0: ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਧਾਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਜੇ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਨ ਗੁਰ ਚਰਨ ਲਾਗੇ, ਵਾਜੇ ਅਨ ਹਦ ਤੂਰੇ। ਮੁੰਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੋ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨ ਜਾਈ, ਨਿਤ ਨਿਤ ਰਾਖਿਓ ਰਤਾਰੂ। ਤਮ ਸੰਸਾਰ ਚਰਨ ਲਗਤ ਰਹੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਭਾਵਨਾ ਸੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਟ ਪਾ ਗਏ ਹਾਂ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਦਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਚਲਮਣ ਸਿੰਘ ਸੰਧੂ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤ ਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ। ਸਤ ਗੁਰੇ ਨਮਹ, ਸ੍ਰੀ ਗੁਰਦੇਵ ਨਮਹ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਸਿਮਰੋ ਜਸ ਬਿਸੰਪਰ ਏਕੈ, ਨਾਮ ਜਪਤੇ ਅਗਣ ਤੇ ਅਨੇਕੈ। ਵੇਦ ਪੁਰਾਣ ਸਿਮਰ ਸੋ ਦਾਖਰ, ਕੀਨੇ ਰਾਮ ਨਾਮ ਕੇ ਆਖਰ। ਕਿਨਕਾ ਇਕ ਜਿਸ ਜੀ ਬਸਾਵੇ, ਤਾ ਕੀ ਮਹਿਮਾ ਗਨੀ ਨਾ ਆਵੇ।
1: ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਸਰਬ ਨਿਦਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗ ਹਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਬਸ ਹੈ ਸਾਦਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਇਆਲਾ, ਨਾਨਕ ਜਨ ਕੇ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਗਨੇਰੇ, ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਬੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ। ਨਾਨਕ ਕੀ ਪ੍ਰਭ ਸਾਥ ਅਸ਼ਟਪਦੀ, ਜਹਿ ਮਾਤ ਪਿਤਾ ਸੁਤ ਮੀਤ ਨ ਭਾਈ। ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਯਾਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨ ਹੈ ਚਰਨ ਕਰਤ ਨਹੀ ਤਰੈ, ਹਰ ਕੋ ਨਾਮ ਕੋਟ ਪਾਪ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਨੇਰੇ। ਸਗਲ ਸ੍ਰੇਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। लाख करोरी बंद न परे हर का नाम जपत निस्तरै अनक माया रंग तिख ना बुझावै हर का नाम जपत आगावै जे मार्ग इहो जात अकेला तह हर नाम संग होत सुहेला ऐसा नामन सदा त्याइए नान गुरमुख परम गत पाइए छूटत नहीं कोट लख बाही नाम जपतै पार पराही अनक बिघन जय आय संघारे हर का नाम तत्काल उधारे अनक जोन जन मैं मर जाम नाम जपत पावे विश्राम हौ मैला मल कबो न धोवे हर का नाम कूट पाप खोवे ऐसा नाम जपो मन रंग नानक पाइये साध कै संग जह मार के गने जाहे न कोसा हर का नाम ऊहा संग तोसा जे पैडे महा अंद गुबारा हर का नाम संग उजियारा जहां पंथ तेरा को न सजानू हर का नाम तै नाल पछानू जह महा भयान तपत वो काम तह हर के नाम की तुम ऊपर शाम जहां त्रिखा मन तुझ आकर्ष है तह नानक हर हर अमृत बरख है भगत जना की बरतन नाम संत जना कै मन विश्राम हर का नाम दास की ओट हर कै नाम उदरे जनकोट हर जस करत संत दिन रात हर हर औखद साधक मात हर जन कै हर नाम निदान पार ब्रह्म जन की नोदान मन तन रंग रते रंग एक है नानक जन कै बिरत बबेक हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत का परै न भंग हर का नाम जन की वडियाई हर कै नाम जन शोभा पाई हर का नाम जन को भोग जोग हर नाम जपत कछ नाहीं वियोग जन राता हर नाम की सेवा नानक पूजे हर हर देवा हर हर जन के माल खजीना हर तन जन को आप प्रभ दीना हर हर जन कै ओट स्थानी हर प्रताप जन अवर न जानी ओत पोत जन हर रसराते सुन समाध नाम रसमाते आठ पहर जन हर हर जपै हर का भगत प्रगट नहीं छपै हर की भगत मुक्त बहु करे नानक जन संग केते तरे पार जाते हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत हृदवस संत प्रताप दुर्त सब नस संत का संग बड़ भागी भाई है संत की सेवा नाम ते आई है नाम तुल कछ अवर न होए नानक गुरमुख नाम पावे जन कोए सलोक बहु शास्त्र बहु सिमरते पेखे सर्व टंडोल पूज सनाई हर हरे नानक नाम अमोल अष्टपदी जाप ताप ज्ञान सब ध्यान खाट शास्त्र सिमरत वख्यान जोग अभ्यास कर्म तर्म किरिया सगल त्याग बन मदे फिरिया अनक प्रकार किए बो जतना पुन दान हो मैं बहु रतना शरीर कटाए हो मैं कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौ खंड पृथ्वी फिरे चिर जीवे महा उदास तपी सरथीवे अगन माहे होमत प्राण कनक असव है वर भूमदान न्योले कर्म करे बो आसन जैन मार्ग संजमत साधन निमख निम कर शरीर कटावे तोपी होमे मैल ना जावे हर के नाम संसर कछ नाहे नानक गुरमुख नाम जपत गत पाहे मन कामना तीर्थ दे छुटै गर्भ गुमाना मन ते हुटै सोच करै दिन सर रात मन की मैल न तन ते जात इस देही को बो साधना करै मन ते कबहू न बिखिया टरै जल धोवै बो दे अनीत शुद्ध कहां होई काची पीत मन हर के नाम की महिमा ऊच नानक नाम उदरे पतत बो मूच बहुत सियाणप जम का भौ ब्यापै अनक जतन कर तृष्णा त्रापै भेख अनेक अगन नहीं बूझै कोट उपाव दरगह नहीं सीजै ਛੂਟ ਸਨਾਹੀ ਉਪਾਇਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਬਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਰਵ ਰਾਤੇ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ

0: ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਦ ਪਰ ਜੋਬਨ ਭੋਜਨ ਸੁਖਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ ਲਿਓ ਤੋ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨਿਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦ ਅੰਤ ਜੋ ਰੱਖ ਨਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੇ ਸੇਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਬੋਤਾਰੈ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੀਂ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਓੜ ਨਿਭਾਵੈ ਕਹਾਂ ਬੁਜਾਰਤ ਬੂਜੈ ਡੋਰਾ ਨਿਸ ਕਹੀਐ ਤੂੰ ਸਮਝੈ ਬੋਰਾ ਕਹਾਂ ਵਿਸਨ ਪਦ ਗਾਵੈ ਗੁੰਗ ਜਤਨ ਕਰੈ ਤੋਪੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾ ਸਿਉਪ੍ਰੀਤ ਬਲੂਆ ਕੇਗਰੈ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਧਰੋਹ ਇਆ ਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮਹਿ ਸੂਖ ਕਨੇਰੀ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਮਿਖੋਟ ਗਵਾਵੈ ਏਕ ਭੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸਿਉਨਾ ਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ ਜਾ ਕੈ ਮਨ ਲਾਗਾ ਬਰਾ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਸ਼ ਬਾਹੁਰ ਸਾਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤੇ ਸਾਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਲ ਨਹਾਰ लपट रहे हो तै अंध अंधार, बटाओ स्यो जो लावे नेहे, ताको हाथ ना आवे केहे, मन हर के नाम के प्रीत सुखदाई, कर कृपा नानक आप ले लाई, मिथ्या तन धन कुटंब सवाया, मिथ्या होमै ममता माया, मिथ्या राज जोवन धन माल, मिथ्या काम क्रोध विकराल, मिथ्या रथ हस्ती अश्व बस्तरा, मिथ्या रंग संग माया पेख हस्ता, मिथ्या ध्रोह मोह अभिमान, मिथ्या आप सुपर करत गुमान, अस्थिर भगत साध की सरन, नानक जब जब जीवे हर के चरण, मिथ्या सरवन पर निंदा सुन है, मिथ्या हस्त पर दर्ब को हिर है, मिथ्या नेत्र पेखत पार त्रया रुपाद, मिथ्या रसना भोजन अनस्वाद, मिथ्या चरण पर बेकार को ताव है, मिथ्या मन पर लोभ लुभाव है, मिथ्या तन नहीं पर उपकार, मिथ्या बासलेत बेकार, बिन बूझे मिथ्या सब पई, सफल देहे नानक हर हर नाम ले, बिरथी साकत की आरजा, साज बिना कह होवत सूचा, बिरथा नाम बिना तन अंध, मुख आवत ताके दुर्गंध, बिन सिमरंदन रैन बिरथा विहाए, मेघ बिना ज्यों खेती जाए, गोविंद भजन बिन बिरथे सब काम, ज्यों किरपन के निरार्थ दाम, धन तन तेजन जह घट बस्यो हर नाओ, नानक ताके बल बल जाओ, रहत अवर कश अवर कमावत, मन नहीं प्रीत मुखों गंडलावत, जान नहार प्रभु परवीन, बाहर भीख ना काहू पीन, अवर उपदेश है आप न करे, आवत जावत जन्मे मरे, जिसके अंतर बसे निरंकार, तिसकी सीख तरे संसार, जो तुम भाने तिन प्रभ जाता, नानक उन जन चरण पराता, करो बेनती पार ब्रह्म सब जाने, अपना किया आप है मान, आप है आप करत नबेरा, किसे दूर जनावत, किसे बुझावत नेरा, उपाव सयानव सगल ते रहत, सब कछ जाने आत्म की रहत, जिस भावे तिस ले लड़ लाए, थान थनंतर रहया समाए, सो सेवक जिस कृपा करी, निमख निमख जप नानक हरि सलोक, काम क्रोध अर लोभ मोह, बिन सजाए अहमेव, नानक प्रभ शरणागति, कर प्रसाद गुरुदेव अष्टपदी, जह प्रसाद शिति ही अमृत खाए, तिस ठाकुर को रख मन माए, जह प्रसाद सुगंधत तन लाव है, तिसको सिमरत परम गत पाव है, जह प्रसाद बसै सुखमंदर, तिसे त्याए सदा मन अंदर, जिहे प्रसाद ग्रह संग सुख बसना, आठ पहर सिमरो तिस रसना, जिहे प्रसाद रंग रस भोग, नानक सदा त्याय त्यावन जोग, जिहे प्रसाद पाठ पटंबर हंडावै, तिसे त्याग कत अवर लुभावै, जिहे प्रसाद सुख से सोई जै, मन आठ पहर ताका जस गावीजै, जिहे प्रसाद तुझ सब को मानै, मुख ताको जस रसन बखानै, जिहे प्रसाद तेरो रहता धर्म, मन सदा त्याए केवल पार ब्रह्म, प्रभ जी जपत दरगह मान पावै, नानक पासे ती घर जावै, जिहे प्रसाद अरोग कंचन देही, लिव लावो तिस राम स्नेही, जिहे प्रसाद तेरा ओला रहत, मन सुख पावै हर हर जस कहत, जिहे प्रसाद तेरे सगल छिद्र ढाके, मन सरनी पर ठाकुर प्रभ ताके, जे प्रसाद तुझको न पहुंचे, मन सा सा सिमरहु प्रभ ऊचे, जे प्रसाद पाई दुर्लभ देहे, नानक ताकी भगत करहे, जे प्रसाद अपूखन पहरी जय, मन ते सिमरत क्यों आलस की जय, जे प्रसाद असव हस्त असवारी, मन तिस प्रभ को कबहू ना विसारी, जे प्रसाद बाग मिलक तना,
1: उठत बैठत सत से त्याई, तिसे त्याए जो एक अलख है, इहां उहां नानक तेरी रखै।

ਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ।

ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੁਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨਕੈ ਕਛੂ ਨਹਾਤ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪਰਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨਾ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹੈ ਸਾਧੂ ਕੈ ਸੰਗ ਜਰ ਸਹੈ ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿਟੇ ਸੰਜੋਗ ਸਾਧ ਕੀ ਮਹਿਮਾ ਭੇਦ ਨ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸ਼ੋਭਾ ਕਾ ਨਾਹੀ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ ਸਾਧ ਕੀ ਸ਼ੋਭਾ ਉੱਚ ਤੇ ਉੱਚੀ ਸਾਧ ਕੀ ਸ਼ੋਭਾ ਮੂਚ ਤੇ ਮੂਚੀ ਸਾਧ ਕੀ ਸ਼ੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ
ब्रह्म ज्ञानी सदा निर्लेप जैसे जल में कमल अलेप, ब्रह्म ज्ञानी सदा निर्दोख जैसे सूर सर्व को सुख।

ਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਬਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ।

0: ਨਾਮ ਮਿਲੇ। ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਿਸ਼ ਪ੍ਰਗਟਾਵੈ। ਜਾਂ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ਼। ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਬਡਾਈ। ਇਸਕਾ ਬਲ ਨਾਹੀ ਸਾਥ, ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਉ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖਰਾਂ ਗਸੈ। ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ। ਕਬੂ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਵਣ ਹਾਰ। ਕਬੂ ਨਿਰਤ ਕਰੈ ਬਹੁ ਭਾਂਤ, ਕਬੂ ਸੋਏ ਰਹਿ ਦਿਨ ਰਾਤ। ਕਬੂ ਮਹਾਂਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋ ਸਰਵਾਲ। ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ। ਕਬੂ ਆਪ ਕੀ ਰਿਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ। ਜਿਉ ਪ੍ਰਭ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਹਨ ਧਾਰੀ ਲਾਵੈ ਧਿਆਨ। ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ। ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰਮੈ ਪਰਮੀਆ। ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ। ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬੂ ਸਾਧ ਸੰਗਤੇ ਪਾਵੈ, ਉਸ ਸਥਾਨ ਤੇ ਬੋਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਅੰਮ੍ਰਿਤ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਉ ਜਲ ਮਹਿ ਜਲਿਆ ਇਹ ਖਟਾਨਾ, ਤਿਉ ਜੋਤੀ ਸੰਗ ਜੋ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ। ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ। ਸੋ ਨਰਕ ਪਾਤੀ ਹੋ ਸਵਾਨ, ਜੋ ਜਾਣੈ ਮੈਂ ਜੋ ਬਨਵੰਤ। ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਹੋ ਕਰਮਵੰਤ ਕਹਾਵੈ। ਜਨਮ ਮਰੈ ਬਹੁ ਜੋਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਸੋ ਮੂਰਖਨ ਦਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਨਾਨਕੀ ਹਾਂ ਮੁਗਤਾ ਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ। ਤ੍ਰਿਣ ਸਮਾਨ ਕਾ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਪਰ ਕਰੇ ਆਸ। ਪਲ ਭੀਤਰ ਤਾਂ ਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ। ਖਿਨ ਮੈਂ ਹੋਏ ਜਾਏ ਪਸਮੰਤ, ਕਿਸੈ ਨ ਬਦੇ ਆਪ ਹੰਕਾਰੀ। ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਂ ਕਾ ਮਿਟੈ ਅਪਮਾਨ। ਸੋ ਜਨ ਨਾਨਕ ਦਰਗਾਹ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ। ਸ੍ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ। ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਰੈ ਆਤਮ ਨਹੀਂ ਦਰਵੈ। ਹਰ ਦਰਗਾਹ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ। ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਣ ਜਾਂ ਕਾ ਮਨ ਹੋਏ। ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਛ ਹੋਏ। ਤਬ ਇਸ ਕਹੋ ਸੁਖ ਨਾਹੀ ਕੋਏ, ਜਾਵੇ ਜਾਣੇ ਮੈਂ ਕਿਛ ਕਰਤਾ। ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ। ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗਮਾਏ। ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ। ਗੁਰਪ੍ਰਸਾਦ ਨਾਨਕ ਹਾਂ ਛੂਟੈ, ਸੈਸ ਖਟੇ ਲਾਕੋ ਉਡਤਾਵੈ। ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ। ਨਾ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ। ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ। ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੈ ਹਾਰ। ਇਸ ਕੈ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ। ਸਭ ਤੈ ਦੂਰ ਸਭੂ ਕੈ ਸੰਗ, ਬੂਝੈ ਦੇਖੈ ਕਰੇ ਵਿਵੇਕ। ਆਪੇ ਏਕ ਆਪੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ। ਨਾਨਕ ਸਦ ਹੀ ਰਿਹਾ ਸਮਾਏ, ਆਪ ਉਪਦੇਸ਼ੈ ਸਮਝੈ ਆਪ। ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਨ ਵਿਸਥਾਰ। ਸਭ ਕਾਸ਼ੁਸਕਾ ਓ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛੁ ਹੋਏ। ਥਾਨ ਥਨੰਤਰ ਇੱਕ ਐਸੋਏ, ਆਪਣੇ ਚਲਤ ਆਪ ਕਰਨੈ ਹਾਰ। ਕੌਤਕ ਕਰੈ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ। ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ। ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ। ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ। ਅਤ ਸੁੰਦਰ अपार अनूप निर्मल निर्मल निर्मल तेरी बाणी घट घट सुनी श्रवण बखियाणी पवित्र पवित्र पवित्र पुनीत नाम जपै नानक मन प्रीत श्लोक संत शरण जो जन परे सो जन उदर नहार संत की निंदा नानका बहुर बहुर
1: संत का दुखन जमती नहीं छुट संत का दुखन सुख सब जाई संत का दुखन नरक में पाई संत का दुखन मत होए मलीन संत का दुखन शोभा तिहीन संत के हते को रखे न कोई संत का दुखन थान प्रष्ट होए संत कृपाल कृपा जे करे नानक संत संग निंदक पी तरै संत के दुखन ते मुख पवै संतन के दुखन काग जो लवै संतन के दुखन सर्प जोन पाए संत के दुखन त्रिग जोन करमाए संतन के दुखन तृष्णा में जलै संत का दुखन सब को छलै संत का दुखन तेज सब जाए संत का दुखन नीच नीच आए संत दुखी का थाओ को नाहे नानक संत पावे तो पी गत पाहे संत का निंदक महा अतताई संत का निंदक खिन टिकन न पाई संत का निंदक महा हत्यारा संत का निंदक परमेश्वर मारा संत का निंदक राजते हीन संत का निंदक दुखिया अर दीन संत के निंदक सर्ब रोग संत के निंदक सदा बिजोग संत की निंदा दुख मैं दोख नानक संत पावै ता उसका पी हुए मोख संत का दुखी सदा पवित्र संत का दुखी किसै का नहीं मित संत के दुखी को डान लागै संत के दुखी को सब त्यागै संत का दुखी महाहंकारी संत का दुखी सदा बेकारी संत का दुखी जन्मै मरे संत की दुख न सुख ते टरै संत के दुखी को ना ही ठाव नानक संत पावै ता लय मिलाए संत का दुखी अध बीज ते टूटै संत का दुखी कित काज न पहुंचै संत के दुखी को ध्यान परमाइए संत का दुखी उजड़ पाइय संत का दुखी अंतर ते थोथा ज्यो सास बिना मृत की लोथा संत के दुखी की जड़ किश ना है अपन बीजा पे ही खाहे संत के दुखी को अवर न रखना आर नानक संत पावे तां लै उबार संत का दुखी इउं बिल

ਪ੍ਰਭ ਬਿਰਥਾ ਜਾਣਨ ਹਾਰ, ਜਾਂ ਕਹਿ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ, ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ। ਆਪਨ ਕੀ ਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਾਪੀ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕੁਛ ਤਿਸਕਾ ਦੀਆ ਦਰਬ ਹੈ, ਆਸੂ ਰਾਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੀ ਕੋ ਹੋਏ ਬਹਿ ਦਾ ਤਾਰ, ਤਿਸ ਦੇਣ ਹਾਰ ਜਾਣੈ ਗਵਾਰ। ਜਿਸ ਗੁਰਪ੍ਰਸਾਦ ਤੂਟੈ ਹਾਂ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਜਉ ਪਾਖਾ ਨਾਵ ਚੜਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜਿਉਂ ਅੰਧਕਾਰ ਦੀਪਕ ਪ੍ਰਗਾਸ਼, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਤਿਉਂ ਮਹਾਂ ਧਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਚੋਂ ਤੂਰ, ਨਾਨਕੀ ਹਰ ਲੋਚਾ ਪੂਰ, ਮਨ ਮੂਰ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਅਜਾਨ,

ਪੌਣ ਬਸਤਿਆਈ ਤਰ ਸੰਗ ਲਪਟਰਿਓ ਰਸ ਲੋਭੀ ਬਤੰਗ ਰਾਮ ਨਾਮ ਜਪ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਬਿਮਾਨ ਲਿਹੁ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਵ ਸੰਤਾਂ ਸੰਚਾਲ ਅਬਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਉਜਲ ਹਰ ਦਰਗਾਹ ਸੋਏ ਇਹ ਵਾਪਾਰ ਵਿਰਲਾਵਾ ਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਊਟ ਗਹੀ ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਮ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਰ ਲੈਣਾ ਪਾਹੇ ਸਭ ਕੁਛ ਤਿਸਕਾਓ ਕਰਨਾ ਜੋਗ ਤੁਸ ਤਿਸ ਬੰਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਨੀਏ ਤੇ ਲੋਏ ਜਾਂ ਕਹਿ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਰੇਖ ਨਰੰਗ ਕਿਸ਼ ਤ੍ਰੇਗੁਣ ਤੇ ਪ੍ਰਭ ਪਹਿਨਾ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ੁਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ਨ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਨਰਾਓ ਮਨਸ਼ਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਤ ਜਾਂ ਕਹਿ ਸਰਬ ਥੋਕ ਸੁਨੀਐ ਕਰਤਾ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਹੇ ਸਗਲ ਦੇਵ ਹਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਧਿਆਵੈ ਸੇ ਤੇ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੀ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਣਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ ਨਾਨਾ ਬਿਰਖੀਨੋ ਵਿਸਥਾਰ ਪ੍ਰਭ ਅਵਿਨਾਸ਼ੀ ਏਕੰਕਾਰ ਨਾਨਾ ਚਲਿਤ ਕਰੇ ਖਿਨਵਾਹੀ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਣ ਸ਼ਰਮਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸੱਤ ਜਾਂ ਕਾ ਸੱਤ ਸਥਾਨ ਪੁਰਖ ਸੱਤ ਕੇਵਲ ਪ੍ਰਧਾਨ ਕਰਤੂਤ ਸੱਤ ਸੱਤ ਜਾਂ ਕੀ ਬਾਣੀ ਸੱਤ ਪੁਰਖ ਸਭ ਮਾਹੇ ਸਮਾਣੀ ਸੱਤ ਕਰਮ ਜਾਂ ਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਤ ਸਤਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸੱਤ ਬਚਨ ਸਾਧੂ ਉਪਦੇਸ਼ ਸੱਤ ਤੇ ਜਨ ਜਾਂ ਕੇ ਹਿਰਦੈ ਪ੍ਰਵੇਸ਼ ਸੱਤ ਨਿਰਤ ਬੂਝਾ ਜੇ ਕੋਏ ਨਾਮ ਜਪਤਾਂ ਕੀ ਗਤ ਹੋਏ ਆਪ ਸੱਤ ਕੀਆ ਸਭ ਸੱਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤੇ ਸਾਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵੱਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ

ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕੇ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮੇ ਆਧਾਰ, ਅਵਰ ਪਵ ਸਭ ਮੀਤ ਬਸਾਰੋ, ਚਰਨ ਕਮਲ ਰਿਦ ਮੈਂ ਔਰ ਧਾਰੋ, ਕਰਨ ਕਰਨ ਸੁਪ੍ਰਭ ਸਮਰਥ, ਦ੍ਰਿੜ ਕਰ ਗਾਓ ਨਾਮ ਹਰ ਵੱਥ। ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮਨ ਤੇ, ਏਕ ਆਸ ਆਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹ। ਜਿਸ ਧਨ ਕੋ ਚਾਰ ਘੁੰਟੀ ਉੱਟ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸ਼ੋਭਾ ਕੋ ਕਰੈ ਭਲੀ ਕਰਨੀ, ਸਾ ਸ਼ੋਭਾ ਭਜ ਹਰ ਕੀ ਸ਼ਰਣੀ। ਅਨ ਕਿਉ ਭਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵ ਖਦਲਾਏ, ਸਰਬ ਨਿਧਾਨ ਵੈ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ। ਮਨ ਪ੍ਰਬੋਧ ਹਰ ਕਹਿ ਨਾਏ, ਦੰਦ ਤਾਵਤ ਆਵੈ ਠਾਏ, ਤਾਂ ਕੋ ਬਿਘਨ ਨ ਲਾਗੈ ਕੋਈ, ਜਾਂ ਕਹਿ ਰਿਹਾ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਪਾਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ਼, ਤਿਤ ਕਰ ਜਾਏ ਬਸੈ ਅਬਿਨਾਸੀ, ਕਉ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਅਨ ਕਿਉ ਭਾਵਨਾ ਛੂਟਣ ਹਾਰੇ, ਸਿਮਰਤ ਸ਼ਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਚਿਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੈ ਤਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁੱਟਾਂ ਬਰਬੰਤਾ, ਇੰਤੇ ਕੌਤਮ ਕਵਣ ਸੁਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਉ ਕਵਨ ਛੁਟਕਾਰ, ਯਸ ਹਸਤੀ ਰਥ ਸਵਾਰੀ, ਝੂਠਾ ਡੰਬ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁਝੈ ਨ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇਕਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂਰ ਸਤ ਹਰ ਕੋ ਨਾਉ, ਸਹਿ ਸੁਭਾਜਨਾ ਨੂੰ ਗੁਣ ਗਾਓ। ਗੁਣ ਗਾ ਬੱਤਰੀ ਉਤਰ ਸਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ। ਛਾੜ ਸਿਆਣਪ ਸਗਲੀ ਮਨਾ, ਸਤਸੰਗ ਭਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਾ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਉ ਨਾਨਕ ਜਾਂ ਕਹਿ ਮਸਤਕ ਲੇਖ, ਏਕੋ ਜਪ ਏਕੋ ਸਾਲਾਹ, ਏਕ ਸਮਰ ਏਕੋ ਮਨ ਆਹ, ਏਕ ਸਕੇ ਗੁਣ ਗਾਉ ਅਨੰਤ, ਮੰਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ

ਆਪਣ ਤਬਕੈ ਤੇਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿੰਨ ਜਾਪਤ ਤਬ ਹਰਕ ਸੋ ਕਹੁ ਕਿਸੇ ਬਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਭੂ ਕਹਾ ਕਿਸ ਹੋਵਤ ਭਰਮ ਆਪਣ ਖੇਲਿਆ ਵਰਤੀਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੁ ਕਿਸ ਕਹੁ ਗਨੀ ਜਬ ਇੱਕ ਹਰਿ ਅਗਾਮੇ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੁ ਕਿਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਾਰ ਕਵਨ ਕਤ ਡਰੈ ਆਪਨ ਚਲੇਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਾਮੇ ਅਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤਹਾਂ ਜਨਮ ਮਰਨ ਕਹੁ ਕਹਾਂ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਭੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤਾਂ ਬਿਨ ਮੈਲ ਕਹੋ ਕਿਆ ਧੋਤਾ ਜਾਂ ਨਿਰੰਜਨ ਨਿਰੰਕਾਰ ਨਿਰਵਾਨ ਤਾਂ ਕੌਣ ਕੌਮਾਨ ਕੌਣ ਅਭਿਮਾਨ ਜਾਂ ਸਰੂਪ ਕੇਵਲ ਜਗਦੀਸ਼ ਤਾਂ ਛਲ ਛਿਦਰ ਲਗਤ ਕੋ ਕੀਸ ਜਾਂ ਜੋਤ ਸਰੂਪੀ ਜੋਤ ਸੰਗ ਸਮਾਵੈ ਤਾਂ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹ ਸ਼ੁਮਾਰ ਜਬ ਆਪਣੀ ਸ਼ੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਾਂ ਸਰਵ ਕਲਾ ਆਪੇ ਪਰਵੀਨ ਤਾਂ ਬੇਰ ਕਤੇਬ ਕਾਂ ਕੋਚੀਨ ਜਬ ਆਪਣ ਆਪ ਆਪ ਉਰਤਾਰੈ ਤੋ ਸ਼ਗਨ ਆਪ ਸ਼ਗਨ ਕਾਂ ਵਿਚਾਰੈ ਜਾਂ ਆਪਣ ਊਚ ਆਪਣੇ ਆਪ ਨੀਰਾ ਤਾਂ ਕੌਣ ਠਾਕੁਰ ਕੌਣ ਕਹੀਐ ਚੀਰਾ ਬਿਸਮਨ ਬਿਸਮਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਾਂ ਅਸ਼ਾਲ ਅਸ਼ੇਦ ਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕਹੋ ਆਪੈ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾਂ ਏਕੈ ਏਕ ਏਕ ਭਗਵੰਤਾ ਤਾਂ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਾਂ ਆਪਣ ਆਪ ਆਪਤਿਆਰਾ ਤਾਂ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬੇਅੰਤੀ ਊਚੇ ਉੱਚਾ ਨਾਨਕ ਆਪਸ ਕਉ ਆਪੈ ਪਹੁੰਚਾ ਜਾਂ ਆਪ ਰਚਿਓ ਪ੍ਰਪੰਚ ਆਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤਾਂ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਭੋ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਹਾਂ ਅਭਗਤ ਭਗਤ ਤਹਾਂ ਆਪ ਜਹਾਂ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਕਾ ਆਪੇ ਧਨੀ ਉਨਕੀ ਸ਼ੋਭਾ ਉਨੋ ਬਣੀ ਆਪੈ ਕੌਤਕ ਕਰੈ ਆਨੰਦ ਚੋਜ ਆਪੈ ਰਸ ਭੋਗਣ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਏ ਲਾਵੈ ਜਿਸ ਭਾਵ

ਮੈਂ ਕੋਈ ਨਾ ਜਾਣੇ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ

ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਧਾਏ। ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਉ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਘ ਨਿਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਸ਼ਰਿਆ ਦੇ ਤੇ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਦਾਣਿਆਂ ਦੇ ਤਾਣ, ਨਿਓਟਿਆਂ ਦੀ ਓਣ, ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਵਿਦਾ ਕੁਟਾਨ ਕੁਰ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ, ਪਾਂਧੇ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਅਤੇ ਭਾਈ ਚਰਮਨ ਸਿੰਘ ਵੀ ਮਹਿੰਦਰ ਕੌਰ ਸੰਧੂ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ, ਸੋਧਰ ਦੇ ਦੀਵਾਨ ਸਜੇ ਸ਼ਬਦ ਚੌਂਕੇ 'ਚ ਕੀਰਤਨ ਸੋਧਰ ਰਹਿ ਸਾਹਿਬ ਦੇ ਪਾਠ ਹੋਏ ਨੇ, ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ, ਭਾਈ ਲਛਮਣ ਭਾਈ ਚਰਮਨ ਸਿੰਘ ਵੀ ਮਹਿੰਦਰ ਕੌਰ ਸੰਧੂ ਪਰਿਵਾਰ ਨੂੰ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ, ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਲਈ, ਤੇ ਦਾਤਾ ਜੀਓ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਪਰਿਵਾਰ ਵੱਲ ਦਾਤਾ ਜੀ ਕਾ ਰਣਜੋਤ ਸਿੰਘ ਦੇ ਸੰਧੂ ਦੇ ਅਨੰਦ ਕਾਰਜ ਦੀ ਸ਼ਾਦੀ ਕਾਰਜ ਆਰੰਭੇ ਹੋਏ ਨੇ, ਅਨੰਦ ਕਾਰਜ ਦੀ ਸਫਲਤਾ ਦੀ ਯਾਤਰਾ ਕਰਦਿਆਂ ਹੋਇਆਂ ਅਤੇ ਬੱਚੇ ਦੇ ਜੀਵਨ ਦੇ ਭਵਿੱਖ ਦੀਆਂ ਖੁਸ਼ੀਆਂ ਦੀ ਜਾਚਦਾਂ ਅਤੇ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰ ਨੇ ਦਾਤਾ ਜੀ ਆਪ ਦਾ ਊਟ ਆਸਰ ਲਿਆ, ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਸੰਪੂਰਨ ਹੋਏ ਨੇ, ਦਾਤਾ ਜੀ ਮਿਹਰ ਕਰਨੀ ਬਾਣੀ ਦਾ ਪਾਠ ਕਰਦਿਆਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਅੱਗੇ ਤੋਂ ਮਿਹਰ ਪ੍ਰਿਆਤ ਰੱਖਣਾ ਅਤੇ ਪਰਿਵਾਰ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਗਲਾ ਗੁਰਸਿੱਖੀ ਜੀਵਨ ਬਖਸ਼ਣਾ ਅਤੇ ਪਰਿਵਾਰ ਦੇ ਕਾਰੋਬਾਰ ਦੀ ਬਰਕਤਾਂ ਬਖਸ਼ਿਸ਼ ਕਰਨੀ ਅਤੇ ਮਿਹਰ ਕਰਨੀ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀਏ ਦਮਾ ਮਹਾਂ ਕਾਕਾ ਰਣਜੋਤ ਸਿੰਘ ਦੇ ਆਰੰਭੇ ਹੋਏ ਆਨੰਦ ਕਾਰਜ ਦਾਤਾ ਮਿਹਰ ਕਰਨੀ ਨਿਰਭਰਤਾ ਸੰਪੂਰਨ ਕਰਨੇ, ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਕਾਰਜਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ, ਬੱਚੇ ਨੂੰ ਪ੍ਰੇਮ ਪਿਆਰ ਇਤਫਾਕ ਵਾਲਾ ਜੀਵਨ ਸਾਥੀ, ਆਉਣ ਵਾਲੇ ਸਮੇਂ 'ਚ ਗ੍ਰਿਸਤੀ ਜੀਵਨ 'ਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ, ਦਰੋਂ ਘਰੋਂ ਖੁਸ਼ੀਆਂ ਖੇੜੇ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਦੋਨਾਂ ਬੱਚਿਆਂ 'ਚ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਅਤੇ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ,
ਤੇ ਦੋਨਾਂ ਪਰਿਵਾਰਾਂ ਦੇ ਆਰੰਭੇ ਹੋਏ ਕਾਰਜ ਆਪਣੇ ਅੰਗ ਸੰਗ ਸਹਿ ਕੇ ਸੰਪੂਰਨ ਕਰਨੇ ਤੇ ਦੋਨਾਂ ਹੀ ਪਰਿਵਾਰਾਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਅੱਜ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਆ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਹਾਜ਼ਰ ਹੋਏ ਤਿਲ ਫੁੱਲ ਭੇਟਾ ਕੀਤੀ ਬਖਸ਼ਿਸ਼ ਹਦਾਇਤਾਂ ਹਾਜ਼ਰ ਕੀਤੀਆਂ ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਆਸ ਕਰ ਰਹੇ ਇਸ ਵੇਲੇ ਦੀਵਾਨ ਸਾਹਿਬ ਜਿਹੜੇ ਨੇ ਮਿਹਰ ਭਰਿਆ ਥੱਕਣਾ ਸੰਧੂ ਪਰਿਵਾਰ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਜ਼ਰਤ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਪਰਿਵਾਰ ਨੂੰ ਤੇ ਬੱਚੇ ਨੂੰ ਆਸ਼ੀਰਵਾਦ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਬੈਠ ਜਾਓ ਸਾਰੇ ਪਹਿਲੋਂ ਫਿਰ ਹੁਕਮਨਾਮਾ ਸੁਣ ਲਓ ਸਾਰੇ ਬੈਠ ਕੇ ਸੁਣੋ ਉਸ ਤੋਂ ਬਾਅਦ ਮੱਥਾ ਟੇਕਿਓ ਸਾਰੇ ਬੈਠ ਜਾਓ ਪਲੀਜ਼ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਖਦਾਤਾ ਪੈ ਭੰਜਣੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਗੁਰਪੂਰਾ ਜਿਨ ਸਿਮਰਿਆ

ਹੈ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਗੁਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੇ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕਹਿ ਕਿਲ ਵਿਖ ਜਾਈ

ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਜੀ ਆਇਆ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸ਼ਬਦ ਚੌਂਕੀ ਚ ਕੀਰਤਨ ਸੋਦਰ ਰਾਜ ਸਾਹਿਬ ਦੇ ਪਾਠ ਉਪਰੰਤ ਭਾਈ ਚਰਮਨ ਸਿੰਘ ਜੀ ਸੰਧੂ ਪਰਿਵਾਰ ਵੱਲੋਂ ਕਾਕਾ ਰਣਜੋਤ ਸਿੰਘ ਦੇ ਆਨੰਦ ਕਾਜ ਦੀ ਖੁਸ਼ੀ ਦੇ ਵਿੱਚ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਹੋਈ ਹੈ। ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ਿਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਗੁਰੂ ਕਿਰਪਾ ਕਰੇ, ਬਖਸ਼ ਆਪਦੇ ਸਾਡੇ ਹਿਰਦੇ ਦਿੜ ਸਕੇ। ਗੁਰ ਆਪਣੇ ਉੱਪਰ ਬਲ ਜਾਈਏ। ਆਠ ਪੈਰ ਹਰ ਹਰ ਤਿਆਜੀ ਸਿਮਰੋ ਪ੍ਰਭ ਆਪਣਾ ਜਾਮੀ ਸਗਲ ਘਟਾਕਾ ਅੰਤਰ ਜਾਮੀ। ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ, ਬਲਹਾਰ ਜਾਂਦਾ ਜਿਹਨੇ ਤੇ ਮੇਰੇ ਤੇ ਕਿਰਪਾ ਕੀਤੀ ਆ। ਅੱਠੇ ਪੈਰ ਗੁਰੂ ਦੀ ਕਿਰਪਾ ਨਾਲ, ਉਹਦੀ ਕਿਰਪਾ ਨਾਲ ਜਾ ਛਕਾਉਂਦੇ ਹਾਂ। ਮਾਲ ਕਿਰਪਾ ਕਰੇ ਚੜ੍ਹਦੀਆਂ ਗਲਾ। ਬਹੁਤ ਬਹੁਤ ਪਰਿਵਾਰ ਨੂੰ ਵਧਾਈਆਂ, ਔਰ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੇ ਛਕਣ ਦੀ ਕਿਰਪਾਲਤਾ। ਦੋ ਲੰਗਰ ਨੇ ਗੁਰਮੁਖ ਪਿਆਰੋ, ਇੱਕ ਮਨ ਦੀ ਭੁੱਖ ਵਟਾਉਣ ਵਾਸਤੇ, ਇੱਕ ਤਨ ਦੀ ਭੁੱਖ ਮਿਟਾਉਣ ਲਈ। ਖਿਮਾ ਕਰਨਾ, ਜੇ ਤਨ ਨੂੰ ਖੁਰਾਕ ਨਾ ਮਿਲੇ ਨਾ ਤੇ ਤਨ ਨਹੀਂ ਰਹਿ ਸਕਦਾ, ਤੇ ਜੇ ਮਨ ਨੂੰ ਵੀ ਨਾ ਮਿਲੇ ਤੇ ਮਨ ਵੀ ਡੈਡ ਹੋ ਜਾਂਦਾ। ਇਸ ਕਰਕੇ ਜ਼ਰੂਰੀ ਆ ਕਿ ਪਹਿਲਾਂ ਆਪਾਂ ਮਨ ਦੀ ਖੁਰਾਕ ਖਾਈਏ, ਭੋਜਨ ਖਾਈਏ। ਕਿਉਂਕਿ ਭੋਜਨ ਵੀ ਦੋ ਤਰ੍ਹਾਂ ਦੇ ਨੇ, ਇੱਕ ਸਰੀਰਕ ਭੋਜਨ ਹੈ, ਇੱਕ ਮਨ ਦਾ ਭੋਜਨ, ਆਤਮਾ ਦਾ। ਇਹ ਬਾਣੀ ਹੈ, ਸ਼ਬਦ ਹੈ, ਨਾਮ ਹੈ, ਸਿਮਰਨ ਹੈ, ਬੰਦਗੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਦੋਵੇਂ ਭੋਜਨ ਛਕੀਏ। ਮਾਲਕ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਭਾਈ, ਜੇ ਤੂੰ ਪੇਟੋਂ ਤੇਰੀ ਭੁੱਖ ਮਿਟਾਉਣ ਵਾਸਤੇ ਲੰਗਰ ਆ ਨਾ, ਤੇ ਤੇਰੇ ਮਨ ਦੀ ਭੁੱਖ ਮਿਟਾਉਣ ਵਾਸਤੇ ਵੀ ਪਾਤਸ਼ਾਹ ਨੇ ਸ਼ਬਦ ਦਾ ਲੰਗਰ ਸ਼ੁਰੂ ਕੀਤਾ। ਦੋਵੇਂ ਛਕਣੇ ਆ। ਸੋ ਮਾਰੇ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇੱਕ ਬੇਨਤੀ ਮੈਂ ਖਾਸ ਤੌਰ 'ਤੇ ਬੱਚੇ ਨੂੰ ਕਰਦੀ ਹਾਂ ਕਿ ਬੱਚਿਆ, ਤੁਹਾਡਾ ਆਨੰਦ ਕਾਰਜ ਆ, ਬਿਫੋਰ ਯੂਰ ਵੈਡਿੰਗ ਬ੍ਰਸਟ ਪਲੀਜ਼, ਇੱਕ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਿਹਾ ਮਰਿਆਦਾ ਪੜੀ ਕਿ ਆਨੰਦ ਕਾਰਜ ਕੀ ਆ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ 'ਚ ਆ ਗਈਆਂ ਨੇ, ਅਸਾਂ ਕੋਸ਼ਿਸ਼ ਕਰੀਏ ਕਿ ਉਹਨਾਂ ਤੋਂ ਥੋੜ੍ਹਾ ਜਿਹਾ ਬਚਣ ਦਾ ਯਤਨ ਕਰੀਏ। ਦੂਸਰੀ, ਚਾਰ ਲਾਵਾਂ ਦਾ ਪਾਠ ਹੋ ਸਕੇ ਤੇ ਫੋਨ ਤੋਂ ਕੱਢ ਕੇ ਇਹਨਾਂ ਦੇ ਅਰਥ ਵੇਖਿਓ ਕਿ ਲਾਵ ਸਾਨੂੰ ਕਹਿੰਦੀ ਕੀ ਆ, ਤੇ ਆਪਾਂ ਪਰਿਕਰਮਾ ਕਰਕੇ ਮੱਥਾ ਟੇਕਣਾ। ਇਹਦਾ ਮਤਲਬ ਕੀ ਆ ਕਿ ਦਾਤਾ, ਜੋ ਪਹਿਲੀ ਲਾਵ 'ਚ ਤੋਂ ਮੈਨੂੰ ਉਪਦੇਸ਼ ਬਖਸ਼ਿਸ਼ ਕੀਤਾ, ਤਾਂ ਜ਼ਿੰਦਗੀ ਮੈਂ ਆਪਣੀ ਜ਼ਿੰਦਗੀ ਵਿੱਚ ਇਹਨੂੰ ਧਾਰਨ ਕਰਾਂਗਾ। ਜਦੋਂ ਇਹ ਬਖਸ਼ਿਸ਼ ਹੋ ਜਾਏਗੀ ਫਿਰ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ। ਬਹੁਤ ਬਹੁਤ ਵਧਾਈਆਂ ਜੀ ਆਇਆਂ ਨੂੰ, ਸਾਰਿਆਂ ਨੂੰ। ਆਓ ਭਾਈ ਸਾਹਿਬ, ਭਾਈ ਜਸਵਿੰਦਰ ਸਿੰਘ ਜੀ ਖਬਰ ਕਰਨਾ, ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਕੀਰਤਨ ਸਰਵਨ ਕਰਾ ਰਹੇ, ਬੜੇ ਪਿਆਰ ਨਾਲ ਸਰਵਣ। 8:20 ਤੇ ਫਿਰ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ, ਆਪ ਸਰਬਾ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਨਤ ਬੁੱਲਾਂ ਦੀ ਮੁਆਫੀ। ਆਓ ਅਗਲਾ ਸਮਾਂ ਭਾਈ ਸਾਹਿਬ ਜੀ ਕੋਲੋਂ ਸਰਵਣ ਕਰੋ। ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਿਪਾਹੀ ਹਰਮਨਦੀਪ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਲਾਹੀ ਬਾਣੀ ਦੇ ਪ੍ਰੋ ਕੀਰਤਨ ਬੜੀ ਰਸਭਿੰਨੀ ਰਸਮਾਂ ਦੁਆਰਾ ਆਪ ਜੀ ਨੂੰ ਸਰਵਣ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਇੰਨੇ ਸੋਹਣੇ ਜਥੇ ਮਾਰ ਦੀ ਬਖਸ਼ਿਸ਼ ਹੋਵੇ ਅਤੇ ਕੋਸ਼ਿਸ਼ ਕਰਿਆ ਕਰੀਏ ਆਪਾਂ ਬੈਠ ਕੇ ਕੀਰਤਨ ਕਥਾ ਸਰਵਣ ਕਰੀਏ, ਕਿਉਂਕਿ ਸਿੱਖ ਜਗਤ ਖੜ੍ਹਾ ਹੀ ਸੁਣਨ 'ਤੇ ਆ। ਜਿੰਨੇ ਸੁਣਿਆ ਤੁਸੀਂ ਵੇਖੋ, ਘਰ ਵਿੱਚ ਦੋ ਪੁੱਤਰ ਸੀ ਬਾਬੇ ਦੇ, ਗੁਰੂ ਨਾਨਕ ਦੇ ਭਾਈ ਲੈਣਾ ਬਾਹਰੋਂ ਆਇਆ ਸੀ ਅਤੇ ਗੱਲ ਦੋਵਾਂ ਨੂੰ ਇੱਕੋ ਹੀ ਕਹੀ ਸੀ, ਪੁੱਤਰਾਂ ਨੂੰ ਵੀ ਉਹ ਗੱਲ ਕਹੀ ਸੀ, ਉਹ ਭਾਈ ਲੈਣਾ ਜੀ ਨੂੰ ਕਹੀ ਸੀ। ਪਰ ਭਾਈ ਲੈਣਾ ਜੀ ਨੇ ਵੀ ਸੁਣੀ ਸੀ ਅਤੇ ਪੁੱਤਰਾਂ ਨੇ ਵੀ ਸੁਣੀ, ਪਰ ਪੁੱਤਰਾਂ ਨੇ ਉਹ ਗੱਲ ਮੰਨੀ ਨਹੀਂ। ਪਰ ਜਿਹੜੀ ਬਖਸ਼ਿਸ਼ ਭਾਈ ਲੈਣਾ ਜੀ ਨੂੰ ਹੋ ਗਈ ਨਾ, ਉਹ ਪੁੱਤਰ ਨਹੀਂ ਬਣਾ ਸਕੇ। ਸੋ ਇਸ ਕਰਕੇ ਜਿਹਨੇ ਸੁਣ ਲਿਆ ਉਹਦੀ ਬਖਸ਼ਿਸ਼ ਹੋ ਜਾਣੀ। ਸੋ ਮਾਲਕ ਕਿਰਪਾ ਕਰੇ, ਹੋਰ ਵੀ ਬੜੀਆਂ ਵਿਚਾਰਾਂ ਨੇ ਆਪਾਂ ਫਿਰ ਸਾਂਝੀਆਂ ਕਰਾਂਗੇ। ਕੋਸ਼ਿਸ਼ ਕਰਿਆ ਕਰੋ, ਬੈਠ ਕੇ ਸੁਣਿਆ ਕਰੋ। ਭਾਈ ਸਾਹਿਬ ਨੇ ਕਥਾ ਸੁਣਾਉਣੀ ਹੈ, ਕਥਾ ਵਿੱਚ ਬੜੀਆਂ ਕਿਰਪਾ ਵਾ, ਬਹੁਤ ਬੱਚਿਆਂ ਦੇ ਇਹਨਾਂ ਦੇ ਕਿਰਪਾ। ਇਹ ਛੋਟੇ ਬੱਚੇ ਪੜ੍ਹੇ ਲਿਖੇ ਸਾਡੇ ਪਾਸ ਆਏ ਨੇ, ਸੋ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ, ਇਹਦੇ 'ਤੇ ਡਿਗਰੀਆਂ ਲਈਆਂ ਹੋਈਆਂ। ਆਪਾਂ ਠੀਕ ਆ, ਕੂੜ ਕਬਾੜ ਬਥੇਰਾ ਚੱਲਦਾ, 50-50 ਖੰਡ ਪਾਠ ਰਖਾ ਕੇ ਸਾਡੇ ਕੋਲ ਮੱਥੇ ਟਿਕਾਏ ਜਾ ਰਹੇ ਨੇ, ਇਹ ਗੁਰਮਤਿ ਦਾ ਸਿਧਾਂਤ ਨਹੀਂ। ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਕਬੀਰ ਭਲੀ ਮਧੂ ਕਰੀ ਨਾਨਾ ਬਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ਼ ਬੜ ਰਾਜ

0: निर्दावै रहै निशंक, जो जन निर्दावै रहै सो गनै इंद्र सो रंक। जो जन निर्दावै रहै सो गनै इंद्र सो रंक। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसां पातशाहियां दी जोत साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दीआं हाजरियां भर रहे सन्मान योग सत्कार योग सतसंगी जनों वडभागे हो। रबी बाणी दे कीर्तन मेरे तो पहला गुरु करके रागी जथे पासों सरवण कर रहे सी। आओ समा है कुछ कु समय लई सतगुरु दी अमृतमई बाणी अते इतिहास दी विचार दे नाल जुड़न दा यतन करिए। अज मीरी पीरी दे मालक छेवें पातशाह तुहानू गुरु हरगोबिंद साहब सच्चे पातशाह जी का प्रकाश दिहाड़ा भी है। सुआप संगतां नू लख लख वधाई। तुआओ साध संगत जी विचारां नू रंभण तो पहला फतेह की सांझ पाईए जी। वाहिगुरु जी का खालसा वाहिगुरु जी की फतेह। मीरी पीरी दे मालक धन गुरु हरगोबिंद साहब जिन्हां दे बारे भाई गुरदास साहब ने लिखा है कि पंज प्याले पंज पीर छठम पीर बैठा गुर भारी अर्जुन काया पलटकै मूरत हरगोबिंद सवारी। पंज प्याले दा अर्थ है कि गुरु साहब ने पंज प्याले पीते ने। ये पंज प्याले किहड़े ने? सत है, संतोख है, दया है, धर्म है। इसे तरीके नाल गुरदेव सतगुर सच्चे पातशाह बारे ये कहा गया कि गुरु साहब जिहड़े ने इन्हां तों पहलां पंज पीर होए ने। वो पांच पीर कौन ने? पहले पातशाह तो लैके गुरु अर्जन साहब महाराज तक जिहड़े ने वो पांच पीर ने। तो भाई गुरदास साहब ने लिखा गुरु साहब ने पांच प्याले पीते सत संतोख दया धर्म धीरज खिमा। ये पांच प्याले उन्होंने पीते ने। यह ही प्याले ने जिहड़े बंदे नूं जीवन दिंदे ने। किसी विच भी यह खूबियां होनियां बड़ियां जरूरी ने। जीवन विच सत दा होना, सत दा अर्थ है सच्चाई दा होना। दूजा है दया दा होना, दया दा अर्थ है जिंदगी दे विच तरस दा भाव जिहड़ा है वह बंदे दे अंदर होना चाहिए है। फिर इदां ही धीरज, धीरज दा अर्थ जिहनू आपां पेशेंस कहिंदे आ, सबर कहिंदे आ। कोई भी फैसला जिंदगी विच कदी भी बंदे नू काल पुणे विच नहीं करना चाहिए। बहुती वार साड़ी कौम कम्यूनिटी जां आमूमन अपने परिवारां दा नुकसान क्यों हुंदा है? क्योंकि असी जदों अपने अंदर दे धीरज नूं गवा बैंदे आ ते फिर पल्ले पछतावा पैंदा। कई बार ना बंदे दी सुरत उत्ते क्रोध आ वी हुंदा है ते क्रोध दा ये बड़ा भैड़ा उगण है वी ये बंदे दी सोचण दी शक्ति नूं खत्म कर दिंदा। ਤੁਸੀਂ ਕਈ ਵਾਰ ਵੇਖੋ ਬੰਦਾ ਫਿਰ ਕ੍ਰੋਧ ਵਿੱਚ ਫੈਸਲਾ ਲੈ ਪੈਂਦਾ ਕੋਈ ਨਾ ਕੋਈ, ਮਗਰੋਂ ਜਾ ਕੇ ਫਿਰ ਉਹਨੂੰ ਆਪਣੇ ਉਹਨਾਂ ਫੈਸਲਿਆਂ ਉੱਤੇ ਰਿਗਰੈਟ ਹੁੰਦਾ ਹੈ, ਪਛਤਾਵਾ ਹੁੰਦਾ ਹੈ ਵੀ ਕਿਸੇ ਦੀ ਚੁੱਕਣਾ ਵਿੱਚ ਆ ਕੇ ਮੈਂ ਆਹ ਕੰਮ ਕਰ ਬੈਠਾ। ਕਿੰਨੇ ਐਸੇ ਲੋਕ ਹੁੰਦੇ ਨੇ ਮੁੜ ਕੇ ਜੇਲ੍ਹਾਂ ਵਿੱਚ ਬੈਠੇ ਉਹ ਰੋਂਦੇ ਨੇ ਉਸ ਘੜੀ ਨੂੰ ਵੀ ਜੇ ਉਸ ਵਕਤ ਕੁਝ ਸਮੇਂ ਲਈ ਮੈਂ ਕ੍ਰੋਧ ਵਿੱਚ ਨਾ ਆਇਆ ਹੁੰਦਾ ਤੇ ਗੱਲ ਕਹਿਣ ਵਾਲਾ ਤੇ ਆਪਣੇ ਘਰੇ ਬਹੁਤ ਚੰਗੀ ਤਰ੍ਹਾਂ ਬੈਠਾ ਏ, ਪਰ ਮੈਂ ਕ੍ਰੋਧ ਵਿੱਚ ਆ ਕੇ ਕਿਉਂਕਿ ਕ੍ਰੋਧ ਨੇ ਸੋਚਣ ਦੀ ਸਮਰੱਥਾ ਖਤਮ ਕਰ ਦਿੱਤੀ ਤੇ ਹੁਣ ਸਾਰੀ ਜ਼ਿੰਦਗੀ ਪਛਤਾਵਾ ਪੱਲੇ ਪੈ ਗਿਆ। ਇਸ ਕਰਕੇ ਜਿਹੜੇ ਵਰਚਿਊ ਨੇ ਨਾ, ਇਹ ਜਿਹੜੇ ਗੁਣ ਨੇ, ਇਹ ਧਾਰਮਿਕ ਮਨੁੱਖਾਂ ਵਿੱਚ ਤੇ ਖਾਸ ਕਰਕੇ ਹੋਣੇ ਚਾਹੀਦੇ ਨੇ। ਤਾਂ ਹੀ ਆਖਿਆ ਵੀ ਉਹਨਾਂ ਪੰਜ ਪਿਆਲੇ ਪੀਤੇ ਨੇ। ਵੀ ਜਿੰਨਾ ਚਿਰ ਬੰਦਾ ਇਹਨਾਂ ਪੰਜਾਂ ਪਿਆਲਿਆਂ ਨੂੰ ਪੀਂਦਾ ਨਹੀਂ ਹੈ ਉਹਨਾਂ ਚਿਰ ਤੱਕ ਉਹ ਵੱਡਾ ਨਹੀਂ ਬਣ ਸਕਦਾ। ਤਾਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਗੁਰੂ ਹਰਗੋਬਿੰਦ ਸਾਹਿਬ ਤੁਸੀਂ ਇਹ ਪੰਜੇ ਪਿਆਲੇ ਪੀਤੇ ਨੇ, ਤੁਹਾਡੇ ਅੰਦਰ ਦਇਆ ਵੀ ਹੈ, ਤੁਹਾਡੇ ਅੰਦਰ ਧਰਮ ਵੀ ਹੈ, ਤੁਹਾਡੇ ਅੰਦਰ ਧੀਰਜ ਵੀ ਹੈ, ਤੁਹਾਡੇ ਅੰਦਰ ਖਿਮਾ ਦੀ ਭਾਵਨਾ ਵੀ ਹੈ, ਤੁਹਾਡੇ ਅੰਦਰ ਸੱਤ ਵੀ ਹੈ। ਖਿਮਾ ਦਾ ਅਰਥ ਕੀ ਹੁੰਦਾ? ਵੀ ਕੋਈ ਗੁਨਾਹ ਕਰ ਜਾਵੇ, ਗਲਤੀ ਕਰ ਜਾਵੇ, ਉਹਨੂੰ ਮਾਫ਼ ਕਰ ਦੇਣਾ, ਇਹਨੂੰ ਖਿਮਾ ਕਹਿੰਦੇ ਨੇ। ਹੁਣ ਧਾਰਮਿਕ ਪੁਰਸ਼ ਜਿਹੜਾ ਹੈ ਉਹਦੇ ਅੰਦਰ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਖਿਮਾ ਹੋਣੀ ਚਾਹੀਦੀ ਹੈ ਕਿਸੇ ਕੋਲ ਗਲਤੀ ਹੋ ਗਈ, ਅਤੇ ਜੇ ਬੰਦਾ ਕਿਸੇ ਨੂੰ ਖਿਮਾ ਕਰਨ ਦੀ ਸਮਰੱਥਾ ਹੀ ਨਹੀਂ ਰੱਖਦਾ ਤਾਂ ਉਹ ਬੰਦਾ ਕਿੰਨਾ ਕਮਜ਼ੋਰ ਹੋਵੇਗਾ। ਅਤੇ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰੈਕਟੀਕਲੀ ਇਹਨਾਂ ਗੱਲਾਂ ਨੂੰ ਜੀਵਨ ਵਿੱਚ ਕਮਾਇਆ ਵੀ ਹੈ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦੇਵਾਂਗਾ, ਗੱਲ ਸਪਸ਼ਟ ਹੋਵੇਗੀ ਥੋੜ੍ਹੀ ਜਿਹੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਸ ਬਾਦਸ਼ਾਹ ਨੇ ਸ਼ਹੀਦ ਕੀਤਾ ਉਹਦਾ ਨਾਂ ਸੀ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰੂ ਅਰਜਨ ਸਾਹਿਬ ਕੀ ਲੱਗਦੇ ਨੇ? ਪਿਤਾ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ ਅਵਤਾਰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਅਰਜਨ ਸਾਹਿਬ ਦੇ ਘਰ ਹੋਇਆ। ਹੁਣ ਜਦੋਂ ਬਾਦਸ਼ਾਹ ਜਹਾਂਗੀਰ ਦਾ ਵਖਤ ਸੀ ਤੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਪਰ ਇਤਿਹਾਸ ਨੇ ਲਿਖਿਆ ਹੈ ਵੀ ਉਹ ਜਹਾਂਗੀਰ ਮੁੜ ਕੇ ਆਪਣੇ ਸੰਬੰਧ ਗੁਰੂ ਸਾਹਿਬ ਦੇ ਨਾਲ ਬਹੁਤ ਚੰਗੇ ਬਣਾ ਲੈਂਦਾ। ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਇਹਦਾ ਅਰਥ ਹੈ ਜਹਾਂਗੀਰ ਨੂੰ ਖਿਮਾ ਕੀਤਾ ਨਾ। ਹੁਣ ਕਿਸੇ ਬੰਦੇ ਦਾ ਪਿਓ ਮਰਿਆ ਹੋਵੇ, ਕਿਸੇ ਦੇ ਪਿਓ ਨੂੰ ਮਾਰਿਆ ਹੋਵੇ, ਆਪਾਂ ਆਪਣੀ ਗੱਲ ਕਰ ਰਹੇ, ਤੁਸੀਂ ਵੇਖੋ ਬੰਦਾ ਪੀੜ੍ਹੀਆਂ ਤੱਕ ਉਹਦਾ ਵੈਰ ਨਹੀਂ ਛੱਡਦਾ। ਪਰ ਜਿਹੜੀਆਂ ਕੌਮਾਂ, ਹਾਂ ਠੀਕ ਹੈ, ਜੋ ਵਾਪਰਿਆ ਹੈ ਉਹਨੂੰ ਚੇਤੇ ਰੱਖੋ, ਉਹ ਤੋਂ ਸਬਕ ਲਓ, ਪਰ ਜੇ ਅਸੀਂ ਪ੍ਰੋਗਰੈਸ ਕਰਨੀ ਹੈ, ਤਰੱਕੀ ਕਰਨੀ ਹੈ, ਤੇ ਦੋ ਰਾਹ ਹੁੰਦੇ ਨੇ, ਜਾਂ ਬੰਦਾ ਉਸੇ ਵੇਲੇ ਟਕਰਾ ਕੇ ਆਪਣੇ ਆਪ ਨੂੰ ਖਤਮ ਕਰ ਲਵੇ, ਜਾਂ ਉਹ ਲੰਮੀ ਰੇਸ ਦਾ ਘੋੜਾ ਬਣ ਜਾਵੇ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੇ ਨੇ ਉਹ ਜਹਾਂਗੀਰ ਦੇ ਨਾਲ ਮੁੜ ਕੇ ਬੜੇ ਆਪਣੇ ਸੰਬੰਧ ਚੰਗੇ ਵੀ ਬਣਾਉਂਦੇ ਨੇ, ਭਾਵੇਂ ਕਿ ਗੁਰੂ ਸਾਹਿਬ ਨੇ ਚਾਰ ਜੰਗਾਂ ਵੀ ਲੜੀਆਂ, ਸਾਰੇ ਕੰਮ ਹੀ ਹੋਏ ਨੇ। ਹੁਣ ਇੰਨਾ ਕਿਸੇ ਬੰਦੇ ਨੇ ਕਿਸੇ ਦੇ ਪਿਓ ਨੂੰ ਇਸ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਕੀਤਾ ਹੋਵੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਕੱਲਾ ਇਹ ਨਹੀਂ ਨਾ ਸੋਚਿਆ, ਆਪਣੇ ਨਿੱਜ ਤੇ ਗੱਲ ਨਹੀਂ ਲਿਆਂਦੀ, ਉਹਨਾਂ ਗੱਲ ਸੋਚੀ ਕੌਮ ਦੀ, ਕਮਿਊਨਿਟੀ ਦੀ, ਲੋਕਾਂ ਦੀ, ਤੇ ਉਹ ਜਿਹੜੀ ਵਿਚਾਰਧਾਰਾ, ਜਿਹੜੀ ਆਈਡੋਲੋਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਸਨਮੁੱਖ ਰੱਖਿਆ ਉਹਨੂੰ ਅੱਗੇ ਲਿਜਾਣ ਦੀ। ਸੋ ਖਿਮਾ ਬੜਾ ਵੱਡਾ ਗੁਣ ਹੈ। ਆਪਾਂ ਆਮ ਵੇਖਦੇ ਹਾਂ ਕਿ ਸੰਸਾਰ ਵਿੱਚ ਉਹਨਾਂ ਚਿਰ ਸ਼ਾਂਤੀ ਨਹੀਂ ਹੋ ਸਕਦੀ ਜਿੰਨਾ ਚਿਰ ਇੱਕ ਧਿਰ ਦੂਜੀ ਨੂੰ ਖਿਮਾ ਨਹੀਂ ਕਰੇਗੀ। ਹੋ ਸਕਦੀ ਹੈ? ਕਦੀ ਵੀ ਕਦੀ ਨਹੀਂ ਹੋ ਸਕਦੀ। ਤੇ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਮੈਂ ਸਵੇਰ ਦੇ ਦੁਆਨਾਂ ਵਿੱਚ ਵੀ ਵਿਚਾਰਿਆ ਸੀ, ਉਹਨਾਂ ਨੇ ਆਖਿਆ ਜਿੰਨਾ ਦੇ ਕੋਲ ਖਿਮਾ ਵਰਗਾ ਗਹਿਣਾ ਹੁੰਦਾ ਹੈ ਨਾ, ਉੱਥੇ ਰੱਬ ਆਪ ਵਸਦਾ, ਕਿਉਂਕਿ ਇੱਕੋ ਦਾ ਸੁਭਾਅ ਹੈ ਖਿਮਾ ਕਰਨ ਦਾ, ਰੱਬ ਦਾ, ਪਰਮੇਸ਼ਵਰ ਦਾ। ਹੁਣ ਅਸੀਂ ਕਿੰਨੀਆਂ ਗਲਤੀਆਂ ਕਰਦੇ ਹਾਂ, ਜੇ ਰੱਬ ਸਾਨੂੰ ਉਹਦੇ ਅਕੋਰਡਿੰਗ ਸਜ਼ਾ ਦੇਣ ਲੱਗੇ, ਹਾਲਾਂਕਿ ਬੰਦਾ ਕਹੀ ਰਿਹਾ ਨਾ, ਜਦੋਂ ਕੋਈ ਰੱਬ ਦੀ ਭਗਤੀ ਦੀ ਗੱਲ ਆਉਂਦੀ ਹੈ, ਉਹਦੀ ਤਪੱਸਿਆ ਦੀ ਗੱਲ ਆਉਂਦੀ, ਉਹਨੂੰ ਯਾਦ ਕਰਨ ਦੀ ਗੱਲ ਆਉਂਦੀ ਹੈ, ਤਾਂ ਗਿਣਦਾ ਰਹਿੰਦਾ ਵੀ ਮੈਂ ਇੰਨੀ ਵਾਰਾਂ ਬਾਣੀ ਦਾ ਪਾਠ ਪੜ੍ਹਿਆ, ਮੈਂ ਇੰਨੇ ਪਾਠ ਕਰਾ ਲਏ। ਬੰਦਾ ਇਕੱਲਾ ਇਕੱਲਾ ਰੈਕਡ ਜਿਹੜਾ ਰੱਖਦਾ, ਜੇ ਰੱਬ ਸਾਡੇ ਗੁਨਾਹਾਂ ਦਾ ਰੈਕਡ ਰੱਖਣ ਲੱਗ ਪਵੇ, ਤੇ ਸਾਰੇ ਦਿਨ ਦੇ ਵਿੱਚ ਆਪਾਂ ਕਿੰਨੇ ਗੁਨਾਹ ਕਰ ਦਿੰਦੇ ਹਾਂ, ਤੇ ਜੇ ਬੜੇ ਕਰੂਰਤਾ ਦੇ ਨਾਲ ਰੱਬ ਸਾਨੂੰ ਸਜ਼ਾ ਦੇਣ ਲੱਗੇ, ਤੇ ਤੁਸੀਂ ਅੰਦਾਜ਼ਾ ਲਾਓ ਵੀ ਇਹ ਜਿਹੜੀ ਸਿਰਜਣਾ ਹੈ ਦੁਨੀਆਂ ਦੀ ਕਿੱਦਾਂ ਦੀ ਹੋਵੇਗੀ। ਹੁਣ ਸਾਨੂੰ ਕਿਸੇ ਨੂੰ ਲੱਗਦਾ, ਮੰਨ ਲਓ ਤੁਹਾਡਾ ਕਿਸੇ ਨੇ ਬੁਰਾ ਕੀਤਾ, ਤੁਹਾਨੂੰ ਲੱਗਦਾ ਵੀ ਇਹਦੀ ਲੱਤ ਭੰਨ ਦਿਓ ਨਾ, ਇਹਨੂੰ ਮਾਰ ਦਿਓ, ਤੇ ਜੇ ਰੱਬ ਇੱਦਾਂ ਸੋਚਣ ਲੱਗੇ ਵੀ ਇਸ ਬੰਦੇ ਨੇ ਆਹ ਗਲਤੀ ਕੀਤੀ, ਇਹਨੂੰ ਮਾਰ ਦਿਓ, ਤੇ ਦੁਨੀਆਂ ਦੇ ਵਿੱਚ ਘਰੋ ਘਰੀ ਸੱਥਰ ਵਿਸ ਜਾਣ। ਜੇ ਰੱਬ ਨੂੰ ਇੱਦਾਂ ਲੱਗਣ ਲੱਗੇ ਵੀ ਹੁਣ ਇਹਦੀ ਲੱਤ ਭੰਨ ਦਿਓ, ਹੁਣ ਇਹਦੀ ਬਾਂਹ ਭੰਨ ਦਿਓ, ਹੁਣ ਇੱਦਾਂ ਭੰਨ ਦਿਓ। ਹਾਲਾਂਕਿ ਬੰਦਾ ਜਦੋਂ ਕੋਈ ਧਰਮ ਕਰਮ ਕਰਦਾ ਤੇ ਗਿਣਦਾ ਹੈ। ਮਹਾਰਾਜ ਦੀ ਬਾਣੀ ਦਾ ਵਾਕ ਹੈ, ਗੁਰਦੇਵ ਨੇ ਆਖਿਆ, ਹੇ ਅਕਾਲ ਪੁਰਖ ਵਾਹਿਗੁਰੂ, ਅਸੀਂ ਤੇ ਜੇ ਤੇਰਾ ਨਾਂ ਵੀ ਲੈਂਦੇ ਹਾਂ ਤੇ ਉਹਦੀ ਵੀ ਗਿਣਤੀ ਕਰਦੇ ਹਾਂ, ਪਰ ਜਿਸ ਦਿਨ ਤੂੰ ਸਾਡੇ ਗੁਨਾਹਾਂ ਦੀ ਗਿਣਤੀ ਕਰਨ ਲੱਗ ਪਿਆ, ਸਾਡੀ ਉਹਦੇ ਨਾਲ ਹਾਲਤ ਕੀ ਬਣੇਗੀ? ਲੇਖਾ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਵੀ ਜੇ ਸਾਡਾ ਲੇਖਾ ਜੋਖਾ ਤੂੰ ਕਰਨ ਲੱਗ ਪਵੇ ਤੇ ਅਸੀਂ ਤੇ ਖਿਨ ਖਿਨ ਭੁੱਲਦੇ ਹਾਂ। ਖਿਨ ਕਹਿੰਦੇ ਨੇ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਅਸੀਂ ਕੀ ਕਰਦੇ ਹਾਂ, ਭੁੱਲਾਂ ਕਰਦੇ ਹਾਂ, ਪਰ ਤੇਰਾ ਸੁਭਾਅ ਕੀ ਹੈ? ਤੇਰਾ ਸੁਭਾਅ ਸਦਾ ਹੀ ਦਇਆ ਦਾ ਹੈ, ਸਦਾ ਹੀ ਖਿਮਾ ਦਾ ਹੈ। ਇਸ ਕਰਕੇ ਜਿਨ੍ਹਾਂ ਮਨੁੱਖਾਂ ਦੇ ਜੀਵਨ ਵਿੱਚ ਖਿਮਾ ਵਾਲਾ ਸੁਭਾਅ ਹੁੰਦਾ ਹੈ ਨਾ, ਉਹਨੂੰ ਸਤਿਗੁਰੂ ਮਹਾਰਾਜ ਨੇ ਆਖਿਆ ਉਹਦੇ ਅੰਦਰ ਰੱਬ ਆਪ ਵੱਸਦਾ। ਸੋ ਪੰਜ ਪਿਆਲਿਆਂ ਦਾ ਜ਼ਿਕਰ ਆਇਆ, ਪੰਜ ਪਿਆਲੇ, ਫਿਰ ਆਖਿਆ ਪੰਜ ਪੀਰ। ਪੰਜ ਪੀਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੋਂ, ਅੱਜ ਅਸੀਂ ਭਟਕਦੇ ਫਿਰਦੇ ਹਾਂ, ਪੀਰਾਂ ਫਕੀਰਾਂ ਦੇ ਦਰਾਂ ਉੱਤੇ ਤੁਰੇ ਫਿਰਦੇ ਹਾਂ। ਹੁਣ ਤਾਂ ਨਵੇਂ ਨਵੇਂ ਸਾਈਂ ਬਣੇ ਫਿਰਦੇ ਨੇ, ਕੋਈ ਨਵੇਂ ਨਵੇਂ ਪੀਰ ਤੁਰੇ ਫਿਰਦੇ ਨੇ, ਕੋਈ ਵੀਜ਼ਿਆਂ ਵਾਲਾ ਹੈ, ਕੋਈ ਪਾਸਪੋਰਟ ਚੁੱਕੀ ਫਿਰਦਾ ਵੀ ਪੀਰ ਜੀ ਕਰੋ ਕਿਰਪਾ ਵੀਜ਼ਾ ਲਵਾਓ, ਅਤੇ ਕੋਈ ਪੀਰ ਐਸਾ ਹੈ ਜਿਹੜਾ ਕਹਿੰਦਾ ਵੀ ਕਨੇਡਾ ਵਿੱਚ ਕੋਈ ਫੜਿਆ ਗਿਆ ਸੀ, ਅਸੀਂ ਨਾਲ ਹੀ ਛਡਾ ਲਿਆ, ਯੂਕੇ ਵਿੱਚ ਕੋਈ ਫੜਿਆ ਗਿਆ ਸੀ ਨਾਲ ਹੀ ਛਡਾ ਲਿਆ, ਇੱਦਾਂ ਦੇ। ਕਿਉਂਕਿ ਵੇਖੋ ਇਹ ਲੋਕ ਬੜੇ ਸਿਆਣੇ ਹੁੰਦੇ ਨੇ, ਇਹਨਾਂ ਨੂੰ ਐਵੇਂ ਥੋੜ੍ਹਾ ਲੋਕ ਕਹਿੰਦੇ ਨੇ ਸਿਆਣੇ, ਇਹਨਾਂ ਨੂੰ ਸਮੇਂ ਦੀ ਨਬਜ਼, ਮਤਲਬ ਸਮਾਂ ਵੇਖ ਕੇ ਬਿਜ਼ਨਸ ਕਰਨਾ ਆਉਂਦਾ ਇਹਨਾਂ ਨੂੰ, ਤਾਂ ਸਿਆਣੇ ਨੇ। ਇਹ ਕਹਿੰਦੇ ਨੇ ਵੀ ਤੁਸੀਂ ਪਾਸਪੋਰਟ ਲੈ ਆਓ, ਅਸੀਂ ਵੀਜ਼ੇ ਦਾ ਠੱਪਾ ਲਵਾ ਦੇਵਾਂਗੇ, ਵੀ ਜਿਵੇਂ ਇਮੀਗ੍ਰੇਸ਼ਨ ਨਹੀਂ ਦਫ਼ਤਰ ਪੀਰ ਨੇ ਖੋਲਿਆ ਹੋਵੇ ਵੀ ਉੱਥੇ ਚਲੇ ਜਾਓ, ਵੀ ਜੇ ਤੁਹਾਡਾ ਮੂਰਖੋ ਕ੍ਰਾਈਟੀਰੀਆ ਪੂਰਾ ਹੈ, ਤੁਸੀਂ ਕਾਗਜ਼ ਪੱਤਰ ਪੂਰੇ ਦਿੱਤੇ ਨੇ ਤਾਂ ਲੱਗ ਹੀ ਜਾਣਾ ਹੈ, ਅਤੇ ਜੇ ਕਾਗਜ਼ ਪੱਤਰ ਨਾ ਪੂਰੇ ਹੋਣਗੇ ਤਾਂ ਪੀਰ ਦਾ ਆਪਦਾ ਕਿਉਂ ਨਹੀਂ ਲੱਗਾ ਜੇ ਤਾਈਂ, ਪੀਰ ਨੂੰ ਵੀ ਉਸੇ ਪ੍ਰੋਸੈਸ ਥਾਣੀ ਲੰਘਣਾ ਪੈਣਾ ਹੈ ਨਾ, ਮੰਨ ਲਓ ਉਸੇ ਪੀਰ ਨੇ ਇੱਥੇ ਆਉਣਾ ਹੋਵੇ ਤਾਂ ਉਹਨੂੰ ਵੀ ਕਿਸੇ ਸਪੋਂਸਰਸ਼ਿਪ ਲੈਟਰ ਦੀ ਲੋੜ ਪਵੇਗੀ, ਉਹਨੂੰ ਵੀ ਕੋਈ ਚਾਰ ਕਾਗਜ਼ ਲਾਉਣੇ ਪੈਣਗੇ ਫਿਰ ਹੀ ਇੱਥੇ ਆਵੇਗਾ ਨਾ। ਪਰ ਸਾਡਾ, ਅਸੀਂ ਕਈ ਵਾਰ ਇੰਨੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਾਂ, ਅਸੀਂ ਕੋਈ ਕਬਰ ਦੀ ਪੂਜਾ ਕਰ ਰਿਹਾ, ਮੁਰਦਿਆਂ ਦੀ ਪੂਜਾ ਕਰ ਰਿਹਾ, ਮੁਰਦਿਆਂ ਦੀ, ਵੀ ਜਿਹੜਾ ਮੁਰਦਾ ਜਿਹਦੇ ਕੋਲ ਜਾ ਕੇ ਲੋਕ ਜ਼ਿੰਦਗੀ ਮੰਗਦੇ ਨੇ, ਅਸ਼ਕ ਕਮਾਲ ਹੈ ਜੇ ਉਹ ਜ਼ਿੰਦਗੀ ਦੇਣ ਵਾਲਾ ਹੋਵੇ ਤਾਂ ਕਬਰ ਵਿੱਚੋਂ ਆਪ ਨਾ ਉੱਠ ਪਏ। ਤੁਸੀਂ ਮੁਰਦਿਆਂ ਦੇ ਪੁਜਾਰੀ ਨਹੀਂ, ਸਿੱਖ ਮੁਰਦਿਆਂ ਦਾ ਪੁਜਾਰੀ ਨਹੀਂ ਹੈ, ਸਿੱਖ ਅਕਾਲ ਪੁਰਖ ਦਾ ਪੁਜਾਰੀ ਹੈ, ਪਰਮੇਸ਼ਰ ਦਾ ਪੁਜਾਰੀ ਹੈ, ਜਿਹੜਾ ਜੀਵਨ ਦਿੰਦਾ ਵੀ ਹੈ ਅਤੇ ਜੀਵਨ ਖੋਹਦਾ ਵੀ ਹੈ, ਪਰ ਅਸੀਂ ਪੀਰ ਉਹਨੂੰ ਮੰਨ ਲਿਆ। ਜੇ ਪੀਰ ਮੰਨਣਾ ਹੈ ਨਾ, ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਕੇ ਵੇਖੋ, ਉਹਨਾਂ ਨੇ ਆਖਿਆ ਜੀ ਜ਼ਾਹਰ ਪੀਰ ਜਗਤ ਗੁਰ ਬਾਬਾ, ਜੇ ਕੋਈ ਜ਼ਾਹਰਾ ਪੀਰ ਹੈਗਾ ਹੈ ਤੇ ਪੂਰੇ ਜਗਤ ਦਾ ਗੁਰੂ ਹੈ ਤੇ ਉਹ ਗੁਰੂ ਨਾਨਕ ਸਾਹਿਬ ਹੈ, ਕੋਈ ਹੋਰ ਨਹੀਂ ਹੈਗਾ। ਤੋ ਪੰਜ ਪਿਆਲੇ, ਪੰਜ ਪੀਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਫਿਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਛਠਮ ਪੀਰ ਬੈਠਾ ਗੁਰ ਭਾਰੀ ਤੇ ਛੇਵਾਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਭਾਰੀ। ਭਾਰੀ ਦਾ ਮਤਲਬ ਵੱਡਾ, ਬਹੁਤ ਯੋਧਾ ਪਰਉਪਕਾਰੀ, ਜਿਹੜਾ ਬੜਾ ਯੋਧਾ ਵੀ ਹੈ ਤੇ ਬੜਾ ਪਰਉਪਕਾਰੀ ਸੁਭਾਅ ਦਾ ਵੀ ਹੈ, ਉਹਨੂੰ ਆਖਿਆ ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਅਰਜੁਨ ਦੀ ਕਾਇਆ ਪਲਟ ਗਈ, ਸਰੀਰ ਪਲਟ ਗਿਆ, ਹੁਣ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ, ਉਹਦੀ ਮੂਰਤ ਦੇ ਰੂਪ ਵਿੱਚ ਸਿੱਖ ਸੰਗਤਾਂ ਨੂੰ ਤਾਰਨ ਲਈ ਬਹਿ ਗਿਆ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਹੈ ਜਿਹੜੀ ਭਾਈ ਗੁਰਦਾਸ ਸਾਹਿਬ ਨੇ ਲਿਖੀ। ਤੋ ਖੈਰ, ਅਸੀਂ ਇਸ ਗੱਲ ਨੂੰ ਸਮਝੀਏ, ਕਬੀਰ ਸਾਹਿਬ ਦਾ ਨਾਲ ਆਪਾਂ ਇੱਕ ਬਚਨ ਅੱਜ ਵਿਚਾਰਨਾ ਹੈ। ਇਹ ਤਾਂ ਮੈਂ ਤਾਂ ਬੇਨਤੀ ਕੀਤੀ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਵਿੱਚ ਹੋਇਆ। ਸਤਿਗੁਰੂ ਮਹਾਰਾਜ ਦਾ ਜਦੋਂ ਆਪਾਂ ਬਚਪਨ ਵੀ ਵੇਹਨੇ ਹਾਂ ਨਾ ਜੀ, ਤੇ ਬੜੇ ਕਸ਼ਟ ਉਹਨਾਂ ਨੂੰ ਬਚਪਨ ਵਿੱਚ ਵੀ ਆਏ। ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਕਦੀ ਸੱਪ ਸੁੱਟ ਕੇ ਤੇ ਕਦੀ ਜਿਹੜੀ ਦਾਈ ਸੀ ਉਹਨੇ ਆਪਣੇ ਥਣਾਂ ਨੂੰ ਦੁੱਧ ਲਾ ਕੇ ਬਾਲ ਹਰਗੋਬਿੰਦ ਰਾਏ ਨੂੰ ਪਿਆਉਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਸਤਿਗੁਰੂ ਮਹਾਰਾਜ ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਨਾਲ ਬਚ ਜਾਂਦੇ ਰਹੇ। ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਗਾ ਭਰਾ ਜਿਹੜਾ ਪ੍ਰਿਥੀ ਚੰਦ ਸੀ, ਉਹਨੇ ਬੜੇ ਛੜਿਅੰਤਰ ਐਸੇ ਰਚੇ, ਸਰਕਾਰਾਂ ਨੇ ਰਲ ਮਿਲ ਕੇ ਛੜਿਅੰਤਰ ਜਿਹੜੇ ਨੇ ਐਸੇ ਰਲੇ ਰਚੇ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਉਹ ਖਤਮ ਕੀਤਾ ਜਾ ਸਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਿਹੜੀ ਪਰਵਰਿਸ਼ ਹੈ, ਜਦੋਂ ਆਪਾਂ ਉਹਦਾ ਜ਼ਿਕਰ ਕਰਦੇ ਹਾਂ ਤਾਂ ਤੁਸੀਂ ਹੈਰਾਨ ਹੋਵੋਗੇ, ਜਿਹੜੇ ਬਾਬਾ ਬੁੱਢਾ ਜੀ ਨੇ ਸਤਿਕਾਰਯੋਗ, ਜਿਨ੍ਹਾਂ ਨੂੰ ਮਹਾਰਾਜ ਨੇ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ, ਜਦੋਂ ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਤੇ ਉਹ ਜਿਹੜੇ ਬਾਬਾ ਬੁੱਢਾ ਜੀ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਟੀਚਰ ਸਨ। ਜਿੰਨੀ ਵਿਦਿਆ, ਜਿਹੜੀ ਆਖਰੀ ਗਿਆਨ ਸੀ ਨਾ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਪ੍ਰਾਪਤ ਕੀਤਾ। ਫਿਰ ਇਹਦੇ ਨਾਲ ਇਕੱਲਾ ਉਹ ਗਿਆਨ ਨਹੀਂ, ਬਲਕਿ ਜਿਹੜੀ ਸ਼ਾਸਤਰ ਵਿਦਿਆ ਹੈ, ਜੰਗੀ ਅਭਿਆਸ ਜਿਹੜਾ ਹੈ, ਉਹ ਜਿਹੜੀ ਵਿਦਿਆ ਹੈ ਉਹ ਵੀ ਬਾਬਾ ਬੁੱਢਾ ਜੀ ਨੇ ਜਿਹੜੀ ਹੈ ਸਿਖਾਈ। ਅਸੀਂ ਬਹੁਤੀ ਵਾਰ ਹੁਣ ਬਾਬਾ ਬੁੱਢਾ ਜੀ ਨੂੰ ਇਹ ਤਾਂ ਸਮਝਦੇ ਹਾਂ ਵੀ ਉਹ ਪੁੱਤਰਾਂ ਦੇ ਦਾਨੀ ਨੇ ਜਾਂ ਉਹ ਦਰਬਾਰ ਸਾਹਿਬ ਦੇ ਗ੍ਰੰਥੀ ਰਹੇ, ਪਰ ਉਹਨਾਂ ਵਿੱਚ ਆਹ ਵੀ ਕੁਆਲਿਟੀ ਹੈਗੀ ਸੀ, ਇਹ ਚੇਤੇ ਰੱਖੋ ਵੀ ਬਾਬਾ ਬੁੱਢਾ ਜੀ ਨੇ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਾਸਤਰ ਵਿਦਿਆ ਸਿਖਾਈ। ਕਿਹਦੇ ਹੁਕਮ ਦੇ ਉੱਤੇ? ਗੁਰੂ ਅਰਜਨ ਸਾਹਿਬ ਦੇ ਹੁਕਮ ਦੇ ਉੱਤੇ। ਅਤੇ ਇਹ ਗੁਰੂ ਘਰ ਦੇ ਵਿੱਚ ਨਾਲ ਨਾਲ ਚੀਜ਼ਾਂ ਚੱਲਦੀਆਂ ਆਉਂਦੀਆਂ। ਕਈ ਵਾਰ ਨਾ ਜਦੋਂ ਗਲਤ ਇਤਿਹਾਸ ਨੂੰ ਇੱਦਾਂ ਵੀ ਪ੍ਰਚਾਰਿਆ ਜਾਂਦਾ ਹੈ ਵੀ ਜਿਹੜੇ ਪਹਿਲੇ ਪੰਜ ਗੁਰੂ ਸਨ ਉਹ ਬੜੇ ਸ਼ਾਂਤਮਈ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ, ਕਿਉਂਕਿ ਇਦੋਂ ਕੋਈ ਜੰਗ ਯੁੱਧ ਜਿਹੜਾ ਹੈ ਉਹ ਨਹੀਂ ਹੋਇਆ, ਤੇ ਜਿਹੜੇ ਬਾਅਦ ਵਾਲੇ ਗੁਰੂ ਸਨ ਉਹ ਥੋੜੇ ਜਿੱਦਾਂ ਕਹਿ ਲਓ ਵੀ ਬੜੇ, ਹੁਣ ਜੇ ਪੰਜਾਂ ਨੂੰ ਸ਼ਾਂਤ ਕਿਹਾ ਹੈ ਤੇ ਫਿਰ ਇਹਦਾ ਮਤਲਬ ਤੇ ਸਿੱਧਾ ਬਣਦਾ ਹੈ ਨਾ ਵੀ ਜਿਹੜੇ ਮਗਰਲੇ ਪੰਜ ਨੇ ਉਹ ਸ਼ਾਂਤ ਸਨ ਵੀ ਉਹਨਾਂ ਨੇ ਜੰਗਾਂ ਜੁੱਧਾਂ ਲੜੀਆਂ। ਨਹੀਂ, ਗੁਰੂ ਸਾਹਿਬ ਦਾ ਕਦੀ ਵੀ ਮਕਸਦ ਕਿਸੇ ਨਾਲ ਲੜਨਾ ਨਹੀਂ ਰਿਹਾ, ਇਹ ਚੇਤੇ ਰੱਖ ਲਓ। ਜਿੰਨੀਆਂ ਜੰਗਾਂ ਲੜੀਆਂ ਗਈਆਂ ਡਿਫੈਂਸ ਵਿੱਚ ਲੜੀਆਂ ਗਈਆਂ ਨੇ, ਸਮਝ ਕੇ ਬੇਨਤੀ ਨੂੰ, ਡਿਫੈਂਸ ਦੀ ਜੰਗ ਹੋਰ ਹੁੰਦੀ ਹੈ। ਇੱਕ ਹੁੰਦਾ ਹੈ ਤੁਸੀਂ ਕਿਸੇ 'ਤੇ ਚੜ੍ਹ ਕੇ ਜਾਣਾ, ਤੁਸੀਂ ਕਿਸੇ ਦੇ ਉੱਤੇ ਟੋਲੀ ਬਣਾ ਕੇ ਚੜ੍ਹ ਕੇ ਜਾਓ ਵੀ ਕਿਸੇ ਨੂੰ ਖਤਮ ਕਰਨਾ ਹੈ, ਕਿਸੇ ਨੂੰ ਮਾਰ ਦੇਣਾ ਹੈ। ਇੱਕ ਹੁੰਦਾ ਹੈ ਵੀ ਜਦੋਂ ਕੋਈ ਤੁਹਾਡੇ ਉੱਤੇ ਚੜ੍ਹ ਕੇ ਆਇਆ ਤਾਂ ਤੁਸੀਂ ਉਹਨੂੰ ਰੋਕਣਾ ਹੈ। ਇਹਨਾਂ ਦੋ ਚੀਜ਼ਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਹੁਣ ਆਪਾਂ ਆਪਣੇ ਘਰਾਂ ਵਿੱਚ ਰਹਿੰਦੇ ਹਾਂ, ਭਾਵੇਂ ਕਿ ਲੋ ਕਾਨੂੰਨ ਇੱਥੇ ਕੰਮ ਕਰਦਾ ਹੈ, ਤੁਸੀਂ ਆਪਣੇ ਘਰ ਵਿੱਚ ਹੋ ਅਤੇ ਤੁਹਾਡੇ ਘਰ ਦੇ ਉੱਤੇ ਕੋਈ ਚੜ੍ਹ ਕੇ ਆ ਗਿਆ ਅਤੇ ਤੁਸੀਂ ਆਪਣੀ ਡਿਫੈਂਸ ਦੇ ਵਿੱਚ ਕੁਝ ਨਾ ਕੁਝ ਤਾਂ ਕਰੋਗੇ ਨਾ, ਪੁਲਿਸ ਨੂੰ ਕਾਲ ਕਰੋਗੇ, ਕਿਤੇ ਲੁਕੋਗੇ, ਕੁਝ ਵੀ ਕਰੋਗੇ, ਅਤੇ ਜੇ ਲੱਗਦੀ ਵਾ ਜੇ ਨਹੀਂ ਗੱਲ ਬਣੇਗੀ ਤਾਂ ਫਿਰ ਤੁਸੀਂ ਤਲਵਾਰ ਵੀ ਚੁੱਕੋਗੇ। ਫਿਰ ਜਿਹੜਾ ਘਰ ਵਿੱਚ ਹਥਿਆਰ ਹੋਵੇਗਾ ਉਹਦੇ ਨਾਲ ਵੀ ਆਪਣੇ ਪਰਿਵਾਰ ਨੂੰ ਸੇਫ ਕਰਨ ਦੀ ਕੋਸ਼ਿਸ਼ ਵਿੱਚ ਰਹੋਗੇ। ਸੋ ਗੁਰੂ ਸਾਹਿਬ ਨੇ ਕਦੀ ਵੀ ਜਿਹੜਾ ਹੈ ਜੰਗ ਨੂੰ ਜਿਹੜਾ ਹੈ ਉਹ ਸਮੱਸਿਆ ਦਾ ਹੱਲ ਨਹੀਂ ਸਮਝਿਆ। ਹਾਂ, ਸਿਰ ਤੇ ਆ ਪਈ ਜੰਗ ਨੂੰ ਮਹਾਰਾਜ ਨੇ ਮੋੜਿਆ ਨਹੀਂ, ਜਿਹੜਾ ਚੜ੍ਹ ਕੇ ਆ ਗਿਆ ਨਾ ਉਹਦੇ ਲਈ। ਫਿਰ ਆਪਾਂ ਇੱਕ ਸ਼ਬਦ ਵਰਤਦੇ ਹਾਂ ਵੀ ਜਿਹੜਾ ਆ ਗਿਆ ਉਹਦੇ ਲਈ ਦੇਗ ਵੀ ਪੱਕੀ ਹੈ ਅਤੇ ਤੇਗ ਵੀ ਪੱਕੀ ਹੈ ਜਿਹੜਾ ਚੜ੍ਹ ਕੇ ਆ ਗਿਆ। ਤੋ ਮਹਾਰਾਜ ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗਾਂ ਲੜੀਆਂ ਨੇ, ਤੁਸੀਂ ਸਾਰੀਆਂ ਜੰਗਾਂ ਪੜ੍ਹ ਕੇ ਵੇਖ ਲਓ, ਸਤਿਗੁਰੂ ਮਹਾਰਾਜ ਆਪ ਲੜਨ ਨਹੀਂ ਗਏ ਵੀ ਹਾਂ ਹੁਣ ਆਪਾਂ ਫਲਾਨੀ ਜਗ੍ਹਾ 'ਤੇ ਚੱਲੀਏ, ਕਿਉਂਕਿ ਗੁਰੂ ਦਾ ਮਨੋਰਥ ਕਿਸੇ ਥਾਵਾਂ ਉੱਤੇ ਕਬਜ਼ੇ ਕਰਨਾ ਨਹੀਂ ਹੈਗਾ। ਉਹ ਕੋਈ ਕਬਜ਼ਾਧਾਰੀ ਬਣ ਕੇ ਨਹੀਂ ਜਾਂਦੇ ਵੀ ਫਲਾਨੀ ਥਾਂ ਉੱਤੇ ਜਾ ਕੇ ਆਪਾਂ ਕਬਜ਼ਾ ਕਰਨਾ, ਇਸ ਕਰਕੇ ਚਲੋ ਟੋਲੀ ਇਕੱਠੀ ਹੋ ਗਏ ਤੁਰੇ ਫਲਾਨੇ ਪਾਸੇ ਨੂੰ। ਤੋ ਮਹਾਰਾਜ ਨੇ ਜਿੰਨੀਆਂ ਜੰਗਾਂ ਲੜੀਆਂ, ਜ਼ੁਲਮ ਦੇ ਖਿਲਾਫ ਲੜੀਆਂ, ਮਜ਼ਲੂਮ ਦੀ ਜਿਹੜੀ ਹੈ ਹਿਫਾਜ਼ਤ ਲਈ ਲੜੀਆਂ, ਆਪਾਂ ਕਹਿੰਦੇ ਗਰੀਬ ਦੀ ਰੱਖਿਆ ਲਈ ਅਤੇ ਜਰਵਾਣੇ ਦੀ ਭੱਖਿਆ ਲਈ ਮਹਾਰਾਜ ਨੇ ਇਹ ਸਾਰਾ ਉੱਦਮ ਕੀਤਾ। ਤੋ ਖੈਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਜੇ ਤੁਸੀਂ ਪਹਿਲਾਂ ਵੀ ਪੜ੍ਹੋਗੇ ਨਾ, ਅਤੇ ਜਿਹੜੇ ਤੁਹਾਡੇ ਵਿੱਚੋਂ ਖਡੂਰ ਸਾਹਿਬ ਗਏ ਨੇ, ਉੱਥੇ ਗੁਰਦੁਆਰਾ ਹੈ ਮੱਲ ਅਖਾੜਾ, ਖਡੂਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪੈਂਦਾ, ਤਰਨ ਤਾਰਨ ਜ਼ਿਲ੍ਹਾ ਹੈ ਮੇਰੇ ਖਿਆਲ, ਅਤੇ ਉੱਥੇ ਗੁਰਦੁਆਰਾ ਸਾਹਿਬ ਹੈ ਖਡੂਰ ਸਾਹਿਬ ਦੇ ਵਿੱਚ ਮੱਲ ਅਖਾੜਾ। ਮੱਲ ਕਹਿੰਦੇ ਨੇ ਭਲਵਾਨ ਨੂੰ ਜੀ, ਅਤੇ ਅਖਾੜਾ ਜਿੱਥੇ ਭਲਵਾਨ ਘੁਲਦੇ ਨੇ, ਜਿੱਥੇ ਕੁਸ਼ਤੀਆਂ ਹੁੰਦੀਆਂ ਨੇ। ਹੁਣ ਇਹ ਉੱਥੇ ਗੁਰਦੁਆਰੇ ਦਾ ਨਾਂ ਹੀ ਕੀ ਪੈ ਗਿਆ, ਮੱਲ ਅਖਾੜਾ, ਕਿਉਂਕਿ ਗੁਰੂ ਅੰਗਦ ਸਾਹਿਬ ਮਹਾਰਾਜ ਉੱਥੇ ਭਲਵਾਨਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਹੁੰਦੇ ਸੀ। ਦੋ ਤਰ੍ਹਾਂ ਦੇ ਨੇ ਵੇਖੋ, ਇੱਕ ਤਾਂ ਭਲਵਾਨ ਹੈ ਬਾਹਰੀ ਤੌਰ ਉੱਤੇ, ਆਪਾਂ ਰਿਸ਼ਟ ਪੁਸ਼ਟ ਰਹੀਏ, ਘੁਲੀਏ, ਵਰਜਿਸ਼ਾਂ ਕਰੀਏ ਤਾਂ ਕਿ ਸਾਡਾ ਸਰੀਰ ਜਿਹੜਾ ਹੈ ਉਹ ਨਸ਼ਿਆਂ ਤੋਂ ਬਚਿਆ ਰਹੇ, ਅਸੀਂ ਸਿਹਤ ਦੇ ਤੌਰ 'ਤੇ ਤੰਦਰੁਸਤ ਹੋ ਸਕੀਏ। ਅੱਛਾ, ਇਕੱਲਾ ਸਰੀਰਕ ਤੌਰ 'ਤੇ ਨਹੀਂ, ਇੱਕ ਹੈ ਪੰਜ ਭਲਵਾਨ ਸਾਡੇ ਅੰਦਰ ਵੀ ਬੈਠੇ ਨੇ। ਇਹ ਕਿਹੜੇ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਹ ਪੰਜ ਭਲਵਾਨ ਇਹ ਵੀ ਹੈਗੇ ਨੇ ਨਾ, ਇਹ ਵੀ ਬੰਦੇ ਨੂੰ ਢਾਉਂਦੇ ਨੇ, ਅਤੇ ਇਹਨਾਂ ਨੂੰ ਵੀ ਬੰਨਣ ਦੀ ਲੋੜ ਹੈ। ਉਹਨੂੰ ਬੰਨਿਆ ਕਿਵੇਂ ਜਾਵੇਗਾ? ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਵੀ ਮੈਂ ਸੱਚ ਨੂੰ ਜੀਵਨ ਵਿੱਚ ਢੋ ਕੇ ਨਾ, ਅਤੇ ਜਿਹੜੇ ਇਹ ਵਿਕਾਰ ਮੈਨੂੰ ਢਾ ਲੈਂਦੇ ਸੀ ਆਣ ਕੇ, ਮੇਰੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਸੀ, ਮੇਰਾ ਹੰਕਾਰ ਮੈਨੂੰ ਢਾ ਲੈਂਦਾ ਸੀ, ਪਰ ਹੁਣ ਮੈਂ ਹੰਕਾਰ ਨੂੰ ਕੀ ਕਰ ਲਿਆ? ਢਾ ਲਿਆ, ਕਾਬੂ ਕਰ ਲਿਆ। ਪੰਜੇ ਬੱਧੇ ਮਹਾਂਬਲੀ, ਮੇਰਾ ਕ੍ਰੋਧ ਜਿਹੜਾ ਸੀ ਉਹ ਮੈਨੂੰ ਢਾਉਂਦਾ ਸੀ, ਪਰ ਮੈਂ ਗੁਰੂ ਦੀ ਮੱਤ ਲੈ ਕੇ ਹੁਣ ਉਸ ਕ੍ਰੋਧ ਰੂਪੀ ਮੱਲ ਨੂੰ, ਉਹਨੂੰ ਭਲਵਾਨ ਨੂੰ ਜਿਹੜਾ ਹੈ ਉਹ ਕਾਬੂ ਵਿੱਚ ਕਰ ਲਿਆ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਨ ਵਿੱਚ ਦਈ ਖੜੋਆ। ਅਤੇ ਗੁਰਦੇਵ ਮਹਾਰਾਜ ਕਹਿੰਦੇ ਨੇ, ਜੇ ਆਪਣੀ ਜ਼ਿੰਦਗੀ ਵਿੱਚੋਂ ਰੋਗ ਅਤੇ ਸੋਗ ਦੂਰ ਕਰਨੇ ਨੇ, ਇਹਨਾਂ ਪੰਜਾਂ ਨੂੰ ਢਾ ਲਓ। ਜੇ ਬਿਲਕੁਲ ਰਿਸ਼ਟ ਪੁਸ਼ਟ ਹੋਣਾ ਹੈ ਨਾ, ਅੱਜ ਬੰਦਾ ਕਿਉਂ ਸੋਗਾਂ ਵਿੱਚ ਹੈ, ਕਿਉਂ ਚਿੰਤਾ ਵਿੱਚ ਹੈ, ਕਿਉਂ ਮੁਸ਼ਕਲਾਂ ਵਿੱਚ ਫਸਿਆ ਹੈ? ਕਿਉਂਕਿ ਇਹਨਾਂ ਪੰਜਾਂ ਨੇ ਬੰਦੇ ਨੂੰ ਆਪਣੇ ਕਾਬੂ ਵਿੱਚ ਕਰ ਲਿਆ। ਵੇਖੋ ਜੀ, ਸਰੀਰ ਦੇ ਰੋਗ ਵੀ ਲੱਗਦੇ ਨੇ, ਠੀਕ ਹੈ, ਪਰ ਬਹੁਤੀ ਵਾਰ ਸਰੀਰਕ ਰੋਗਾਂ ਦੇ ਪਿੱਛੇ ਕਾਰਨ ਮਾਨਸਿਕ ਹੁੰਦਾ ਹੈ, ਜਿਹੜੀ ਚਿੰਤਾ ਹੈ। ਇੱਕ ਤਾਂ ਸ਼ੂਗਰ ਹੈ ਵੀ ਕਿਸੇ ਨੂੰ ਜੀਨਸ ਵਿੱਚੋਂ ਮਿਲ ਗਈ, ਆਪਾਂ ਕਹਿੰਦੇ ਵੀ ਪਰਿਵਾਰ ਵਿੱਚ ਉਹਦਾ, ਉਹਨੂੰ ਕੰਟਰੋਲ ਕੀਤਾ ਜਾ ਸਕਦਾ, ਉਹਦਾ ਫਿਰ ਹੱਲ ਕੋਈ ਨਹੀਂ ਹੁੰਦਾ। ਹੁਣ ਇਸੇ ਤਰੀਕੇ ਨਾਲ ਇੱਕ ਹੈ ਚਿੰਤਾ ਦੇ ਰਾਹੀਂ ਸ਼ੂਗਰ ਹੋ ਜਾਣੀ, ਚਿੰਤਾ ਵੀ ਸਿਆਣੇ ਕਹਿੰਦੇ ਨੇ ਇਹ ਵੀ ਸ਼ੂਗਰ ਕਰ ਦਿੰਦੀ ਬੰਦੇ ਨੂੰ। ਜਦੋਂ ਆਪਾਂ ਬੀਪੀ ਦੀ ਗੱਲ ਕਰਦੇ ਹਾਂ ਵੀ ਬਲੱਡ ਪ੍ਰੈਸ਼ਰ ਹਾਈ ਹੁੰਦਾ, ਹੁਣ ਜਿਹੜਾ ਬੰਦਾ ਬਹੁਤ ਅਗਰੈਸਿਵ ਰਹਿੰਦਾ ਉਹ ਹੈਲਥੀ ਨਹੀਂ ਹੋ ਸਕਦਾ ਕਦੀ, ਜਿਹੜਾ ਅਗਰੈਸਿਵ ਰਹਿੰਦਾ ਨਾ ਸਦਾ, ਵੀ ਸਦਾ ਉਹ ਕਦੀ ਜਿਹੜਾ ਹੈ ਉਹਦਾ ਬਲੱਡ ਪ੍ਰੈਸ਼ਰ ਥੱਲੇ ਕਿਵੇਂ ਆ ਜਾਵੇਗਾ, ਅਤੇ ਜਿਹੜਾ ਚਿੰਤਾ ਵਿੱਚ ਰਹਿੰਦਾ ਉਹਦਾ ਬੀਪੀ ਜਿਹੜਾ ਲੋਅ ਵੀ ਜਾਵੇਗਾ। ਜਿਹੜਾ ਇਹਨਾਂ ਪੰਜਾਂ ਨੂੰ ਕਾਬੂ ਕਰ ਗਿਆ ਉਹ ਆਪੇ ਹੀ ਨਵਾਂ ਨਰੁਆ ਹੋ ਗਿਆ। ਅਸੀਂ ਇਹਨਾਂ ਪੰਜਾਂ ਨੂੰ ਕਾਬੂ ਕਰ ਨਹੀਂ ਪਾਉਂਦੇ, ਪਰ ਇਹਨੂੰ ਕੀਤਾ ਕਿਵੇਂ ਜਾਂਦਾ? ਗੁਰੂ ਦੀ ਮੱਤ ਲੈ ਕੇ, ਗੁਰੂ ਦੁਆਰਾ ਦਿੱਤੀ ਹੋਈ ਸੋਝੀ ਲੈ ਕੇ ਇਹਨਾਂ ਪੰਜਾਂ ਨੂੰ ਕਾਬੂ ਵਿੱਚ ਕੀਤਾ ਜਾਂਦਾ ਹੈ। ਤੋ ਖੈਰ ਮੈਂ ਬੇਨਤੀ ਸਿਰਫ ਇੰਨੀ ਕਰਨ ਲੱਗਾ ਸੀ, ਮੱਲ ਅਖਾੜੇ ਗੁਰੂ ਸਾਹਿਬ ਨੇ ਬਣਾਏ, ਢਾਡੀ ਸਿੰਘ ਆਏ ਨੇ ਤੁਹਾਨੂੰ ਇਤਿਹਾਸ ਸੁਣਾਉਣਗੇ। ਤੋ ਮੱਲ ਅਖਾੜਿਆਂ ਤੋਂ ਬਾਅਦ ਅੱਗੇ ਗੱਲ ਚੱਲੀ, ਜਦੋਂ ਤੁਸੀਂ ਪਿੱਛੇ ਵੀ ਆਓਗੇ, ਮੈਂ ਥੋੜ੍ਹੀ ਜਿਹੀ ਇੱਕ ਬੇਨਤੀ ਹੋਰ ਕਰਾਂ, ਮੇਰਾ ਸਮਾਂ ਸਮਾਪਤੀ ਦੇ ਕੰਢੇ 'ਤੇ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਨਾ ਭਾਈ ਗੁਰਦਾਸ ਸਾਹਿਬ ਨੇ ਇੱਕ ਪੰਕਤੀ ਲਿਖੀ ਹੈ, ਉਹਦੇ ਵਿੱਚ ਉਹਨਾਂ ਆਖਿਆ ਗੁਰੂ ਨਾਨਕ ਸਾਹਿਬ ਦੀ ਵੇਸ਼ ਭੂਸ਼ਾ ਕਿੱਦਾਂ ਦੀ ਸੀ, ਉਹ ਬਾਹਰੋਂ ਵੇਖਣ ਨੂੰ ਕਿੱਦਾਂ ਦੇ ਲੱਗਦੇ ਸਨ। ਉੱਥੇ ਉਹਨਾਂ ਨੇ ਇਹ ਨਹੀਂ ਆਖਿਆ ਉਹਦੀਆਂ ਅੱਖਾਂ ਕਿੱਦਾਂ ਦੀਆਂ ਨੇ, ਉਹਦੇ ਨੱਕ ਕਿੱਦਾਂ ਦਾ ਹੈ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਿਸ ਵਕਤ ਮੱਕੇ ਗਏ ਨੇ ਨਾ, ਤੇ ਬੜੇ ਆਲਮ ਫਾਜ਼ਲ ਬਣ ਕੇ ਗਏ ਨੇ, ਹੈ ਵੀ ਸਾਨੂੰ ਇਹਦੇ ਵਿੱਚ ਵੀ ਕੋਈ ਦੋ ਰਹਿ ਨਹੀਂ, ਆਲਮ ਫਾਜ਼ਲ ਬਣ ਕੇ ਗਏ। ਮੈਂ ਸ਼ਬਦ ਤਾਂ ਵਰਤਿਆ ਜਿਵੇਂ ਬਾਹਰੋਂ ਦਿੱਖ ਜਿਹੜੀ ਹੈ ਉਹ ਵੀ ਆਲਮ ਫਾਜ਼ਲਾਂ ਵਾਲੀ ਹੋਵੇ। ਤੇ ਉਹਨਾਂ ਨੇ ਇੱਕ ਗੱਲ ਲਿਖੀ ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਆਸਾ ਹੱਥ, ਆਸਾ ਕਹਿੰਦੇ ਨੇ ਜੀ ਡੰਡੇ ਨੂੰ, ਕਿਤਾਬ ਕੱਛ, ਕਿਤਾਬ ਕੱਛ ਵਿੱਚ ਤੁਸੀਂ ਆਮ ਵੇਖਿਓ ਤੇ ਜਿਹੜਾ ਪਹਿਲਾਂ ਜਿਹੜੇ ਸਿਆਣੇ ਬਜ਼ੁਰਗ ਸਨ ਇੱਦਾਂ ਕੱਛੇ ਉਹਨਾਂ ਨੇ ਕਿਤਾਬ ਮਾਰੀ ਹੁੰਦੀ ਸੀ ਇੱਦਾਂ ਕਰਕੇ। ਹੁਣ ਭਾਈ ਗੁਰਦਾਸ ਨੇ ਬੜਾ ਸਪਸ਼ਟ ਲਿਖਿਆ ਆਸਾ ਹੱਥ, ਆਸਾ ਮਤਲਬ ਡੰਡਾ ਹੱਥ ਵਿੱਚ, ਜਿਵੇਂ ਕੋਈ ਬਜ਼ੁਰਗ ਬੰਦਾ ਡੰਡਾ ਫੜ ਕੇ ਤੁਰਿਆ ਜਾ ਰਿਹਾ। ਤੇ ਕਿਤਾਬ ਕੱਛ, ਕਿਤਾਬ ਕਿਹੜੀ ਕਿਤਾਬ ਸੀ ਗੁਰੂ ਨਾਨਕ ਸਾਹਿਬ ਦੇ ਕੋਲ? ਬਾਣੀ ਦੀ ਪੋਥੀ। ਕਿਤਾਬ ਕਿਹੜੀ ਹੈ? ਬਾਣੀ ਦੀ ਪੋਥੀ। ਉਹਦੇ ਲਈ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤਿਆ ਕਿਤਾਬ ਕੱਛ, ਬਾਬੇ ਨਾਨਕ ਦੇ ਕੱਛ ਵਿੱਚ ਕਿਤਾਬ ਸੀ, ਜਿੱਥੋਂ ਪੜ੍ਹ ਕੇ ਉਹ ਮੁਸਲਮਾਨ ਤੇ ਹਿੰਦੂ ਨੂੰ ਕਹਿੰਦਾ ਹੈ ਵੀ ਬਾਬਾ ਆਖੇ ਅੱਜ ਗਿਆ ਸ਼ੁਭ ਅਮਲਾਂ ਬਾਜੋਂ, ਦੋਨੋਂ ਰੋਈ ਵੀ ਚੰਗੇ ਅਮਲਾਂ ਤੋਂ ਬਿਨਾਂ ਇੱਥੇ ਹਿੰਦੂ ਵੀ ਰੋ ਰਿਹਾ ਤੇ ਇੱਥੇ ਮੁਸਲਮਾਨ ਵੀ ਰੋ ਰਿਹਾ। ਜਦੋਂ ਕਾਜ਼ੀ ਇਹ ਸਵਾਲ ਕਰਦੇ ਨੇ ਮੱਕੇ ਦੀ ਧਰਤੀ ਤੇ ਖਲੋ ਕੇ ਹਿੰਦੂ ਵੱਡਾ ਹੁੰਦਾ ਹੈ ਕਿ ਮੁਸਲਮਾਨ ਵੱਡਾ ਹੁੰਦਾ ਹੈ, ਬਾਬੇ ਨੇ ਆਖਿਆ ਵੱਡਾ ਉਹ ਹੈ ਜਿਹਦੇ ਅਮਲ ਵੱਡੇ ਨੇ, ਜਿਹਦੇ ਜੀਵਨ ਵਿੱਚ ਨੇਕੀ ਚੰਗਿਆਈ ਹੈ ਵੱਡਾ ਉਹ ਹੈ, ਹਿੰਦੂ ਤੇ ਮੁਸਲਮਾਨ ਉਹਨਾਂ ਨਾਲ ਕੀ ਫਰਕ ਪੈ ਚੱਲਿਆ। ਸੋ ਸਤਿਗੁਰ ਨੇ ਇਹ ਨਿਰਣਾ ਉੱਥੇ ਦਿੱਤਾ। ਹੁਣ ਡੰਡਾ ਸੀ ਬਾਬੇ ਦੇ ਹੱਥ ਵਿੱਚ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਲੌਰ ਜਾਂਦੇ ਨੇ, ਉੱਥੇ ਗੁਰਦੁਆਰਾ ਮਊ ਸਾਹਿਬ, ਜਿਹੜੇ ਦੁਆਬੇ ਏਰੀਏ ਦੇ ਨੇ ਉਹਨਾਂ ਨੂੰ ਪਤਾ ਹੈ ਫਲੌਰ ਦੇ ਕੋਲ, ਉੱਥੇ ਨਾ ਗੁਰੂ ਸਾਹਿਬ ਜਦੋਂ ਉਹਨਾਂ ਦੀ ਬਰਾਤ ਢੁੱਕਦੀ ਗੁਰੂ ਅਰਜਨ ਸਾਹਿਬ ਦੀ, ਤੇ ਉੱਥੇ ਜਿਹੜੇ ਸਾਰਾ ਭਾਈਚਾਰਾ ਉੱਥੇ ਇਕੱਠਾ ਹੋਇਆ ਸੀ, ਉਹ ਕਹਿੰਦਾ ਜੀ ਸਾਡੇ ਪਿੰਡ ਦਾ ਇੱਕ ਰਿਵਾਜ਼ ਹੈ, ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਨੇ, ਕਹਿੰਦੇ ਸਾਡੇ ਪਿੰਡ ਦਾ ਇੱਕ ਰਿਵਾਜ਼ ਹੈ ਵੀ ਜਿਹੜੇ ਦੁੱਲੇ ਨੇ ਦੁਲਹਨ ਖਾਣੀ ਹੁੰਦੀ ਹੈ ਉਹ ਪਹਿਲਾਂ ਕਿੱਲਾ ਪੁੱਟਦਾ। ਤੇ ਉੱਥੇ ਕੁਝ ਚਲਾਕ ਬੰਦੇ ਕੀ ਕਰਦੇ ਨੇ ਵੀ ਇੱਕ ਕਿੱਕਰ ਸੀ ਕੋਈ ਉਹਨੂੰ ਘੜ ਦਿੱਤਾ, ਤੇ ਜਿਵੇਂ ਨਿਹੰਗ ਸਿੰਘ ਤੁਸੀਂ ਵੇਖਿਆ ਹੋਣਾ ਵੀ ਘੋੜੇ ਉੱਤੇ ਸਵਾਰ ਹੋ ਕੇ ਨੇਜਾਬਾਜ਼ੀ ਕਰਦੇ ਨੇ ਤੇ ਨੇਜਾ ਮਾਰਦੇ ਨੇ ਤੇ ਫਿਰ ਉਹ ਕਿੱਲਾ ਪੁੱਟਦੇ ਨੇ। ਹੁਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਘੋੜੇ ਉੱਤੇ ਸਵਾਰ ਹੋਏ ਤੇ ਸਤਿਗੁਰੂ ਮਹਾਰਾਜ ਨੇ ਨੇਜਾ ਹੱਥ ਵਿੱਚ ਫੜਿਆ ਤੇ ਉਸ ਕਿੱਲੇ ਨੂੰ ਜੜ੍ਹਾਂ ਦੇ ਵਿੱਚੋਂ ਪੁੱਟ ਦਿੱਤਾ। ਅੰਦਾਜ਼ਾ ਲਓ ਗੁਰੂ ਅਰਜਨ ਸਾਹਿਬ ਦੀਆਂ ਬਾਹਾਂ ਦੇ ਵਿੱਚ ਕਿੱਡੀ ਵੱਡੀ ਜਾਨ ਹੋਵੇਗੀ। ਘੋੜ ਸਵਾਰੀ ਆਮ ਬੰਦਾ ਨਹੀਂ ਕਰ ਸਕਦਾ, ਇਹਦੇ ਲਈ ਲੱਕ ਮਜ਼ਬੂਤ ਚਾਹੀਦਾ, ਇਹਦਾ ਇੱਕ ਲੰਮਾ ਅਭਿਆਸ ਤੇ ਲੰਮੀ ਪ੍ਰੈਕਟਿਸ ਹੁੰਦੀ ਹੈ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਵੀ ਇਸ ਚੀਜ਼ ਦੇ ਧਨੀ ਨੇ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਾਸਤਰ ਵਿਦਿਆ ਬਾਬਾ ਬੁੱਢਾ ਜੀ ਸਿਖਾ ਰਹੇ ਨੇ, ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਇਹਦਾ ਅਰਥ ਇਹ ਹੈ ਵੀ ਭਵਿੱਖ ਦੀ ਤਿਆਰੀ ਪਹਿਲਾਂ ਹੋ ਰਹੀ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਸਤਰ ਵਿਦਿਆ ਦੇ ਉਸਤਾਦ ਬਾਬਾ ਬੁੱਢਾ ਜੀ ਨੇ ਤੇ ਜਿਹੜਾ ਉਸਤਾਦ ਹੋਵੇ ਉਹ ਤੇ ਬੜਾ ਚੰਡਿਆ ਹੁੰਦਾ। ਤੇ ਗੁਰੂ ਅਰਜਨ ਸਾਹਿਬ ਦਾ ਵੇਲਾ ਉਹ ਹੈ ਜਦੋਂ ਸਿੱਖ ਕਾਬਲ ਤੱਕ ਵਪਾਰ ਕਰਨ ਜਾਂਦੇ ਨੇ ਤੇ ਉੱਥੋਂ ਨਸਲੀ ਘੋੜੇ ਖਰੀਦ ਕੇ ਇੱਥੇ ਲਿਆਣ ਕੇ ਵੇਚਦੇ ਨੇ, ਸੋ ਸਿੱਖ ਘੋੜਿਆਂ ਦੇ ਪਾਰਖੂ ਵੀ ਬਣੇ। ਤੋ ਗੁਰੂ ਕਿਰਪਾ ਕਰੇ ਸਮੇਂ ਦੇ ਦਾਇਰੇ ਵਿੱਚ ਰਹਿੰਦੇ ਹਾਂ, ਥੋੜ੍ਹੀਆਂ ਜਿਹੀਆਂ ਬੇਨਤੀਆਂ ਇਤਿਹਾਸ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਸਾਰੀ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਸਾਹਿਬ ਦੇ ਜਥੇ ਪਾਸੋਂ ਢਾਡੀ ਵਾਰਾਂ ਤੇ ਇਤਿਹਾਸ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਮੇਰੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋਂ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਿਹਰ ਹੋਈ ਅੱਜ ਵੀਕੈਂਡ ਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਹੋ ਔਰ ਜੀਵਨ ਦੇ ਵਿੱਚ ਆਉਣ ਵਾਲੇ ਵਕਤ ਵਿੱਚ ਤਰੱਕੀਆਂ ਵਾਸਤੇ ਸਤਿਗੁਰਾਂ ਦੇ ਪਾਸ ਅਰਦਾਸਾਂ ਬੇਨਤੀਆਂ ਕਰਦੇ ਹਾਂ। ਗੁਰੂ ਮਹਾਰਾਜ ਵਿਦੇਸ਼ਾਂ ਵਿੱਚ ਪਰਦੇਸਾਂ ਵਿੱਚ ਆਏ, ਆਪਣਾ ਘਰ ਘਰ ਛੱਡ ਕੇ ਆਏ ਹਾਂ, ਕਿਰਪਾ ਕਰਿਓ ਅਸੀਂ ਕਾਰੋਬਾਰ ਜਿਹੜਾ ਕਰਦੇ ਹਾਂ ਉਹ ਸਫਲਤਾ ਮਿਲੇ, ਹਰੇਕ ਦੇ ਹੁੰਦੀ ਆ ਮਨ ਵਿੱਚ, ਗੁਰੂ ਮਹਾਰਾਜ ਕਿਰਪਾ ਕਰੇ ਸਭ ਨੂੰ ਸੱਚੇ ਸਤਿਗੁਰ ਤਰੱਕੀਆਂ ਬਖਸ਼ਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣ। ਔਰ ਇੱਕ ਅਰਦਾਸ ਹੋਰ ਹੈ ਕਿ ਤੁਸੀਂ ਗਾਏ ਬਗਾਏ ਆਉਂਦੇ ਜਾਂਦੇ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਆਉਂਦੇ ਰਹੋ, ਇਹ ਵੀ ਸਾਡੀ ਅਰਦਾਸ ਹੈ। ਤੁਸੀਂ ਜੁੜੇ ਰਹੋਗੇ ਗੁਰੂ ਘਰ ਆਵੋਗੇ, ਜੁੜੇ ਰਹੋਗੇ, ਬੁਰੇ ਕੰਮਾਂ ਤੋਂ ਬਚੇ ਰਹੋਗੇ, ਮਹਿਫਲਾਂ ਤੋਂ ਬਚੇ ਰਹੋਗੇ। ਹੈ ਆ ਨਾ ਮਹਿਫਲਾਂ ਚੱਲਦੀਆਂ, ਕਈ ਸੱਜਣ ਗੁਰੂ ਘਰ ਦੇ ਵਿੱਚ ਆਏ ਤੇ ਕਈ ਮਹਿਫਲਾਂ ਦੇ ਵਿੱਚ ਬੈਠੇ ਆ। ਗੁਰੂ ਪਿਆਰਿਓ ਤੁਸੀਂ ਵਡਿਆਈ ਦੇ ਪਾਤਰ ਹੋ, ਨਹੀਂ ਤੇ ਮਹਿਫਲਾਂ ਵਿੱਚ ਬੈਠ ਕੇ ਬੈਠਣ ਵਾਲੇ ਪੇ ਬਾਅਦ ਵਿੱਚ ਲੜਾਈਆਂ ਹੁੰਦੀਆਂ, ਫਸਾਦ ਹੁੰਦੇ, ਕੇਸ ਚੱਲਦੇ ਆ, ਫਿਰ ਡਿਪੋਰਟ ਕਰ ਦਿੱਤੇ ਜਾਂਦੇ ਆ, ਫਿਰ ਪਛਤਾਉਂਦੇ ਆ, ਫਿਰ ਰੋਂਦੇ ਆ, ਤੇ ਫਿਰ ਇਲਜ਼ਾਮ ਦੂਜਿਆਂ ਦੇ ਉੱਤੇ ਲੱਗਦੇ ਆ। ਪਿਆਰਿਓ ਬਸ ਜਿਹਨਾਂ ਦੇਸ਼ਾਂ ਦੇ ਵਿੱਚ ਆਏ ਕਰਮਾਂ ਵਾਲੇ ਹੋ, ਤੁਸੀਂ ਕਰਮਾਂ ਵਾਲੇ ਆ ਵੀ ਇਹਨਾਂ ਦੇਸ਼ਾਂ ਵਿੱਚ ਆਉਣ ਦਾ ਤੁਹਾਨੂੰ ਸੁਭਾਗ ਪ੍ਰਾਪਤ ਹੋਇਆ ਤੇ ਤੁਸੀਂ ਚੰਗੀਆਂ ਕਮਾਈਆਂ ਕਰਕੇ, ਨੇਕ ਕਮਾਈਆਂ ਕਰਕੇ ਆਪਣੇ ਮਗਰ ਮਾਪਿਆਂ ਦਾ, ਭੈਣ ਭਰਾਵਾਂ ਦਾ, ਬਾਕੀਆਂ ਦਾ ਵੀ ਇੱਥੋਂ ਸਾਥ ਦੇਣ ਦਾ ਉਪਰਾਲਾ ਕਰਿਓ। ਤੁਹਾਡੇ ਉੱਤੇ ਬੜੀਆਂ ਆਸਾਂ ਰੱਖ ਕੇ ਤੁਹਾਡੇ ਮਾਪਿਆਂ ਨੇ ਤੁਹਾਨੂੰ ਵਿਦੇਸ਼ਾਂ 'ਚ ਵੇਲਿਆ। ਲਓ ਮੈਂ ਆਪਣੇ ਮੁੱਦੇ ਦੇ ਉੱਤੇ ਆਉਣ ਦਾ ਯਤਨ ਕਰਾਂ, ਇਹ ਟਾਈਮ ਬੜਾ ਥੋੜ੍ਹਾ ਜਿਹਾ ਮੇਰੇ ਕੋਲ, ਗੱਲ ਲੰਬੀ ਨਾ ਹੋ ਜਾਵੇ। ਸਭ ਤੋਂ ਪਹਿਲਾਂ ਤੁਸੀਂ ਜਿੰਨੇ ਸੱਜਣ ਬੈਠੇ ਹੋ, ਮੈਂ ਤੁਹਾਡੇ ਨਾਲ ਇੱਕ ਵਧਾਈ ਸਾਂਝੀ ਕਰਨੀ ਆ ਔਰ ਮੈਂ ਬਾਅਦ ਵਿੱਚ ਤੁਹਾਡੇ ਨਾਲ ਉਹ ਪੁੱਛਣ ਦਾ ਯਤਨ ਕਰਾਂਗਾ। ਸੱਚੀ ਤੁਹਾਨੂੰ ਪਤਾ ਸੀ ਇਸ ਗੱਲ ਦਾ, ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਪੁੱਜ ਪਿਆ, ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੱਚ ਦੱਸਿਓ ਨੌਜਵਾਨੋ, ਸੱਚੀ ਪਤਾ ਸੀ ਕਿ ਨਹੀਂ? ਮੁਬਾਰਕ, ਸ਼ੁਕਰਿਆ ਸ਼ੁਕਰਿਆ। ਕੁਛ ਵਿੱਚੋਂ ਪਤਾ ਸੀ, ਪਤਾ ਹੋਣਾ ਚਾਹੀਦਾ, ਸਿੱਖਾਂ ਦੇ ਬੱਚੇ ਹਾਂ, ਗੁਰੂ ਪੈ ਰਹੇ ਸੀ, ਸਿੱਖ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਗੁਰੂ ਸਾਹਿਬ ਦਾ ਅੱਜ ਪ੍ਰਕਾਸ਼ ਪੁਰਬ ਹੈ, ਕਿਹੜੇ ਸੂਰਮੇ ਦਾ ਸ਼ਹੀਦੀ ਪੁਰਬ ਹੈ। ਇਹ ਸਾਨੂੰ ਸਿੱਖ ਕੌਮ ਦੇ ਸਾਡੇ ਜੋ ਵੀ ਆਪਾਂ ਵਿਛਿੰਦੇ ਹਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਸਤਿਗੁਰ ਕਿਰਪਾ ਕਰਨ, ਮੀਰੀ ਪੀਰੀ ਦੇ ਮਾਲਕ ਅਕਾਲ ਤਖ਼ਤ ਦੇ ਸਿਰਜਣਹਾਰ ਵੀ ਉਹਨਾਂ ਨੂੰ ਆਖਿਆ ਜਾਂਦਾ। ਮੈਂ ਇੱਕ ਬਸ ਨਿੱਕਾ ਜਿਹਾ ਟੋਪਿਕ ਛੇੜਨਾ ਸਤਿਗੁਰਾਂ ਦੇ ਜੀਵਨ, ਤੁਹਾਡੀ ਤੇ ਸਾਡੀ ਹਾਜ਼ਰੀ ਲੱਗ ਜਾਵੇਗੀ ਸਤਿਗੁਰਾਂ ਦੇ ਚਰਨਾਂ ਵਿੱਚ। ਔਰ ਗੁਰੂ ਮਹਾਰਾਜ ਦਿਆਲ ਹੋ ਕੇ ਸਾਡੇ ਉੱਤੇ ਰਹਿਮਤ ਭਰੀਆਂ ਨਿਗਾਹ ਕਰਨਗੇ ਕਿ ਅੱਜ ਸਾਡੀ ਇਤਿਹਾਸ ਦੀ ਗੱਲ ਹੋਈ ਹੈ, ਅੱਜ ਸਾਨੂੰ ਯਾਦ ਕੀਤਾ। ਗੁਰੂ ਪਿਆਰੇ ਹੋ, ਅਸੀਂ ਤੇ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ, ਪਰ ਕੋਈ ਵਿਸ਼ੇਸ਼ ਦਿਨ ਹੁੰਦੇ ਆ ਜਦੋਂ ਉਹਨਾਂ ਦੇ ਖਾਸ ਕਰਕੇ ਵਿਸ਼ੇਸ਼ ਤੌਰ ਦੇ ਉੱਤੇ ਯਾਦ ਕੀਤਾ ਜਾਂਦਾ। ਇਹ ਗੱਲ ਜਦੋਂ ਆਪਾਂ ਮੀਰੀ ਪੀਰੀ ਦੇ ਮਾਲਕ ਦੇ ਪ੍ਰਕਾਸ਼ ਪੁਰਬ ਦੀ ਕਰਦੇ ਹਾਂ ਨਾ, ਤੇ ਸਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਆਉਣਾ ਪੈਂਦਾ ਉਸ ਵੇਲੇ ਘਰ ਦਾ ਕੀ ਮਾਹੌਲ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾ ਤਾਂ ਸੀ ਪਿਰਥੀ ਚੰਦ, ਉਹਦੇ ਘਰ ਇੱਕ ਪੁੱਤਰ ਸੀ ਮਿਹਰਵਾਨ, ਲੇਕਿਨ ਇਹਦੇ ਘਰ ਵਾਲੀ ਕਰਮੋ ਇਹ ਨਾਲ ਹਮੇਸ਼ਾ ਲੜਦੀ ਰਹਿੰਦੀ ਹੁੰਦੀ ਸੀ। ਲੜਨ ਦਾ ਕਾਰਨ ਪਤਾ ਕੀ ਸੀ? ਬਈ ਤੂੰ ਆਪਣੇ ਪਤੀ ਨੂੰ ਕਹਿੰਦੀ ਸੀ ਤੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੈਕ ਪੁੱਤ ਨਹੀਂ ਨਿਕਲਿਆ, ਤੂੰ ਨਲੈਕ ਨਿਕਲਿਆ, ਇਸੇ ਕਰਕੇ ਇਹ ਜਿਹੜੀ ਗੱਦੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਨੇ ਉਸ ਗੱਦੀ ਦੇ ਉੱਤੇ ਤੂੰ ਬੈਠਣਾ ਸੀ, ਪਰ ਤੂੰ ਨਲੈਕ ਨਿਕਲਿਆ ਤੇ ਛੋਟਾ ਅਰਜਨ ਦੇਵ ਤੇਰੇ ਹੱਕ ਹੋ ਕੇ ਲੈ ਗਿਆ। ਔਰ ਆਪਣੇ ਘਰ ਵਾਲੀ ਨੂੰ ਖੁਸ਼ ਕਰਨ ਦਾ ਕਰਕੇ, ਆਪਣੇ ਘਰ ਵਾਲੀ ਨੂੰ ਹੌਸਲਾ ਦੇਣ ਦਾ ਕਰਕੇ ਪਤਾ ਕੀ ਕਹਿੰਦਾ ਹੁੰਦਾ ਸੀ? ਕਹਿੰਦਾ ਕਰਮੋ ਫਿਕਰ ਕਾਹਤੋਂ ਕਰਦੀਆਂ,
ਫੇਕ ਹੀ ਹੋਇਆ। ਮੇਰੇ ਬਾਪ ਨੇ ਮੇਰਾ ਹੱਕ ਖੋ ਲਿਆ, ਪਰ ਹੱਲੇ ਵੀ ਰੱਬ ਆਪਣੇ ਵੱਲ ਆ। ਉਹ ਪਤਾ ਕਿਉਂ ਕਹਿੰਦਾ ਸੀ ਰੱਬ ਆਪਣੇ ਵੱਲ ਆ? ਦੂਜੀ ਗੱਲ ਕੀ ਕਹਿੰਦਾ ਸੀ? ਪਹਿਲੀ ਗੱਲ ਕਹਿੰਦਾ ਸੀ ਵੀ ਕੀ ਹੋਇਆ, ਬਾਪ ਨੇ ਮੇਰਾ ਹੱਕ ਮਾਰ ਲਿਆ, ਪਰ ਰੱਬ ਹੱਲੇ ਆਪਣੇ ਵੱਲ ਆ। ਅਰਜਨ ਦੇਵ ਦੇ ਘਰ ਔਲਾਦ ਹੀ ਹੈ ਨਹੀਂ, ਉਹਨਾਂ ਦੁਨੀਆਂ ਤੋਂ ਔਂਤਰੇ ਜਾਣਾ ਹੈ, ਔਰ ਆਖਿਰ ਮਿਹਰਬਾਨ ਆਪਣਾ ਪੁੱਤ ਜਿਹੜਾ ਉਹ ਹੀ ਗੱਦੀ ਤੇ ਬੈਠਣਾ 2-4-5-7 ਸਾਲ ਮਗਰੋਂ ਕੀਤੇ ਪਹਿਲਾਂ ਕੀ, ਆਖਿਰ ਤੇ ਗੱਦੀ ਆਪਣੇ ਕੋਈ ਆ ਜਾਣੀ ਹੈ ਨਾ। ਆ ਕੁਛ ਸੀ ਬੇਈਮਾਨਾਂ ਦੇ ਲਾਲਚੀਆਂ ਦੇ ਦਿਲਾਂ ਦੇ ਵਿੱਚ। ਗੁਰੂ ਪਿਆਰੋ ਦੇਖਣ ਨੂੰ ਤੇ ਭਰਾ ਹੀ ਸੀ ਨਾ, ਉਹੋ ਹੀ ਖੂਨ ਸੀ ਨਾ ਜਿਹੜਾ ਖੂਨ ਗੁਰੂ ਅਰਜਨ ਦੇਵ ਜੀ ਦੇ ਵਿੱਚ ਹੈ, ਉਹੀ ਪਿਰਥੀ ਚੰਦ ਦੇ ਵਿੱਚ ਹੈ। ਲੇਕਿਨ ਲਾਲਚ ਗੁਰੂ ਪਿਆਰਿਓ ਬੰਦੇ ਨੂੰ ਆਪਣੇ ਦੀਨ ਤੋਂ ਡਲਾ ਦਿੰਦਾ ਹੈ। ਕਹਿੰਦੇ ਇਹਨਾਂ ਨੇ ਔਂਤਰੇ ਜਾਣਾ ਦੁਨੀਆਂ ਦੇ ਉੱਤੋਂ, ਇਹਨਾਂ ਦੇ ਕਿਹੜੀ ਕੋਈ ਔਲਾਦ ਹੋਣੀ ਆ? ਤੇ ਗੁਰੂ ਪਿਆਰਿਓ ਇਹ ਕਾਲਜਾ ਮੇਰੀਆਂ ਸਤਿਕਾਰਯੋਗ ਭੈਣਾਂ ਮਤਾਵਾਂ ਦੇ ਦਿਲ ਦੇ ਵਿੱਚ ਦੀ ਛੇਕ ਕਰ ਦਿੰਦਾ, ਕਿਸੇ ਨੂੰ ਔਂਤਰਾ ਕਹਿ ਦਿੱਤਾ ਜਾਵੇ। ਇਹਨਾਂ ਨੂੰ ਪੁੱਛ ਕੇ ਦੇਖੇ, ਔਰਤ ਵਾਸਤੇ ਸਭ ਤੋਂ ਵੱਡਾ ਰੁਤਬਾ ਮਾਂ ਦਾ ਹੁੰਦਾ, ਮਾਂ ਦਾ। ਮੈਨੂੰ ਕੋਈ ਦੁਨੀਆਂ ਤੇ ਮਾਂ ਕਹਿਣ ਵਾਲਾ ਹੋਵੇ ਏਦੂ ਵੱਡੇ, ਉਹਦੇ ਵਾਸਤੇ ਰੁਤਬਾ ਹੀ ਕੋਈ ਨਹੀਂ ਹੁੰਦਾ। ਸਾਰੀਆਂ ਅਮੰਗਾਂ ਇੱਥੇ ਮੁੱਕ ਜਾਂਦੀਆਂ ਵੀ ਮੈਨੂੰ ਦੁਨੀਆਂ ਦੇ ਉੱਤੇ ਕੋਈ ਮਾਂ ਕਹਿਣ ਵਾਲਾ ਹੋਵੇ। ਤੇ ਗੁਰੂ ਪਿਆਰਿਓ ਏਦਾਂ ਹੀ ਮਾਤਾ ਗੰਗਾ ਜੀ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਾ ਤੇ ਦਿਲ ਚੀਰਿਆ ਗਿਆ, ਸਵਾਮੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸਤਿਗੁਰੂ ਲੋਕ ਇਦਾਂ ਦੇ ਮਿਹਣੇ ਮਾਰਨ ਲੱਗ ਪਏ, ਆਪਾਂ ਨੂੰ ਔਂਤਰੇ ਕਹਿਣ ਲੱਗ ਪਏ, ਕਿਰਪਾ ਕਰੋ ਉਹ ਦੁਨੀਆਂ ਦੀਆਂ ਝੋਲੀਆਂ ਭਰਨ ਵਾਲਿਆ ਮੇਰੀ ਗਰੀਬਣੀ ਦੀ ਝੋਲੀ ਵਿੱਚ ਵੀ ਖੈਰ ਪਾ ਦੇ, ਇੱਕ ਬੱਚੇ ਦੀ ਦਾਤ ਬਖਸ਼ ਦੇ, ਤਾਂ ਤੇਰੇ ਘਰ ਦੇ ਵਿੱਚ ਘਾਟਾ ਕੋਈ? ਤੂੰ ਦੁਨੀਆਂ ਦੀਆਂ ਝੋਲੀਆਂ ਭਰਦਾ, ਜਿਹੜਾ ਵੀ ਤੇਰੇ ਦਰ ਦੇ ਉੱਤੇ ਮੰਗਦਾ ਆਉਂਦਾ ਤੂੰ ਉਹਨੂੰ ਕਦੀ ਖਾਲੀ ਨਹੀਂ ਜਾਣ ਦਿੰਦਾ, ਕਿਰਪਾ ਕਰ ਮੇਰੀ ਵੀ ਝੋਲੀ ਦੇ ਵਿੱਚ ਇੱਕ ਬੱਚੇ ਦੀ ਦਾਤ ਪਾ ਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ, ਗੰਗਾ ਜੀ ਤੁਸੀਂ ਰੱਬ ਦੇ ਭਾਣੇ ਦੇ ਵਿੱਚ ਹਮੇਸ਼ਾ ਖੁਸ਼ ਰਹਿਣ ਵਾਲੇ, ਅੱਜ ਇੰਨੇ ਤੁਸੀਂ ਕਿਉਂ ਹਾਵ ਭਾਵ ਤੁਹਾਡੇ ਇਦਾਂ ਦੇ ਹੋ ਗਏ, ਅੱਜ ਤੁਸੀਂ ਗੁੱਸੇ ਵਿੱਚ ਕਿਉਂ ਆ? ਸਤਿਗੁਰੂ ਗੱਲ ਹੀ ਇਦਾਂ ਦੀ ਹੋਈ ਹੈ, ਗੁੱਸੇ ਵਾਲੀ ਗੱਲ ਹੋਈ ਹੈ, ਕੀ ਹੋਇਆ, ਗੱਲ ਕੀ ਹੋਇਆ? ਸਤਿਗੁਰੂ ਸਾਡੇ ਸ਼ਰੀਕਾਂ ਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਇਹਨਾਂ ਨੇ ਦੁਨੀਆਂ ਤੋਂ ਔਂਤਰੇ ਜਾਣਾ, ਆਖਰ ਇਹ ਰਾਜ ਭਾਗ ਇਹ ਗੱਦੀ ਇਹ ਸਭ ਕੁਝ ਸਾਡਾ ਹੀ ਹੋਵੇਗਾ, ਮਿਹਰਬਾਨ ਦਾ ਹੋਵੇਗਾ, ਕੋਈ ਗੱਲ ਨਹੀਂ 5-7-10 ਸਾਲ ਪਹਿਲਾਂ ਕੀਤੇ ਮਗਰੋਂ ਕੀ। ਮਹਾਰਾਜ ਇਦਾਂ ਦੀਆਂ ਗੱਲਾਂ ਕਰਦੇ ਨੇ ਸਾਡੇ ਸ਼ਰੀਕ। ਫਿਰ ਸਤਿਗੁਰ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ? ਕਿਰਪਾ ਕਰੋ ਮੇਰੇ ਘਰ ਵੀ ਔਲਾਦ ਹੋਵੇ, ਪੁੱਤਰ ਦੀ ਦਾਤ ਬਖਸ਼ ਦਿਓ। ਫਿਰ ਸਤਿਗੁਰ ਆਪਣੇ ਸਿੱਖ ਦੀ ਵਡਿਆਈ ਕਰਦੇ, ਦੇਖੋ ਸਿੱਖ ਦੀ ਵਡਿਆਈ ਹੋਣ ਲੱਗੀ ਆ। ਕਹਿੰਦੇ ਗੰਗਾ ਜੀ ਅਸੀਂ ਉਸ ਪਰਮਾਤਮਾ ਦੇ ਭੰਡਾਰੇ ਦੇ ਭੰਡਾਰੀ ਹਾਂ, ਅਸੀਂ ਲੋਕਾਂ ਨੂੰ ਵੰਡ ਸਕਦੇ ਹਾਂ, ਪਰ ਉਸ ਭੰਡਾਰੇ ਦੇ ਵਿੱਚੋਂ ਅਸੀਂ ਆਪਣੇ ਆਪ ਨੂੰ ਨਹੀਂ ਦੇ ਸਕਦੇ, ਸੰਗਤ ਨੂੰ ਦੇ ਸਕਦੇ ਹਾਂ। ਕਹਿੰਦੇ ਫੇਰ ਆਪਾਂ ਨੂੰ ਕੌਣ ਦੇਵੇਗਾ? ਕਹਿੰਦੇ ਬਾਬੇ ਕਿ ਬੀੜ ਚਲੇ ਜਾਓ ਬਾਬਾ ਬੁੱਢਾ ਜੀ, ਉੱਥੇ ਜਾ ਕੇ ਅਰਦਾਸ ਕਰ ਦਿਓ, ਤੁਹਾਡੀ ਪੂਰੀ ਹੋ ਜਾਵੇਗੀ। ਗੁਰੂ ਪਿਆਰਿਓ ਇਹ ਸਿੱਖ ਦੀ ਵਡਿਆਈ ਹੈ ਨਾ, ਬਾਬਾ ਬੁੱਢਾ ਜੀ ਦੇ ਚਰਨਾਂ 'ਚ ਤੁਸੀਂ ਜਾਂਦੇ ਹੋ, ਮੰਗਤੇ ਬਣ ਕੇ ਆਪਾਂ ਜਾਂਦੇ, ਆਪਾਂ ਤਾਂ ਹੈ ਹੀ ਮੰਗਤੇ ਆ, ਭੀਕ ਭਿਖਾਰੀ ਤੇਰੇ ਤੂੰ ਨਿੱਜ ਪੱਤ ਹੈ ਦਾਤਾ, ਅਸੀਂ ਭਿਖਾਰੀ ਹਾਂ, ਸਾਰੀ ਉਮਰ ਭਿਖਾਰੀ ਰਹਿਣਾ ਆਪਾਂ। ਤੋ ਗੁਰੂ ਕੇ ਪਿਆਰ ਵਾਲਿਓ ਆਖਰ ਮਾਤਾ ਗੰਗਾ ਜੀ ਜਾਂਦੇ ਬਾਬਾ ਬੁੱਢਾ ਜੀ ਦੇ ਕੋਲ ਪ੍ਰਸ਼ਾਦਾ, ਗੁਰੂ ਅਰਜਨ ਦੇਵ ਜੀ ਨੇ ਕਹਿਤਾ ਸੀ ਨਾ ਪ੍ਰਸ਼ਾਦਾ ਲਿਜਾਣ ਦਾ ਤਰੀਕਾ ਦੱਸ ਦਿੰਦੇ ਤੈਨੂੰ, ਜਿੱਦਾਂ ਖੇਤਾਂ ਦੇ ਵਿੱਚ ਜੱਟਾਂ ਦਾ ਪੁੱਤ ਹਲ ਵਾਹੁੰਦਾ ਹੋਵੇ ਤੇ ਮਾਂ ਆਪਣੇ ਪੁੱਤ ਲਈ ਪ੍ਰਸ਼ਾਦਾ ਲੈ ਕੇ ਜਾਂਦੀ, ਇੱਦਾਂ ਲੈ ਕੇ ਜਾਈ। ਯੁਗਤੀ ਦੱਸਦੀ ਅੰਮ੍ਰਿਤ ਵੇਲੇ ਮਾਤਾ ਗੰਗਾ ਜੀ ਉੱਠੇ, ਰਾਤ ਜਿਹੜਾ ਜਾਗ ਲਾਇਆ ਸੀ, ਦੁੱਧ ਨੂੰ ਉਹਦਾ ਦਹੀਂ ਬਣਾਇਆ, ਲੱਸੀ ਬਣਾਈ, ਮੱਖਣ ਕੱਢਿਆ, ਮਿੱਸੇ ਪ੍ਰਸ਼ਾਦੇ ਪਕਾਏ। ਤੇ ਗੁਰੂ ਪਿਆਰਿਓ ਟੋਕਰੀ ਦੇ ਵਿੱਚ ਜਿੱਦਾਂ ਮਾਵਾਂ ਪ੍ਰਸ਼ਾਦੇ ਲੈ ਕੇ ਜਾਂਦੀਆਂ ਸੀ, ਜਿਹਨਾਂ ਸਤਿਕਾਰਯੋਗ ਸਰਦਾਰਨੀਆਂ ਨੇ ਦੇਖੇ ਆ ਪ੍ਰਸ਼ਾਦੇ ਲੈ ਕੇ ਜਾਂਦੀਆਂ ਰਹੀਆਂ, ਉਹਨਾਂ ਨੂੰ ਪਤਾ, ਅੱਜ ਦੀਆਂ ਧੀਆਂ ਨੂੰ ਨਹੀਂ ਪਤਾ ਕਿ ਖੇਤਾਂ ਦੇ ਵਿੱਚ ਹਲ ਵਾਹੁੰਦਿਆਂ ਸਰਦਾਰਾਂ ਵੱਲ ਕਿੱਦਾਂ ਪ੍ਰਸ਼ਾਦੇ ਲੈ ਕੇ ਜਾਂਦੀਆਂ ਸਾਡੀਆਂ ਮਾਤਾਵਾਂ। ਖੈਰ ਬਾਬਾ ਬੁੱਢਾ ਜੀ ਬਾਬੇ ਕੀ ਬੀੜ ਝਬਾਲ ਦੇ ਵਿੱਚ ਸਨ, ਉੱਥੇ ਉਹਨਾਂ ਦੇ ਡਿਊਟੀ ਲੱਗੀ ਸੀ ਮੱਝਾਂ ਗਾਵਾਂ ਲਈ ਘਾਹ ਕੋਤ ਕੋਤ ਕੇ ਪਾਉਣਾ, ਤੇ ਬਾਬਾ ਜੀ ਤੁਸੀਂ ਇੱਥੇ ਸਿੱਖੀ ਦਾ ਪ੍ਰਚਾਰ ਵੀ ਕਰਨਾ। ਖੈਰ ਅੱਜ ਮਾਤਾ ਗੰਗਾ ਜੀ ਪ੍ਰਸ਼ਾਦਾ ਲੈ ਕੇ ਤੇ ਬਾਬਾ ਬੁੱਢਾ ਜੀ ਵਾਸਤੇ ਚੱਲ ਪਏ, ਤੇ ਅੱਗਿਓਂ ਬਾਬਾ ਜੀ ਵੀ ਦੇਖ ਕੇ ਦੂਰੋਂ 2-3 ਕਿੱਲੇ ਅੱਗਿਓਂ ਲੈਣ ਵਾਸਤੇ ਆ ਗਏ। ਕਹਿੰਦੇ ਮਾਤਾ ਆਖਰ ਮਾਵਾਂ ਨੂੰ ਹੀ ਪਤਾ ਹੁੰਦਾ ਕਿ ਪੁੱਤਾਂ ਨੂੰ ਭੁੱਖ ਕਦੋਂ ਲੱਗਦੀ ਆ, ਕਿੱਦਾਂ ਲੱਗਦੀ। ਮਾਂ ਸੱਚੀ ਅੱਜ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਬਾਬਾ ਬੁੱਢਾ ਜੀ ਦੀ ਉਮਰ ਮੇਰੀ ਉਹ ਭੈਣੋ ਉਸ ਵੇਲੇ ਹੈ ਨਾ ਕੋਈ 95 ਸਾਲ ਦੀ ਸੀ ਜਦੋਂ ਤਾਂ ਮੈਂ ਗੱਲ ਕਰਦਾ, ਤੇ ਮਾਤਾ ਗੰਗਾ ਦੀ ਉਮਰ ਉਸ ਵੇਲੇ 35 ਸਾਲ ਦੀ ਸੀ। 95 ਸਾਲ ਦਾ ਬਾਬਾ ਮਾਤਾ ਗੰਗਾ ਨੂੰ ਮਾਤਾ ਜੀ ਕਹਿ ਰਿਹਾ ਸੀ।
ਕਹਿੰਦੇ ਮਾਂ ਮਾਵਾਂ ਨੂੰ ਪਤਾ ਹੁੰਦਾ ਕਿ

ਨਾ ਚਲੀ ਜਾਵਾਂ। ਗੁਰੂ ਸਾਹਿਬ ਨੇ ਤੁਹਾਡੇ ਵੱਲ ਭੇਜਿਆ, ਤੁਸੀਂ ਕਿਰਪਾ ਕਰੋ ਕਿ ਬਾਬਾ ਬੁੱਢਾ ਜੀ ਤੁਹਾਡੀ ਆਸ ਪੂਰੀ ਕਰ ਸਕਦੇ। ਬਾਬਾ ਜੀ ਮੈਂ ਤੁਹਾਡੇ ਦਰ ਤੇ ਆਈ ਹਾਂ, ਮੈਨੂੰ ਕਿ ਮੇਰੀ ਝੋਲੀ ਕਿਤੇ ਖਾਲੀ ਨਾ ਮੋੜ ਦਿਓ। ਬਾਬਾ ਜੀ ਨੇ ਪ੍ਰਸ਼ਾਦਾ ਫੜਿਆ, ਇਤਿਹਾਸ ਮੁਤਾਬਕ ਇੱਕ ਜਿਹੜਾ ਗੰਢਾ ਸੀ ਨਾ ਰੋਟੀ ਤੇ ਰੱਖਿਆ, ਉਹਨੂੰ ਚੱਕ ਕੇ ਆਪਣੇ ਗੋਡੇ ਦੇ ਉੱਤੇ ਰੱਖ ਕੇ ਜ਼ੋਰ ਦੇਣੀ ਮੁੱਕਾ ਮਾਰ ਕੇ, ਗੰਢਾ ਜਦੋਂ ਫਿਆ ਨਾ ਤੇ ਵਿੱਚੋਂ ਇੱਕ ਗਟੋਲੀ ਜੀ ਹੁੰਦੀ ਗੰਢੇ ਦੇ, ਉਹ ਨਿਕਲ ਕੇ ਭੁੜਕ ਕੇ ਪਾਸੇ ਡਿੱਗੀ ਹੈ ਤੇ ਬਾਬਾ ਬੁੱਢਾ ਜੀ ਆਖਣ ਲੱਗੇ ਰਹਿਮਤ ਦੇ ਘਰ ਦੇ ਵਿੱਚ ਆ ਕੇ, ਲੈ ਮਾਤਾ ਤੂੰ ਪੁੱਤ ਮੰਗਦੀ ਸੀ, ਤੇਰਾ ਪੁੱਤ ਵੀ ਕੋਈ ਆਮ ਨਹੀਂ ਹੋਵੇਗਾ, ਜਿੱਦਾਂ ਅਸੀਂ ਗੰਢਾ ਭੰਨਿਆ ਤੇਰਾ ਪੁੱਤ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ। ਸੋ ਗੁਰੂ ਪਿਆਰਿਓ ਇਹ ਰਹਿਮਤ ਹੋਈ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਦੇ ਵਿੱਚ ਵਡਾਲੀ ਵਿਖੇ। ਕੁਝ ਸਮੇਂ ਬਾਅਦ ਗੁਰੂ ਮਾਤਾ ਗੰਗਾ ਜੀ ਦੀ ਕੁੱਖ ਨੂੰ ਭਾਗ ਲੱਗੇ ਸਨ ਤੇ ਸਮੇਂ ਨੂੰ ਵਿਚਾਰ ਕੇ ਗੁਰਦੇਵ ਪਾਤਸ਼ਾਹ ਅੰਮ੍ਰਿਤਸਰ ਤੋਂ 3-4 ਮੀਲਾਂ ਤੇ ਨਗਰ ਹੈ ਵਡਾਲੀ, ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ ਡੱਕਿਆ, ਆਪ ਉੱਥੇ ਰਹਿ ਧਰਮ ਦਾ ਪ੍ਰਚਾਰ ਕੀਤਾ ਤੇ ਵਡਾਲੀ ਦੇ ਵਿੱਚ ਅੱਜ ਦੇ ਦਿਨ 1595 ਈਸਵੀ ਨੂੰ ਮਾਤਾ ਗੰਗਾ ਦੀ ਕੁੱਖ ਨੂੰ ਲੱਗੇ ਭਾਗ। ਇੱਕ ਮਰਦਾਂ ਦੇ ਮਰਦ ਤੇ ਅਗੰਬੜੇ ਮਰਦ ਨੇਕੀ ਤੇ ਸੱਚਾਈ ਦੇ ਮਹਾਨ ਪੱਗਾਂ ਬੰਨੇ ਅਵਤਾਰ ਧਾਰਿਆ, ਉਸ ਵੇਲੇ ਦੀਆਂ ਖੁਸ਼ੀਆਂ ਨੂੰ ਢਾਡੀ ਜਿੱਤ।

ਉਸ ਵਾਹਿਗੁਰੂ ਦੀ ਅਪਰ ਅਪਾਰ ਕਿਰਪਾ ਹੋਈ ਪੰਜਵੇਂ ਪਾਤਸ਼ਾਹ ਜੀ ਦੇ ਘਰ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ, ਨਗਰ ਵਡਾਲੀ। ਔਰ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਇਸ ਖੁਸ਼ੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਇੱਥੇ ਇੱਕ ਖੂਹ ਲਵਾਇਆ ਜਿਹਦੇ ਉੱਤੇ 6 ਹਲਟ ਚੱਲਦੇ ਸਨ। ਆਮ ਖੂਹਾਂ ਦੇ ਉੱਤੇ ਸਾਡੇ ਬਜ਼ੁਰਗਾਂ ਨੇ ਦੇਖਿਆ ਵੀ ਇੱਕ ਜਾਂ ਦੋ ਮਹਲਾਂ ਚੱਲਦੀਆਂ ਸੀ। ਇੱਕ ਸਤਿਗੁਰਾਂ ਨੇ ਐਸੀ ਤਕਨੀਕ ਦੇ ਨਾਲ ਉੱਥੇ ਖੂਹ ਲਵਾਇਆ ਜਿੱਥੇ 6 ਹਲਟ ਚੱਲਦੇ ਸਨ, ਅਤੇ ਉਸ ਨਗਰ ਦਾ ਨਾਂ ਹੀ ਅੱਜ ਤੱਕ 6 ਹਲਟਾ ਪੈ ਗਿਆ, 6 ਹਲਟਾ ਸਾਹਿਬ ਕਹੀਦਾ। ਉਸ ਨਗਰ ਵਡਾਲੀ ਦਾ ਨਾਂ ਅੱਜ 6 ਹਲਟਾ ਸਾਹਿਬ ਹੈ। ਤਾਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਆਪਣੇ ਖਿਆਲਾਂ ਨੂੰ ਇੱਥੇ ਸੰਕੋਚਾਂ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ ਰਹਿਮਤਾਂ ਦੀਆਂ ਦਾਤਾਂ ਬਖਸ਼ਣ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

भगवान सगल समग्री तुमरा सूत्र तारी तुम ते हो ये सो आगे तुमरी गात मित तुम ही जानी नानक दास सदा कुर्ब बोलो जी सतराम श्री वाहिगुरु एको अंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिरंगत गुरते अमरदास रामदास सहाय अर्जन हर गोबिंद सिमरव श्री हर राय श्री हर कृष्ण त्याय जिस डिठ सब दुख जाए तेग बहादुर सिमरया कर नौने दावताए सब थाई हुए सहाय दसवें पातशाह साहिब श्री गुरु गोबिंद सिंह जी महाराज सब थाई हुए सहाय दसा पातशाहियां दी जोत साहिब श्री गुरु ग्रंथ साहिब जी दे पाठ दीदार दा ध्यान धर के बोलो जी वाहिगुरु पंजा प्यारियां चौहां साहिबजादियां चालियां मुक्तियां हठियां जपियां तपियां जिन्हां ने आप जी का नाम जपया वंड के छकिया देख चलाई तेग वाई देख सुन के अनडिट किया तिना प्यारियां सच्यारियां दी कमाई दा ध्यान धर के खालसा जी बोलो जी ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਇਹ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਰਾਹੀਂ ਆਪ ਜੀ ਦਾ ਜਸ ਗਾਇਨ ਕੀਤਾ ਗਿਆ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨ ਅੱਗੇ ਤੋਂ ਸਮੱਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਾਰਾਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਕੀਤਾ ਪ੍ਰਵਾਨ ਕਰਨਾ ਪਾਤਸ਼ਾਹੀ ਤਾਣ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਦੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪਾਤਸ਼ਾਹ ਜੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਣੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਗੁਰਸਿੱਖੀ ਜੀਵਨ ਜਾਚ ਬਖਸ਼ਣੀ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਾਂ ਦਾ ਬਲ ਬਖਸ਼ਣਾ ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ। ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮਹਿ, ਰਾਜ ਕਰੇਗਾ ਖਾਲਸਾ ਆਕੀ ਰਹਿਣ। ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਰਾਜ ਕਰੇਗਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕੇਸ਼ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੜਾ ਅਗਨ ਬਰਾਬਰ ਤਪਾ, ਪੀਤਰ ਬਗਾ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣਾ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣਾ,

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਹੁਣ ਸਤਿਗੁਰਾਂ ਦੇ ਸੁਖ ਆਸਣਾਂ ਦੀ ਸੇਵਾ ਹੋਵੇਗੀ, ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤਾਂ ਨੇ ਸੇਵਾ ਵਿੱਚ ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਾਸ ਇਹ ਸੁਖ ਮੰਗੈ।

ਉਪਕਾਰ ਸੰਤਨ ਕੀ ਤੂਰੇ ਵਾਹਿਗੁਰੂ।

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਦ ਠਹਿ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਗ ਕੇ ਅੰਡਰ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦ ਸਿੱਕਿਦ ਕੇਸਾ ਸਵਾਸਾ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੇ ਉਣ ਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਗੁਰਸ਼ੁਕਰ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਰਸਿਕਾ ਅੰਮ੍ਰਿਤ ਵੇਲੇ ਸਜੇ ਜੀਵਾਨਾਂ ਵਿੱਚ ਆਪ ਦੀ ਲਾਹੀ ਬਣਦੇ ਪਾਠ ਉਪਰੰਤ ਸ੍ਰੀ ਆਸ ਜੀਵਾਦ ਦੇ ਕੀਰਤਨ ਦੀ ਸੇਵਾ ਹੋਈ ਹੈ ਸੇਵਾ ਕਰਦੇ ਹੋਈਆਂ ਬੁੱਲਾਂ ਬਖਸ਼ ਲਈਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਾਲ ਪੰਥ ਵਿੱਚ ਸਿਰ ਤੇ ਮਿਹਰ ਭਰਿਆ ਥੱਕਣਾ ਪੰਥ ਵਿੱਚ ਏਕਤਾ ਇਤਫਾਕ ਪਿਆਰ ਦੀਆਂ ਦਾਤਾਂ ਬਖਸ਼ੋ ਜੀ ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ ਦਾ ਬਖਸ਼ਿਸ਼ ਕਰਨਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਤ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ
ਸਰਕਾਰ ਹੋਏ ਸਭ ਮਿਲੇਂਗੇ।

Satnam. Vaheguru Sahib Ji, Kirpa Karo Deen Ke Date, Mera Gun Avgana Bicharo Koi, Mati Ka Kya Topai Swami, मानस की गति बाणी गुरु गुरु है बाणी वेच बाणी अमृत सारे गुरबाणी कहे सेवक जन मानै परताख गुरु निस्तारे सो कहो टल गुर सेवी एहनस सहज सुभाए दर्शन परसया गुरु का जन्म मरण दुख जाए ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨਾਵ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਾਮ ਨਿਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾਉ ਨਾ ਪਾਈਐ ਬੁਝ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਇਆ ਭਗਵਾਨ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ

ਬਲਹਾਰੇ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਇਂਦੈ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾਂ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉਂ ਸਭ ਕਿਲ ਵਿਖ ਕ੍ਰਿਖਾ ਤਨ ਤਨ ਸਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ ਹਰ ਨਾਮ ਸਲਾਹੀ ਰੰਗ ਸਿਉਂ

0: ਜਿਥੇ ਮੇਰਾ ਗੁਰ ਧਰੈ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿਰਕਾ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅਲਾਹੀ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਸੁਣ ਕੀਤੇ ਨੇ, ਰਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਸਮੇਂ ਜੋ ਅਲਾਹੀ ਫਰਮਾਨ ਮੁੱਖ ਵਾਪੇ ਤੁਰਕਮਨਾਮੇ ਬਖਸ਼ੇ ਸ਼ਰਵਣ ਕੀਤੇ ਗਏ। ਬਣੇ ਪ੍ਰੋਗਰਾਮ ਸਰ ਇਸ ਪਾਵਨ ਮੁਖਵਾ ਦੀ ਕਥਾ ਵਿਚਾਰ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ।

कृते रख लीनी हर मेरी मैं मूर्ख की केतुक बात है।

शिफिर गर्भासु न पर्यारी।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਹਜ਼ੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਕੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਹੋ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਆਓ ਸਾਧ ਸੰਗਤ ਜੀ ਇਸ ਪਾਵਨ ਪਵਿੱਤਰ ਮੁਖਵਾਕ ਉਪਦੇਸ਼ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਉਪਦੇਸ਼ ਰਾਗ ਸੋਰਠ ਕੀ ਵਾਰ, ਜਿਹੜੀ ਕਿ ਗੁਰੂ ਰਾਮਦਾਸ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਤਿਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 649 ਅਤੇ 50 ਦੇ ਉੱਤੇ ਸੁਭਾਇਮਾਨ ਹੈ। ਪੌੜੀ ਗੁਰੂ ਰਾਮਦਾਸ ਸਾਹਿਬ ਦੀ ਹੈ ਤੇ ਸਲੋਕ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਨੇ। ਇਸ ਪੌੜੀ ਦੇ ਨਾਲ ਦੋ ਸਲੋਕ ਦਰਜ ਨੇ, ਦੋਵੇਂ ਤੀਜੇ ਪਾਤਸ਼ਾਹ ਦੇ ਨੇ। ਪਹਿਲੇ ਸਲੋਕ ਵਿੱਚ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਨੇ ਇਹ ਦੱਸਿਆ ਹੈ ਵੀ ਬ੍ਰਾਹਮਣ ਕਿਹਨੂੰ ਕਹਿੰਦੇ ਨੇ, ਬ੍ਰਾਹਮਣ ਦੇ ਲੱਛਣ ਕੀ ਹੁੰਦੇ ਨੇ, ਕੀ ਕੋਈ ਖਾਸ ਪਰਿਵਾਰ ਵਿੱਚ ਜੰਮਿਆ ਹੋਇਆ ਬੰਦਾ ਬ੍ਰਾਹਮਣ ਹੁੰਦਾ ਹੈ, ਕੀ ਕੋਈ ਖਾਸ ਗ੍ਰੰਥਾਂ ਨੂੰ ਪੜ੍ਹਨ ਤੇ ਜਾਣਨ ਵਾਲਾ ਬ੍ਰਾਹਮਣ ਹੁੰਦਾ ਹੈ, ਕਿ ਜਾਂ ਜੋ ਉਸ ਬ੍ਰਹਮ ਅਕਾਲ ਪੁਰਖ ਨੂੰ ਜਾਣਦਾ ਹੈ, ਉਹਦੇ ਗੁਣਾਂ ਨੂੰ ਜੀਵਨ ਵਿੱਚ ਸੰਭਾਲਦਾ ਹੈ, ਉਹਨੂੰ ਬ੍ਰਾਹਮਣ ਕਿਹਾ ਜਾਂਦਾ ਹੈ। ਸਤਿਗੁਰ ਨੇ ਇਸ ਚੀਜ਼ ਨੂੰ ਪਹਿਲੇ ਸਲੋਕ ਦੇ ਵਿੱਚ ਵਖਿਆਨ ਕਰਦਿਆਂ ਸਾਡੇ ਸਾਹਮਣੇ ਰੱਖਦਿਆਂ ਗੱਲ ਸਮਝਾਈ ਹੈ ਵੀ ਬ੍ਰਹਮ ਬਿੰਦ ਹੈ ਤਿਸ ਦਾ ਬ੍ਰਹਮਤ ਰਹੇ। ਬਿੰਦੇ ਦਾ ਅਰਥ ਹੁੰਦਾ ਹੈ ਜਾਣਨਾ। ਜਿਹਨੇ ਉਸ ਬ੍ਰਹਮ ਨੂੰ ਬਿੰਦ ਲਿਆ, ਉਸ ਬ੍ਰਹਮ ਨੂੰ ਜਾਣ ਲਿਆ, ਉਸ ਵਾਹਿਗੁਰੂ ਉਸ ਪਰਮਾਤਮਾ ਨੂੰ ਜਾਣ ਲਿਆ, ਮਹਾਰਾਜ ਕਹਿੰਦੇ ਨੇ ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿੰਦਾ ਹੈ, ਉਹ ਸੱਚਾ ਬ੍ਰਾਹਮਣ ਹੈ। ਇਸ ਲਈ ਬ੍ਰਾਹਮਣ ਕੋਈ ਪੈਦਾਇਸ਼ੀ ਨਹੀਂ, ਕਿਸੇ ਖਾਨਦਾਨ ਕਿਸੇ ਪਰਿਵਾਰ ਵਿੱਚ ਜਨਮ ਨਹੀਂ ਲੈਂਦਾ, ਬਲਕਿ ਜਿਹੜਾ ਉਸ ਬ੍ਰਹਮ ਨੂੰ ਜਾਣਦਾ ਹੈ ਉਹਨੂੰ ਆਪਾਂ ਬ੍ਰਾਹਮਣ ਕਹਿ ਸਕਦੇ ਹਾਂ। ਜਿਵੇਂ ਕੋਈ ਪੈਦਾਇਸ਼ੀ ਅਹੁਦੇਦਾਰ ਨਹੀਂ ਹੁੰਦਾ, ਕੋਈ ਥਾਣੇਦਾਰ ਨਹੀਂ ਹੈ, ਕੋਈ ਸੂਬੇਦਾਰ ਨਹੀਂ ਹੈ, ਬਲਕਿ ਉਹ ਵੱਡਾ ਹੋ ਕੇ ਜਦੋਂ ਉਸ ਟ੍ਰੇਨਿੰਗ ਨੂੰ ਪਾਸ ਕਰਦਾ ਹੈ, ਜਦੋਂ ਉਹਨੂੰ ਬਕਾਇਦਾ ਉਸ ਚੀਜ਼ ਬਾਰੇ ਸਮਝ ਆਉਂਦੀ ਹੈ, ਤੇ ਉਦੋਂ ਆਪਾਂ ਕਹਿੰਦੇ ਹਾਂ ਵੀ ਇਹ ਹੁਣ ਥਾਣੇਦਾਰ ਹੈ, ਇਹ ਸੂਬੇਦਾਰ ਹੈ। ਇਸੇ ਤਰੀਕੇ ਨਾਲ ਜਦੋਂ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਤੇ ਉਹਨੂੰ ਆਪਾਂ ਸਟੂਡੈਂਟ ਕਹਿੰਦੇ ਹਾਂ, ਵਿਦਿਆਰਥੀ ਕਹਿੰਦੇ ਹਾਂ, ਲਰਨਰ ਕਹਿੰਦੇ ਹਾਂ। ਪਰ ਜੇ ਕੋਈ ਸਕੂਲ ਵਿੱਚ ਨਾ ਜਾਵੇ ਤੇ ਉਹਦੇ ਲਈ ਸ਼ਬਦ ਆਪਾਂ ਸਟੂਡੈਂਟ ਨਹੀਂ ਵਰਤਦੇ, ਉਸ ਆਮ ਬੱਚਿਆਂ ਵਰਗਾ ਇੱਕ ਬੱਚਾ ਹੁੰਦਾ ਹੈ। ਕਦੀ ਇੱਦਾਂ ਹੋਇਆ ਹੈ ਵੀ ਪਲੇ ਗਰਾਊਂਡ ਵਿੱਚ ਖੇਡਣ ਵਾਲੇ ਬੱਚੇ ਸਕੂਲ ਤੋਂ ਬਾਅਦ ਆਪਣੇ ਘਰ ਵਿੱਚ ਆਣ ਕੇ ਖੇਡਦੇ ਨੇ, ਤੇ ਉਹਨਾਂ ਬਾਰੇ ਰਾਹ ਲੰਘੇ ਜਾਂਦੇ ਬੰਦੇ ਨੇ ਇਹ ਗੱਲ ਆਖੀ ਹੋਵੇ ਵੀ ਇਹ ਸਟੂਡੈਂਟ ਨੇ, ਨਹੀਂ, ਉੱਥੇ ਕਿਹਾ ਜਾਂਦਾ ਇਹ ਬੱਚੇ ਨੇ, ਉੱਥੇ ਸ਼ਬਦ ਇਹੋ ਵਰਤਿਆ ਜਾਂਦਾ ਹੈ।
ਕੋਈ ਭੀੜ ਖੜੀ ਹੋਵੇ, ਬਹੁਤ ਸਾਰੇ ਲੋਕ ਖੜੇ ਹੋਣ, ਉਹਦੇ ਵਿੱਚ ਡਾਕਟਰ ਵੀ ਹੋ ਸਕਦਾ ਹੈ ਪੇਸ਼ੇ ਵਿੱਚੋਂ, ਉਹਦੇ ਵਿੱਚ ਵਕੀਲ ਵੀ ਹੋ ਸਕਦਾ, ਅਤੇ ਆਪਾਂ ਇੱਕ ਸ਼ਬਦ ਬੜਾ ਕੋਮਨ ਵਰਤਦੇ ਹਾਂ, ਆਪਾਂ ਕਹਿੰਦੇ ਲੋਕ ਨੇ। ਹੁਣ ਜਿਹੜਾ ਤੁਹਾਡੇ ਕਰਮ ਦੇ ਆਧਾਰ 'ਤੇ ਕੋਈ ਚੀਜ਼ ਬਣਦੀ ਹੈ ਉਹ ਵੱਖਰੀ ਚੀਜ਼ ਹੈ, ਵੀ ਤੁਸੀਂ ਵਕੀਲ ਹੋ, ਤੁਸੀਂ ਡਾਕਟਰ ਹੋ, ਤੁਸੀਂ ਬੱਚੇ ਹੋ, ਪਰ ਇਸ ਤੋਂ ਇਲਾਵਾ ਅਸੀਂ ਸਾਰੇ ਮਨੁੱਖ ਹਾਂ, ਆਮ ਲੋਕ ਹਾਂ। ਤੋ ਮਹਾਰਾਜ ਨੇ ਆਖਿਆ ਜਿਹਨੇ ਬ੍ਰਹਮ ਨੂੰ ਚੇਤੇ ਕੀਤਾ, ਕੋਈ ਜਨਮ ਸਿੱਧ ਬ੍ਰਾਹਮਣ ਨਹੀਂ ਹੈ। ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਵਾਕ ਹੈ, ਉੱਥੇ ਉਹਨਾਂ ਦੇ ਸ਼ਬਦ ਦਾ ਅਖੀਰ ਇੱਥੋਂ ਹੁੰਦਾ ਹੈ ਵੀ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਵਿਚਾਰਦਾ ਹੈ ਉਹ ਬ੍ਰਾਹਮਣ ਹੈ। ਸ਼ਬਦ ਆਰੰਭ ਹੁੰਦਾ ਹੈ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿਨਤੇ ਸਭ ਉਤਪਾਤੀ, ਕਹੋਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਭਾਈ ਇਹ ਕਲੇਮ ਕਰਦਾ ਹੈ ਵੀ ਮੈਂ ਬ੍ਰਾਹਮਣ ਹਾਂ, ਮੈਂ ਉੱਚਾ ਹਾਂ, ਤੇ ਮਹਾਰਾਜ ਕਹਿੰਦੇ ਤੂੰ ਹੋਰ ਕਿਸੇ ਰਸਤੇ ਥਾਣੀ ਕਿਉਂ ਨਹੀਂ ਆਇਆ? ਜਿਹੜੇ ਰਸਤੇ ਥਾਣੀ ਸਾਰੇ ਸੰਸਾਰ ਦੀ ਉਤਪਤੀ ਹੁੰਦੀ ਹੈ, ਮਾਂ ਦੀ ਕੁੱਖ ਵਿੱਚੋਂ ਹਰ ਬੱਚਾ ਜਨਮ ਲੈਂਦਾ, ਤੇਰਾ ਕੋਈ ਜਗਤ ਵਿੱਚ ਆਉਣ ਦਾ ਰਸਤਾ ਵੱਖਰਾ ਨਹੀਂ ਸੀ। ਇਸ ਕਰਕੇ ਬਾਬਾ ਜੀ ਕਹਿਣ ਲੱਗੇ ਵੀ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਵੀ ਮੈਨੂੰ ਇੱਕ ਗੱਲ ਦੱਸ ਵੀ ਮੇਰੀਆਂ ਰਗਾਂ ਵਿੱਚ ਜੇ ਲਹੂ ਵਗਦਾ ਹੈ ਤੇ ਤੇਰੀਆਂ ਰਗਾਂ ਵਿੱਚ ਵੀ ਕੋਈ ਦੁੱਧ ਨਹੀਂ ਵਗਦਾ, ਤੂੰ ਵੀ ਮੇਰੇ ਵਰਗਾ ਹੀ ਹੈ। ਤਾਂ ਫਿਰ ਬ੍ਰਾਹਮਣ ਦੇ ਲੱਛਣ ਕੀ ਨੇ? ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਕਬੀਰ ਸਾਹਿਬ ਕਹਿਣ ਲੱਗੇ ਜਿਹੜਾ ਬ੍ਰਹਮ ਨੂੰ ਵਿਚਾਰਦਾ ਹੈ, ਜਿਹਨੂੰ ਉਸ ਬ੍ਰਾਹਮਣ ਦੀ ਸੋਝੀ ਹੈ। ਤੁਸੀਂ ਵੇਖੋ ਸਾਧ ਸੰਗਤ, ਸਤਿਗੁਰ ਨੇ ਹਰ ਚੀਜ਼ ਦੀ ਡੈਫੀਨੇਸ਼ਨ ਬਾਣੀ ਵਿੱਚ ਦਿੱਤੀ ਹੈ। ਮਹਾਰਾਜ ਨੇ ਕਿਹਾ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਹੁਣ ਇੱਕ ਪੰਡਿਤ ਉਹ ਹੁੰਦਾ ਹੈ ਜਿਹੜਾ ਬਾਹਰੀ ਤੌਰ ਤੇ ਕਿਸੇ ਨੂੰ ਕੋਈ ਗਿਆਨ ਦਿੰਦਾ ਹੈ, ਕੋਈ ਸਮਝ ਦਿੰਦਾ ਹੈ। ਮਹਾਰਾਜ ਨੇ ਆਖਿਆ ਨਹੀਂ, ਪੰਡਿਤ ਉਹ ਹੈ ਜਿਹੜਾ ਮਨ ਨੂੰ ਬੋਧ ਦਿੰਦਾ ਹੈ, ਮਨ ਨੂੰ ਸਮਝ ਦਿੰਦਾ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਜਿਹਨੇ ਰੱਬ ਦੇ ਨਾਮ ਦੁਆਰਾ ਆਪਣੇ ਆਪੇ ਨੂੰ ਸੋਧ ਲਿਆ, ਆਪਣੇ ਆਪੇ ਨੂੰ ਸਵਾਰ ਲਿਆ। ਤੋ ਗੁਰਦੇਵ ਮਹਾਰਾਜ ਨੇ ਆਖਿਆ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਰੱਬ ਦੀ ਵਿਚਾਰ ਕਰਦਾ ਹੈ, ਸੋ ਬ੍ਰਾਹਮਣ ਕਈਅਤ ਹੈ ਹਮਾਰਾ, ਉਹ ਮੇਰੇ ਲਈ ਬ੍ਰਾਹਮਣ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਕਿੰਨੇ ਸ਼ਬਦ ਨੇ। ਬ੍ਰਾਹਮਣ ਉਹ ਹੈ ਜਿਹੜਾ ਰੱਬ ਨੂੰ ਜਾਣਦਾ ਹੈ, ਜਿਹੜਾ ਬ੍ਰਹਮ ਨੂੰ ਬਿੰਦਦਾ ਹੈ। ਇੱਥੋਂ ਹੀ ਇੱਕ ਸ਼ਬਦ ਬਣਿਆ ਆਪਾਂ ਕਹਿੰਦੇ ਬ੍ਰਹਮ ਗਿਆਨੀ। ਫਿਰ ਉਹਦੇ ਆਪਣੇ ਲੱਛਣ ਨੇ। ਬ੍ਰਹਮ ਗਿਆਨੀ ਕੀ ਹੁੰਦਾ? ਜਿਹਨੂੰ ਬ੍ਰਹਮ ਦਾ ਗਿਆਨ ਹੈ, ਜਿਹਨੂੰ ਬ੍ਰਹਮ ਦੀ ਸੋਝੀ ਹੈ। ਇਹ ਕੋਈ ਡਿਗਰੀ ਨਹੀਂ ਹੈ। ਜਿਹੜਾ ਵੀ ਬੰਦਾ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੈ, ਜਿਹਨੂੰ ਰੱਬ ਬਾਰੇ ਸੋਝੀ ਹੈ, ਉਹਦੇ ਲਈ ਸ਼ਬਦ ਹੈ ਬ੍ਰਹਮ ਗਿਆਨੀ। ਤੇ ਉਹਦੇ ਮਹਾਰਾਜ ਨੇ ਕੋਈ ਲੱਛਣ ਬਿਆਨੇ ਨੇ ਵੀ ਬ੍ਰਹਮ ਗਿਆਨੀ ਐਵੇਂ ਜਣੇ ਖਣੇ ਨੂੰ ਨਾ ਕਹਿ ਦਿਆ ਕਰੋ, ਇਹ ਚੇਤਾ ਰੱਖੋ। ਉਹਦਾ ਸੁਭਾਅ ਤੁਹਾਨੂੰ ਦੱਸੇਗਾ ਵੀ ਉਹ ਬ੍ਰਹਮ ਗਿਆਨੀ ਹੈ ਕਿ ਨਹੀਂ ਹੈ। ਉਹ ਸੱਚੀ ਬ੍ਰਹਮ ਨੂੰ ਜਾਣਦਾ ਹੈ ਕਿ ਨਹੀਂ ਜਾਣਦਾ। ਹਰ ਚੀਜ਼ ਦੀ ਡੈਫੀਨੇਸ਼ਨ ਮਹਾਰਾਜ ਨੇ ਸੈੱਟ ਕੀਤੀ ਹੈ। ਗੁਰਦੇਵ ਮਹਾਰਾਜ ਕਹਿੰਦੇ ਤੁਸੀਂ ਗਿਆਨੀ ਕਿਹਨੂੰ ਕਹਿੰਦੇ ਹੋ? ਗਿਆਨਵਾਨ ਨੂੰ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ, ਕਹਿੰਦੇ ਪੈ ਕਾਹੂ ਕੁਹ ਦੇ ਤਨੈ ਨਹਿ ਪੈ ਮਨ ਤਾਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਉਹਨਾਂ ਨੇ ਪ੍ਰਭਾਸ਼ਾ ਇਹ ਦਿੱਤੀ, ਤੁਸੀਂ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਹੋ? ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਹਿ ਧੀਰਜ ਏਕ। ਆਹ ਹੈ ਬ੍ਰਹਮ ਗਿਆਨੀ ਦੇ ਲੱਛਣ, ਜਿਹਨਾਂ ਜਿਹੜਾ ਸੱਚੀ ਬ੍ਰਾਹਮਣ ਹੈ, ਜਿਹੜਾ ਸੱਚੀ ਬ੍ਰਹਮ ਨੂੰ ਜਾਣ ਲੈਂਦਾ। ਬ੍ਰਹਮ ਗਿਆਨੀ ਕਹਿ ਧੀਰਜ ਏਕ। ਮਹਾਰਾਜ ਕਿਵੇਂ ਆਖਿਆ? ਜਿਉਂ ਬਸੁਦਾ ਕੋ ਖੁਦ ਹੈ ਕੋ ਚੰਦਨ ਲੇਪ। ਬਸੁਦਾ ਕਹਿੰਦੇ ਨੇ ਸਾਧ ਸੰਗਤ ਧਰਤੀ ਨੂੰ। ਪਿੱਛੇ ਆਪਾਂ ਸੁਖਮਣੀ ਸਾਹਿਬ ਦੀ ਇਹ ਬਾਣੀ ਨੂੰ ਵਿਚਾਰ ਚੁੱਕੇ ਹਾਂ। ਜਿਵੇਂ ਧਰਤੀ ਨੂੰ ਕੋਈ ਚੰਦਨ ਦਾ ਲੇਪ ਕਰ ਦੇਵੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ, ਤੇ ਜਿਵੇਂ ਉਹਨੂੰ ਕੋਈ ਖੋਦਣ ਲੱਗ ਪਵੇ ਤੇ ਤਾਂ ਵੀ ਉਹਨੂੰ ਕੋਈ ਫਰਕ ਨਹੀਂ। ਹੁਣ ਧਰਤੀ ਨੂੰ ਕੋਈ ਚੰਦਨ ਦਾ ਲੇਪ ਕਰਕੇ ਕੋਈ ਵਡਿਆਈ ਮਾਣ ਸਕਦਾ? ਧਰਤੀ ਨੂੰ ਕੋਈ ਫਰਕ ਪੈਂਦਾ? ਉਹਨੂੰ ਕੋਈ ਫਰਕ ਨਹੀਂ।
ਧਰਤੀ ਨੂੰ ਕੋਈ ਕਹੀ ਲੈ ਕੇ ਖੋਦਣ ਲੱਗ ਪਵੇ ਉਹਨੂੰ ਕੋਈ ਫਰਕ ਪੈਂਦਾ ਨਹੀਂ ਪੈਂਦਾ। ਹੁਣ ਚੰਦਨ ਲੇਪ ਦਾ ਅਰਥ ਹੈ ਤੁਸੀਂ ਧਰਤੀ ਦੀ ਤਾਰੀਫ ਕਰੋ ਤਾਂ ਵੀ ਠੀਕ ਹੈ, ਉਹ ਇੱਕ ਬੈਲੈਂਸ ਵਿੱਚ ਹੈ, ਉਹਨੇ ਆਪਣਾ ਗੁਣ ਨਹੀਂ ਗਵਾਉਣਾ। ਤੇ ਜੇ ਧਰਤੀ ਨੂੰ ਕੋਈ ਖੋਦਣ ਲੱਗ ਪਵੇ, ਤਿੱਖੇ ਔਜ਼ਾਰ ਲੈ ਕੇ ਉਹਦੇ ਉੱਤੇ ਸੱਟ ਮਾਰਨ ਲੱਗ ਪਵੇ, ਤੇ ਤਾਂ ਵੀ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਆਖਿਆ ਬ੍ਰਹਮ ਗਿਆਨੀ ਦਾ ਸੁਭਾਅ ਵੀ ਇੱਦਾਂ ਦਾ ਹੀ ਹੁੰਦਾ, ਉਹਨੂੰ ਕੋਈ ਲਿਪਾ ਪੋਚੀ ਕਰਨ ਲੱਗ ਪਏ, ਉਹਦੀ ਕੋਈ ਤਾਰੀਫ ਕਰਨ ਲੱਗ ਪਏ, ਇਹ ਨਹੀਂ ਹੈ ਵੀ ਉਹਨੂੰ ਤਾਂ ਫਰਕ ਪੈਂਦਾ ਹੈ। ਤੇ ਜੇ ਬ੍ਰਹਮ ਗਿਆਨੀ ਦੀ ਕੋਈ ਨਿੰਦਿਆ ਕਰਨ ਲੱਗ ਪਵੇ ਤੇ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਬੰਦਾ ਤੇ ਹਰ ਕੋਈ ਹੋ ਸਕਦਾ ਹੈ ਜਿਹਨੂੰ ਥੋੜਾ ਜਿਹਾ ਵੀ ਬ੍ਰਹਮ ਦਾ ਗਿਆਨ ਆ ਗਿਆ, ਜਿਹੜਾ ਇਸ ਜੀਵਨ ਨੂੰ ਜਿਉ ਸਕਦਾ ਹੈ, ਜਿਹਨੂੰ ਇੱਦਾਂ ਕਹਿ ਲਓ ਵੀ ਲੋਕਾਚਾਰੀ ਦੀ ਪਰਵਾਹ ਕੋਈ ਨਹੀਂ ਰਹੀ, ਉਹ ਬੰਦਾ ਕੀ ਹੋ ਗਿਆ? ਬ੍ਰਹਮ ਗਿਆਨੀ ਹੋ ਗਿਆ। ਕੋਈ ਲਕਵ ਥੋੜਾ ਹੈ ਵੀ ਜੇ ਤੁਸੀਂ ਇਹ ਅੰਦਾਜ਼ਾ ਲਾ ਲਓ, ਬੰਦਾ ਇੱਦਾਂ ਆਪਣੇ ਆਪ ਨੂੰ ਵੇਖ ਸਕਦਾ ਹੈ ਵੀ ਜੇ ਮੈਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਇਸ ਅਵਸਥਾ ਵਿੱਚ ਪਹੁੰਚ ਚੁੱਕਾ ਵੀ ਮੇਰੀ ਕੋਈ ਉਸਤਤ ਕਰੇ ਮੈਨੂੰ ਕੋਈ ਫਰਕ ਨਹੀਂ, ਮੇਰੀ ਕੋਈ ਨਿੰਦਿਆ ਕਰੇ ਮੈਨੂੰ ਕੋਈ ਫਰਕ ਨਹੀਂ, ਮੈਨੂੰ ਕੋਈ ਫੁੱਲਾਂ ਦੇ ਹਾਰ ਵਿਛਾਵੇ ਮੈਨੂੰ ਕੋਈ ਫਰਕ ਨਹੀਂ, ਮੇਰੇ ਲਈ ਕੋਈ ਕੰਡਿਆਂ ਦੇ ਹਾਰ ਵੀ ਵਿਛਾ ਦੇਵੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਇਹਦਾ ਅਰਥ ਹੈ ਵੀ ਬੰਦਾ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪਹੁੰਚ ਰਿਹਾ। ਤੋ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋ ਖੁਦ ਹੈ ਕੋ ਚੰਦਨ ਲੇਪ। ਹੁਣ ਉਹ ਸਾਰੇ ਲੱਛਣ ਨੇ, ਏਦਾਂ ਹੀ ਮਹਾਰਾਜ ਨੇ ਸੰਤ ਦੀ ਗੱਲ ਵੀ ਕੀਤੀ, ਏਦਾਂ ਹੀ ਬ੍ਰਾਹਮਣ ਦੀ ਗੱਲ ਵੀ ਕੀਤੀ ਵੀ ਕਿਸੇ ਦੇ ਘਰ ਵਿੱਚ ਜਨਮ ਲੈ ਕੇ ਥੋੜਾ ਕੋਈ ਉੱਚਾ ਬਣ ਜਾਂਦਾ, ਖਸਮ ਵਿਸਾਰੇ ਤੇ ਕਮਜ਼ਾਤ, ਜਿਹਨੇ ਖਸਮ ਨੂੰ ਵਿਸਾਰ ਦਿੱਤਾ ਉਹ ਕਮਜ਼ਾਤ ਹੈ, ਜਿਹੜਾ ਖਸਮ ਨੂੰ ਚੇਤੇ ਰੱਖਦਾ ਹੈ ਸੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵੰਤ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਿਹੜਾ ਬ੍ਰਹਮ ਨੂੰ ਜਾਣਨ ਲੱਗ ਪਿਆ। ਮਹਾਰਾਜ ਉਹਦੇ ਕਰਮ ਕੀ ਹੁੰਦੇ ਨੇ? ਆਖਿਆ ਜਪ ਤਪ ਸੰਜਮ ਕਮਾਵੇ ਕਰਮ, ਉਹਨੇ ਜਪ ਕੀਤਾ, ਰੱਬੀ ਇਬਾਦਤ ਨਾਲ ਜੁੜਿਆ ਹੋਇਆ ਉਹਨੇ ਤਪ ਕੀਤਾ। ਤਪ ਕਹਿੰਦੇ ਨੇ ਜੀ ਕਠਿਨ ਘਾਲਣਾ ਨੂੰ, ਬੜਾ ਕਠਿਨ ਹੁੰਦਾ ਹੈ ਆਪਣੇ ਕ੍ਰੋਧ ਨੂੰ ਕਾਬੂ ਵਿੱਚ ਕਰਨਾ, ਬੜਾ ਕਠਿਨ ਹੁੰਦਾ ਹੈ ਆਪਣੇ ਬਣੇ ਹੋਏ ਖਿਆਲਾਂ ਨੂੰ ਢਾ ਦੇਣਾ, ਇਹ ਕੋਈ ਛੋਟਾ ਤਪ ਹੈ? ਜੋ ਸਾਡੀ ਸੋਚ ਬਣ ਚੁੱਕੀ ਹੈ ਉਸ ਤਪ ਕਰਕੇ ਉਸ ਸੋਚ ਨੂੰ ਡਿਸਟਰੋਏ ਕਰਨਾ, ਖਤਮ ਕਰਨਾ, ਇਹ ਕੋਈ ਛੋਟੀ ਗੱਲ ਹੈ? ਫਿਰ ਸੋਚ ਬਣਾਉਣੀ ਕਿਹਦੇ ਅਕੋਰਡਿੰਗ ਹੈ? ਸੋਚ ਬਣਾਉਣੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਅਕੋਰਡਿੰਗ, ਲੋਕਾਂ ਦੇ ਅਕੋਰਡਿੰਗ ਨਹੀਂ। ਅਜੇ ਮੇਰੀ ਸੋਚ ਇੱਦਾਂ ਹੈ ਵੀ ਚਾਰ ਉਹਨੇ ਮੈਨੂੰ ਗੱਲਾਂ ਆਖੀਆਂ ਤੇ ਮੈਂ ਉੱਧਰ ਨੂੰ ਹੋ ਤੁਰਿਆ, ਚਾਰ ਉਹਨੇ ਕਹਿ ਦਿੱਤੀਆਂ ਤੇ ਮੈਂ ਉੱਧਰ ਨੂੰ ਹੋ ਤੁਰਿਆ, ਅਜੇ ਮੇਰਾ ਆਪਣਾ ਤੇ ਕੁਝ ਵੀ ਨਹੀਂ ਹੈ। ਤੇ ਜਿਹੜੀ ਬਣੀ ਹੈ ਉਹ ਵੀ ਲੋਕਾਂ ਵੱਲ ਵੇਖ ਕੇ ਬਣੀ ਹੈ,

ਫਰਮਾਇਆ ਉਹਨੇ। ਇਹਨੂੰ ਕਹਿੰਦੇ ਨੇ ਬ੍ਰਾਹਮਣ। ਮਹਾਰਾਜ ਹੋਰ ਕੀ ਨਿਸ਼ਾਨੀ ਹੈ? ਆਖਿਆ ਸੀਲ ਸੰਤੋਖ ਕਾ ਰੱਖੇ ਧਰਮ। ਉਹਨੇ ਧਰਮ ਕਿਹੜਾ ਰੱਖਿਆ ਹੋਇਆ ਜੀਵਨ ਵਿੱਚ? ਸੀਲ, ਸੀਲ ਕਹਿੰਦੇ ਨੇ ਜੀ ਮਿੱਠੇ ਸੁਭਾਅ ਨੂੰ। ਤੇ ਸੰਤੋਖ ਦਾ ਅਰਥ ਕੀ ਹੁੰਦਾ ਹੈ? ਜਿਹਨੂੰ ਆਪਾਂ ਸਬਰ ਕਹਿੰਦੇ ਹਾਂ, ਇੱਕ ਤਸੱਲੀ ਕਹਿੰਦੇ ਹਾਂ। ਆਖਿਆ ਜਿਹਨੇ ਆਪਣੀ ਜ਼ਿੰਦਗੀ ਵਿੱਚ ਸੀਲ, ਆਪਣੇ ਮਿੱਠੇ ਸੁਭਾਅ ਨੂੰ, ਸਹਿਣਸ਼ੀਲਤਾ ਨੂੰ ਇੱਕ ਗੁਣ ਬਣਾਇਆ ਹੋਇਆ। ਤੇ ਸੰਤੋਖ ਦਾ ਅਰਥ ਹੁੰਦਾ ਜਿਹਨੇ ਆਪਣੇ ਆਪੇ ਉੱਤੇ ਕਾਬੂ ਕੀਤਾ ਹੋਇਆ, ਸੰਤੋਖ। ਆਹ ਹੈ ਬ੍ਰਾਹਮਣ ਦੀਆਂ ਨਿਸ਼ਾਨੀਆਂ। ਸੀਲ ਸੰਤੋਖ ਕਾ ਰੱਖੇ ਧਰਮ, ਬੰਧਨ ਤੋੜੈ ਹੋਵੇ ਮੁਕਤ। ਜਿਹਨੇ ਬੰਧਨਾਂ ਨੂੰ ਤੋੜ ਦਿੱਤਾ, ਮੁਕਤ ਹੋ ਗਿਆ ਜਿਹੜਾ। ਹੁਣ ਬੰਧਨ ਕਿੱਦਾਂ ਬੱਝੇ ਹੁੰਦੇ ਨੇ? ਜਿਹੜੀ ਸਾਡੀ ਸੋਚ ਹੈ ਨਾ, ਅਸਲ ਵਿੱਚ ਇਹੋ ਹੀ ਬੰਧਨ ਹੁੰਦੀ ਹੈ। ਮੈਂ ਜਿਹੜੇ ਕਿੱਲੇ ਨਾਲ ਇਹਨੂੰ ਬੰਨ ਚੁੱਕਾ, ਉੱਥੋਂ ਖੋਲਣਾ ਨਹੀਂ ਚਾਹੁੰਦਾ। ਜਿਹੜੀ ਸਾਡੀ ਸੋਚ ਹੈ ਉਹ ਇੱਕ ਜਗ੍ਹਾ ਉੱਤੇ ਸਟੱਕ ਹੋ ਗਈ, ਇਹਨੂੰ ਕਹਿੰਦੇ ਨੇ ਬੰਧਨ। ਵੀ ਇਸ ਤੋਂ ਬਾਹਰ ਮੈਂ ਹੁਣ ਕੁਝ ਸੋਚ ਨਹੀਂ ਸਕਦਾ। ਬੰਧਨ ਤੋੜੈ ਹੋਵੇ ਮੁਕਤ। ਮਹਾਰਾਜ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੋਈ ਬ੍ਰਾਹਮਣ ਪੂਜਣ ਜੁਗਤ। ਉਹ ਬ੍ਰਾਹਮਣ ਪੂਜਣ ਯੋਗ ਹੈ ਭਾਈ, ਜਿਹਨੇ ਆਹ ਗੁਣ ਆਪਣੇ ਜੀਵਨ ਵਿੱਚ ਧਾਰਨ ਕਰ ਲਏ, ਜਿਹਨੇ ਇਹਨਾਂ ਗੁਣਾਂ ਨੂੰ ਕਮਾ ਲਏ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ। ਉਹਨਾਂ ਆਖਿਆ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ। ਉਹਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ। ਏਕ ਸ਼ਬਦ ਲਿਵਲਾਏ, ਉਹਨੇ ਕੀ ਕੀਤਾ? ਇੱਕ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਲਾਇਆ, ਗੁਰੂ ਦੇ ਉਪਦੇਸ਼ ਵਿੱਚ ਉਹਨੇ ਆਪਣੀ ਸੁਰਤ ਨੂੰ ਲਾ ਲਿਆ। ਏਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰੈ। ਹੁਣ ਕੋਈ ਬੰਦਾ ਤੁਹਾਡੇ ਪਿੱਛੇ ਪਿੱਛੇ ਹੋਵੇ ਤੇ ਤੁਸੀਂ ਉਹਨੂੰ ਪੱਲਾ ਹੀ ਨਾ ਫੜਾਓ ਤੇ ਫਿਰ ਉਹਦੀ ਕੀ ਵੈਲਿਊ ਰਹਿ ਗਈ? ਆਪਾਂ ਆਮ ਕਹੀਏ ਵੀ ਫਲਾਂ ਬੰਦਾ ਤੇ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ, ਪਰ ਮੈਂ ਉਹਨੂੰ ਕੋਈ ਭਾਅ ਨਹੀਂ ਦਿੰਦਾ, ਉਹਦੀ ਆਪੇ ਵੈਲਿਊ ਜ਼ੀਰੋ ਹੋ ਗਈ, ਉਹਦੀ ਵੈਲਿਊ ਕੋਈ ਨਾ ਰਹੀ। ਹੁਣ ਦੁਨੀਆਂ ਨੇ ਇਹ ਚੀਜ਼ ਮੰਨੀ ਸੀ ਵੀ ਨਵ ਨਿਧੀਆਂ ਤੇ 18 ਸਿੱਧੀਆਂ ਹੁੰਦੀਆਂ ਨੇ, ਜਿਹੜੀਆਂ ਬੜੀ ਵੱਡੀ ਚੀਜ਼ ਨੇ। ਮਹਾਰਾਜ ਨੇ ਆਖਿਆ ਨਹੀਂ, ਜਿਹੜੇ ਰੱਬ ਦੇ ਭਗਤ ਨੇ ਉਹਨਾਂ ਦੇ ਤੇ ਪਿੱਛੇ ਲੱਗੀਆਂ ਫਿਰਦੀਆਂ ਨੇ ਤੇ ਉਹ ਇਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਉਹਨਾਂ ਦਾ ਕੰਮ ਹੈ ਉਸ ਆਪਣੇ ਰੱਬ ਨੂੰ ਚੇਤੇ ਕਰਨਾ, ਰਿੱਧੀਆਂ ਸਿੱਧੀਆਂ ਲਈ ਨਹੀਂ। ਤੋ ਮਹਾਰਾਜ ਨੇ ਬਚਨ ਇੱਕ ਸੂਦਰ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਰਿੱਧ ਸਿੱਧ ਅਵਰਾਂ ਸਾਧ। ਅਵਰਾਂ ਸਾਧ ਦਾ ਮਤਲਬ ਹੁੰਦਾ ਹੋਰ ਹੀ ਸਵਾਦ ਨੇ, ਇਹ ਰੱਬ ਨਾਲੋਂ ਟੁੱਟੇ ਹੋਏ ਲੋਕਾਂ ਦੀਆਂ ਖੇਡਾਂ ਨੇ। ਜਿਹੜਾ ਗੁਰਮੁਖ ਬੰਦਾ ਹੈ ਉਹ ਕਦੀ ਕਿਸੇ ਰਿੱਧੀ ਤੇ ਸਿੱਧੀ ਦੇ ਪਿੱਛੇ ਨਹੀਂ ਭੱਜਦਾ। ਤੋ ਮਹਾਰਾਜ ਨੇ ਕਿਹਾ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹਨੇ ਹਰੀ ਨੂੰ ਹਿਰਦੇ ਵਿੱਚ ਵਸਾ ਲਿਆ, ਅਗਲਾ ਬੋਲ ਹੈ ਬਿਨ ਸਤਿਗੁਰ ਨਾਉ ਨਾ ਪਾਈਐ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ। ਸਤਿਗੁਰੂ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਬਿਨ ਸਤਿਗੁਰ ਕਿਹਨੇ ਨਾ ਪਾਇਆ? ਬਿਨ ਸਤਿਗੁਰ ਕਿਹਨੇ ਨਾ ਪਾਇਓ? ਕੋਈ ਵੀ ਸਤਿਗੁਰ ਤੋਂ ਬਿਨਾਂ ਨਹੀਂ ਪਾ ਸਕਦਾ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਮਹਾਰਾਜ ਕਹਿੰਦੇ ਇਸ ਗੱਲ ਨੂੰ ਬੁੱਝ ਲਓ, ਬੁੱਝਣ ਦਾ ਅਰਥ ਹੁੰਦਾ ਸਮਝਣਾ। ਇਸ ਗੱਲ ਨੂੰ ਸਮਝ ਲਓ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ, ਸਤਿਗੁਰ ਤੋਂ ਬਿਨਾਂ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਿਨ ਸਤਿਗੁਰ

ਭਾਗ ਸਤਿਗੁਰ ਮਿਲੇ। ਜਦੋਂ ਸਤਿਗੁਰੂ ਮਿਲਦਾ ਹੈ ਤੇ ਬੰਦੇ ਦੇ ਭਾਗ ਪੂਰੇ ਹੋ ਜਾਂਦੇ ਨੇ, ਪਹਿਲਾਂ ਅਧੂਰੇ ਸੀ, ਹੁਣ ਕੀ ਹੋ ਗਏ, ਪੂਰੇ ਹੋ ਗਏ। ਨਾਨਕ ਪੂਰੇ ਭਾਗ, ਹੇ ਨਾਨਕ ਉਹਦੇ ਭਾਗ ਪੂਰੇ ਹੋ ਗਏ। ਮਹਾਰਾਜ ਕੀ ਦੇ ਆਖਿਆ, ਸਤਿਗੁਰ ਮਿਲੇ, ਜਿਹੜਾ ਕਿਹਨੂੰ ਮਿਲ ਪਿਆ, ਸਤਿਗੁਰ ਨੂੰ ਮਿਲ ਪਿਆ।

ਉਹਨੂੰ ਸੁੱਖ ਹੀ ਸੁੱਖ ਮਿਲ ਗਿਆ। ਅਗਲਾ ਬੋਲ ਹੈ ਮਹਿਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ, ਕੀ ਗੱਭਰੂ ਤੇ ਕੀ ਬਿਰਧ, ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ। ਤ੍ਰਿਸ਼ਨਾ ਦੀ ਭੁੱਖ ਕਿਸੇ ਦੀ ਵੀ ਦੂਰ ਨਹੀਂ ਹੁੰਦੀ, ਭਾਵੇਂ ਕੋਈ ਬੁੱਢਾ ਹੋਵੇ ਤੇ ਭਾਵੇਂ ਕੋਈ ਜਵਾਨ ਹੋਵੇ। ਤ੍ਰਿਸ਼ਨਾ ਦੇ ਅਰਥ ਕੀ ਹੁੰਦੇ ਨੇ ਸਾਧ ਸੰਗਤ? ਤ੍ਰਿਸ਼ਨਾ ਇੱਕ ਐਸੀ ਬਿਮਾਰੀ ਹੈ ਜਿਹਦੇ ਵਿੱਚ ਬੰਦੇ ਦੀ ਤ੍ਰੇਹ ਨਹੀਂ ਮਿਟਦੀ। ਦੇਖੋ ਆਪਾਂ ਪਾਣੀ ਛਕਦੇ ਹਾਂ, ਪ੍ਰਸ਼ਾਦਾ ਛਕਦੇ ਹਾਂ, ਸਰੀਰ ਦੀ ਲੋੜ ਹੈ, ਪਰ ਤ੍ਰਿਸ਼ਨਾ ਉਹ ਬਿਮਾਰੀ ਹੈ ਜਿਹਦੇ ਵਿੱਚ ਬੰਦਾ ਸ਼ਕੀ ਸਾਰਾ ਕੁਝ ਜਾ ਰਿਹਾ ਹੈ ਪਰ ਉਹਦੇ ਅੰਦਰ ਦੀ ਤ੍ਰੇਹ ਮਿਟਦੀ ਕੋਈ ਨਹੀਂ, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਤਾਂ ਮਹਾਰਾਜ ਨੇ ਇਹਨੂੰ ਬੜਾ ਸੁੰਦਰ ਬਾਣੀ ਵਿੱਚ ਐਕਸਪਲੇਨ ਕੀਤਾ ਵੀ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ, ਇਹ ਕੋਈ ਵਿਰਲਾ ਹੀ ਹੈ ਜਿਹਦੇ ਅੰਦਰੋਂ ਤ੍ਰਿਸ਼ਨਾ ਦਾ ਭਾਵ ਬੁੱਝ ਜਾਂਦਾ ਹੈ, ਇਹ ਅੱਗ ਬੁੱਝ ਜਾਂਦੀ। ਜਿਵੇਂ ਅੱਗ ਹੁੰਦੀ ਨਾ, ਅੱਗ ਨੂੰ ਤੁਸੀਂ ਲੱਕੜਾਂ ਖਵਾਈ ਜਾਓ, ਪੂਰਾ ਪਿੰਡ ਅਤੇ ਸ਼ਹਿਰ ਫੂਕ ਕੇ ਵੀ ਅੱਗ ਦੇ ਵਿੱਚ ਸੁੱਟ ਦਿਓ ਤੇ ਅੱਗ ਕਦੀ ਨਹੀਂ ਕਵੇਗੀ ਵੀ ਹੁਣ ਮੈਂ ਬਸ, ਉਹ ਕਦੀ ਅੱਗ ਤਸੱਲੀ, ਤੁਸੀਂ ਅੱਗ ਦੀ ਤਸੱਲੀ ਨਹੀਂ ਕਰ ਸਕਦੇ। ਅੱਛਾ, ਕਈਆਂ ਬੰਦਿਆਂ ਦੇ ਅੰਦਰ ਤ੍ਰਿਸ਼ਨਾ ਐਸੀ ਹੁੰਦੀ ਹੈ ਵੀ ਉਹਨਾਂ ਦੀ ਤਸੱਲੀ ਨਹੀਂ ਹੋ ਸਕਦੀ। ਤਾਂ ਹੀ ਤੇ ਮਹਾਰਾਜ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ। ਇਹਦਾ ਅਰਥ ਪਤਾ ਕੀ ਹੈ ਵੀ ਜੇ ਚਾਰ ਭਵਨਾਂ ਦੇ ਪਦਾਰਥ ਵੀ ਬੰਨ ਕੇ ਉਹਨਾਂ ਦੇ ਅੱਗੇ ਸੁੱਟ ਦਿਓ ਨਾ ਵੀ ਆ ਲੈ, ਤਾਂ ਵੀ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਬੁਝੇਗੀ ਨਹੀਂ। ਇਹ ਚੀਜ਼ ਇੱਦਾਂ ਦੀ, ਇਹ ਇੱਦਾਂ ਦੀ ਖੇਡ ਹੈ ਵੀ ਜਿਵੇਂ ਨਾ ਕੋਈ ਬੰਦਾ ਸਿਆਣਾ ਆ ਕੇ ਆਖੇ ਵੀ ਅੱਗ ਨਹੀਂ ਬੁੱਝ ਰਹੀ ਤੇ ਮੈਂ ਬੁਝਾਵਾਂਗਾ ਜੇ ਪਾਣੀ ਨਾਲ ਨਹੀਂ ਬੁੱਝਦੀ। ਤੇ ਉਹਨੂੰ ਕਿਸੇ ਨੇ ਪੁੱਛਿਆ ਕਿਵੇਂ ਬੁਝਾਓਗੇ, ਕਹਿੰਦਾ ਇਹਨੂੰ ਰਜਾਓ ਜਿੰਨਾ ਰਜਾਇਆ ਜਾਂਦਾ, ਅੱਗ ਨੂੰ ਰਜਾਓ ਜਿੰਨਾ ਰਜਾਇਆ ਜਾਂਦਾ। ਹੁਣ ਕਈ ਵਾਰ ਨਾ ਬੰਦੇ ਦਾ ਸਰੀਰ ਚੀਜ਼ਾਂ ਨੂੰ ਭੋਗਣ ਜੋਗਾ ਨਹੀਂ ਰਹਿੰਦਾ ਪਰ ਤ੍ਰਿਸ਼ਨਾ ਫਿਰ ਵੀ ਬੁੱਝਦੀ ਨਹੀਂ। ਚੰਗੇ ਭਲੇ ਬੰਦੇ ਜਿਹੜੇ ਕਈ ਵਾਰ ਪਤਾ ਕੀ ਕਹਿੰਦੇ ਨੇ, ਜੀ ਭਾਈ ਸਾਹਿਬ ਜੀ ਦੋ ਪ੍ਰਸ਼ਾਦੇ ਹੀ ਛਕਣੇ ਨੇ, ਆਪਾਂ ਇੱਦਾਂ ਸ਼ਬਦ ਵਰਤਦੇ, ਦੋ ਪ੍ਰਸ਼ਾਦੇ ਹੀ ਛਕਣੇ ਨੇ। ਹੁਣ ਤੇ ਉਹ ਵੀ ਡਾਕਟਰ ਨੇ ਕਿਹਾ ਇਹ ਵੀ ਤੂੰ ਖੰਡ ਤੇ ਖਾ ਨਹੀਂ ਸਕਦਾ ਬਿਲਕੁਲ, ਜੇ ਚਾਹ ਪੀਣੀ ਹੈ ਫਿੱਕੀ ਪੀਣੀ ਹੈ, ਸਬਜ਼ੀ ਕੋਈ ਲੂਣ ਵਾਲੀ ਨਹੀਂ ਖਾਣੀ, ਕੋਈ ਮਿਰਚ ਨਹੀਂ ਹੋਣੀ ਚਾਹੀਦੀ, ਕੋਈ ਮਸਾਲਾ ਨਹੀਂ ਹੋਣਾ ਚਾਹੀਦਾ। ਮਤਲਬ ਸਰੀਰ ਜਵਾਬ ਦੇ ਗਿਆ ਕਹਿ ਲਓ, ਪਰ ਮਾਇਆ ਦੀ ਦੌੜ ਵਿੱਚ ਉਹ ਵੀ ਫਸੇ ਹੋਏ ਨੇ ਵੀ ਜਿਹੜੇ ਕੁਝ ਨਹੀਂ ਨਾ ਖਾ ਸਕਦੇ, ਵੀ ਜਿਹਨਾਂ ਨੂੰ ਕਹੋ ਵੀ ਆਓ ਪ੍ਰਸ਼ਾਦਾ ਛਕੀ, ਉਹ ਕਹਿੰਦੇ ਨਹੀਂ ਆਪਾਂ ਨਹੀਂ ਛਕ ਸਕਦੇ, ਵੀ ਅਸੀਂ ਤਾਂ ਨਾ ਲੂਣ ਵਾਲਾ ਖਾਈਏ ਨਾ ਮਿਰਚ ਵਾਲਾ ਖਾਈਏ, ਹਰ ਚੀਜ਼ ਤੋਂ ਹੁਣ ਸਰੀਰ ਨੂੰ ਪ੍ਰੋਬਲਮ ਹੋ ਜਾਂਦੀ ਹੈ। ਵੀ ਜਿਹੜੇ ਚਾਹ ਵੀ ਕਹਿੰਦੇ ਨੇ ਵੀ ਨਹੀਂ ਹੁਣ ਤੇ ਮਾੜਾ ਜਿਹਾ ਇੱਦਾਂ ਹੀ ਹੈ, ਬਸ ਨਾ ਜਿਹਾ ਹੀ ਕਰਨਾ ਹੁੰਦਾ, ਆਦਤ ਪਈ ਹੈ, ਕੱਖ ਵੀ ਛਕਣ ਨਾ ਵਾਲੇ ਜਿਹੜੇ ਨੇ, ਜੇ ਤੁਸੀਂ ਉਹਨਾਂ ਨੂੰ ਵੀ ਵੇਖੋਗੇ ਤੇ ਤ੍ਰਿਸ਼ਨਾ ਉਹਨਾਂ ਦੀ ਵੀ ਬੁਝੀ ਨਹੀਂ ਹੈ। ਪਤਾ ਨਹੀਂ ਬੰਦਾ ਕਿਉਂ ਫਿਰ ਵੀ ਭੱਜਦਾ ਫਿਰਦਾ ਵੀ ਆਹ ਵੀ ਜੋੜ ਲਓ, ਪੁੱਛੋ ਜੋੜ ਕੇ ਕਰਨਾ ਕੀ ਹੈ, ਕਹਿੰਦੇ ਜੀ ਖਾਵਾਂਗੇ ਪੀਵਾਂਗੇ ਤੇ ਖਾ ਤੇ ਸਕਦੀ ਕੁਝ ਨਹੀਂ, ਇਹ ਬੁਝਦੀ ਨਹੀਂ। ਤਾਂ ਮਹਾਰਾਜ ਨੇ ਆਖਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੈ, ਪਰੇ ਪਰੇ ਹੀ ਕਹੋ ਲੁੱਝੀ ਹੈ। ਆਖਿਆ ਕਰੋੜਾਂ ਲੱਖਾਂ ਬੰਦਾ ਜੋੜੀ ਜਾਂਦਾ ਪਰ ਇਹ ਤ੍ਰਿਸ਼ਨਾ ਦੀ ਅੱਗ ਐਸੀ ਹੈ ਵੀ ਜਿਹਦੇ ਵਿੱਚ ਬਾਲਣ ਸੁੱਟੀ ਜਾ ਰਿਹਾ ਪਰ ਇਹ ਅੱਗ ਕਦੀ ਬੁਝਦੀ ਨਹੀਂ ਹੈ। ਭਾਵੇਂ ਆਖਿਆ ਉਹ ਬਾਲਕ ਹੋਵੇ ਤੇ ਭਾਵੇਂ ਬਿਰਧ ਹੋਵੇ, ਜਿਹੜਾ ਮਨਮੁਖ ਹੈ ਉਹਦੀ ਨਹੀਂ ਤ੍ਰਿਸ਼ਨਾ ਬੁਝਦੀ, ਹਾਂ ਗੁਰਮੁਖ ਦੀ ਬੁੱਝ ਜਾਂਦੀ ਹੈ। ਗੁਰਮੁਖ ਦੀ ਤ੍ਰਿਸ਼ਨਾ ਦੀ ਅੱਗ ਉਹਦੇ ਅੰਦਰ ਬਲਦੀ ਨਹੀਂ ਹੈ। ਤਾਂ ਇਸ ਕਰਕੇ ਤ੍ਰਿਸ਼ਨਾ ਦਾ ਜਿਹੜਾ ਆਪਾਂ ਇਹ ਕਹਿ ਲਈਏ ਵੀ ਇਹਦਾ ਸੰਬੰਧ ਕਿਸੇ ਬਜ਼ੁਰਗ ਨਾਲ ਹੈ, ਇਹਦਾ ਸੰਬੰਧ ਜਿਹੜਾ ਹੈ ਕਿਸੇ ਜਵਾਨ ਨਾਲ ਹੈ, ਮਹਾਰਾਜ ਕਹਿੰਦੇ ਨਹੀਂ ਇਹਦਾ ਸੰਬੰਧ ਮਨਮੁਖ ਨਾਲ ਹੈ, ਜਿਹੜਾ ਮਨ ਦੀ ਸੁਣਦਾ ਹੈ ਨਾ ਉਹਦੀ ਤ੍ਰਿਸ਼ਨਾ ਨਹੀਂ ਕਦੀ ਬੁੱਝ ਸਕਦੀ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ। ਹੁਣ ਜਿਹਦੇ ਅੰਦਰ ਅੱਗ ਹੀ ਬਲਦੀ ਰਹਿੰਦੀ ਅੱਗ ਹੀ 24 ਘੰਟੇ, ਉਹਨੂੰ ਟਿਕਾ ਕਿਵੇਂ ਮਿਲੇਗਾ? ਜੇ ਤੁਹਾਨੂੰ 24 ਘੰਟੇ ਚੁੱਲ੍ਹੇ ਅੱਗੇ ਹੀ ਬਹਿਣਾ ਪਵੇ ਤੇ ਬੰਦਾ ਆਖੇ ਹੁਣ ਗਰਮੀ ਨਾ ਲੱਗੇ ਤੇ ਕਿੱਦਾਂ ਹੋ ਸਕਦਾ? ਜੇ ਤੁਹਾਨੂੰ 24 ਘੰਟੇ ਉਸ ਓਵਨ ਵਿੱਚ ਉਸ ਮਗਦੀ ਹੋਈ ਭੱਠੀ 'ਚ ਹੀ ਕੰਮ ਕਰਨਾ ਪਵੇ
ਤੇ ਫਿਰ ਪਸੀਨਾ ਵੀ ਆਵੇਗਾ, ਗਰਮੀ ਵੀ ਸਤਾਵੇਗੀ, ਸਾਰਾ ਕੁਝ ਹੀ ਹੋਵੇਗਾ। ਹੁਣ ਜੇ 24 ਆਵਰ ਸਾਡੇ ਅੰਦਰ ਆਗੀ ਬਲ ਰਹੀ ਹੈ, ਆਗੀ, ਫਿਰ ਸ਼ਾਂਤੀ ਕਿੱਥੋਂ ਆਊਗੀ, ਫਿਰ ਟਿਕਾ ਕਿੱਥੋਂ ਆਵੇਗਾ? ਤੋ ਮਹਾਰਾਜ, ਇਹ ਅੰਦਰ ਦੀ ਅੱਗ ਬੁਝੇਗੀ ਕਿਵੇਂ, ਇਹਦੇ ਲਈ ਕੋਈ ਦੱਸੋ ਉਪਾਅ। ਤੇ ਗੁਰੂ ਅਮਰਦਾਸ ਮਹਾਰਾਜ ਨੇ ਇਹਦਾ ਉਪਾਅ ਦੱਸਿਆ, ਕਿ ਗੁਰਮੁਖ ਸ਼ਬਦੇ ਰਤਿਆਂ, ਜਿਹੜਾ ਗੁਰਮੁਖ ਹੈ ਨਾ, ਉਹ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਰੰਗਦਾ। ਮਹਾਰਾਜ ਫਿਰ ਕੀ ਹੁੰਦਾ, ਆਖਿਆ ਸੀਤਲ ਹੋਵੇ, ਤੇ ਸੀਤਲ ਦਾ ਅਰਥ ਹੁੰਦਾ ਐਨ ਸੀਤਲਤਾ ਆ ਜਾਣੀ, ਠੰਡਕ ਆ ਜਾਣੀ। ਆਪ ਗਵਾਏ, ਉਹਨੇ ਆਪਾ ਗਵਾ ਲਿਆ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਉਹਨੇ ਆਪਾ ਭਾਵ ਗਵਾ ਲਿਆ। ਇਸ ਕਰਕੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਉਹਨੂੰ ਗੁਰੂ ਦਾ ਸ਼ਬਦ, ਗੁਰੂ ਦਾ ਦਿੱਤਾ ਹੋਇਆ ਵਿਵੇਕ ਹੀ ਮਿਟਾਵੇਗਾ, ਨਹੀਂ ਤੇ ਇਹ ਅੱਗ ਹੋਰ ਕਿਸੇ ਯਤਨ ਨਾਲ ਮਿਟਦੀ ਨਹੀਂ ਹੈ। ਮਤਲਬ ਇਹ ਉਹ ਲਾਵਾ ਹੈ, ਜਿਵੇਂ ਸਮੁੰਦਰਾਂ ਨੂੰ ਅੱਗ ਲੱਗੀ ਹੁੰਦੀ ਨਾ, ਲਾਵਾ ਫੁੱਟਦਾ। ਹੁਣ ਜਿਹੜੀ ਲੱਗੀ ਅੱਗ ਪਾਣੀ 'ਚ, ਉਹਨੂੰ ਕਿਵੇਂ ਬੁਝਾਓਗੇ ਤੁਸੀਂ? ਜਿਹੜੀ ਪਾਣੀ ਤੋਂ ਬਾਹਰ ਹੋਵੇ ਉੱਤੇ ਤੇ ਪਾਣੀ ਪਾ ਲਓਗੇ, ਤੇ ਜਿਹੜੀ ਲੱਗੀ ਪਾਣੀ ਵਿੱਚ ਹੈ ਉਹਨੂੰ ਕਿਵੇਂ ਮਿਟਾਓਗੇ? ਉਹਨੂੰ ਮਿਟਾਉਣਾ ਬਹੁਤ ਔਖਾ ਹੁੰਦਾ। ਤਾਂ ਸਾਡੇ ਅੰਦਰ ਇਹ ਅੱਗ ਲੱਗੀ ਹੈ, ਤੇ ਇਹਨੂੰ ਮਿਟਾਉਣ ਦਾ ਤਰੀਕਾ ਮਹਾਰਾਜ ਨੇ ਆਖਿਆ ਗੁਰੂ ਦਾ ਸ਼ਬਦ ਹੈ। ਜਦੋਂ ਤੁਹਾਨੂੰ ਜ਼ਿੰਦਗੀ ਦਾ ਸੱਚ ਪਤਾ ਲੱਗਦਾ ਨਾ, ਜਦੋਂ ਤੁਸੀਂ ਸੱਚਾਈ ਨਾਲ ਜੁੜਦੇ ਹੋ, ਉਦੋਂ ਫਿਰ ਬੰਦਾ ਠੰਡਾ ਹੋ ਜਾਂਦਾ, ਠੰਡਕ ਵਿੱਚ ਆ ਜਾਂਦਾ, ਨਹੀਂ ਤੇ ਕਦੀ ਨਹੀਂ ਬੁਝਦੀ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ ਆਪ ਗਵਾਏ। ਮਹਾਰਾਜ ਉਹਦੇ ਅੰਦਰ ਫਿਰ ਕੀ ਹੁੰਦਾ, ਆਖਿਆ ਅੰਦਰ ਤ੍ਰਿਪਤ ਸੰਤੋਖਿਆ। ਅੰਦਰ ਉਹਦੇ ਤ੍ਰਿਪਤੀ ਆਉਂਦੀ ਹੈ, ਸੈਟਿਸਫੈਕਸ਼ਨ ਆਉਂਦੀ ਹੈ। ਅੱਛਾ, ਕਈਆਂ ਜਿਵੇਂ ਨਾ ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਇਹਦਾ ਅਰਥ ਹੈ ਵੀ ਜਿਹੜਾ ਤੁਹਾਡੇ ਕੋਲ ਹੈਗਾ ਨਾ, ਉਹਨੂੰ ਖਾ ਕੇ ਠੰਡਾ ਪਾਣੀ ਪੀਣਾ ਸ਼ੁਰੂ ਕਰ ਲਾ, ਦੇਖ ਪਰਾਈ ਚੋਪੜੀ। ਤ੍ਰਿਸ਼ਨਾ ਕੀ ਹੈ, ਜਦੋਂ ਜੋ ਤੁਹਾਡੇ ਕੋਲ ਹੈ ਉਹਦਾ ਤੁਸੀਂ ਆਨੰਦ ਮਾਣ ਨਹੀਂ ਸਕਦੇ, ਤੇ ਦੂਜਿਆਂ ਦੀ ਥਾਲੀ ਵੱਲ ਵੇਖੋਗੇ ਤੇ ਦੁੱਖ ਲੱਗੇਗਾ ਹੀ ਲੱਗੇਗਾ, ਫਿਰ ਤੁਸੀਂ ਸੁਖੀ ਨਹੀਂ ਰਹਿ ਸਕਦੇ। ਤੇ ਵੈਸੇ ਇੱਥੇ ਖਾਂਦੇ ਹਰ ਬੰਦਾ ਘਰ ਦੇ ਵਿੱਚ ਚਾਰ ਪ੍ਰਸ਼ਾਦੇ ਹੀ ਹੈ, ਹੋਰ ਤੇ ਕੁਝ ਨਹੀਂ। ਜਿਹੜੇ ਬੰਦਾ ਬਹੁਤ ਧਨਾੜ ਵੀ ਹੋਵੇ ਤੇ ਸੋਨੇ ਦੀਆਂ ਇੱਟਾਂ ਥੋੜਾ ਖਾ ਲੈਂਦਾ, ਉਹ ਖਾਣੇ ਤੇ ਉਹਨੇ ਪ੍ਰਸ਼ਾਦੇ ਹੀ ਆ, ਕੀ ਹੋ ਜਾਵੇ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਸਾਡੀ ਕੀ ਮਤਲਬ, ਗੱਲ ਤੇ ਅੰਦਰ ਦੇ ਸੰਤੋਖ ਦੀ ਹੈ ਨਾ, ਵੀ ਇੱਕ ਬੰਦਾ ਬੜਾ ਧਨ ਦੇ ਪਿੱਛੇ ਹੀ 24 ਘੰਟੇ ਪਾਗਲ ਹੀ ਹੋਇਆ ਫਿਰਦਾ, ਮਤਲਬ ਕੀ ਕਰੇਗਾ, ਉਹਨੂੰ ਪੁੱਛੋ ਕਦੀ ਫਿਰ ਕੀ ਹੋਵੇਗਾ। ਉਹ ਆਖੇਗਾ ਫਿਰ ਖਾਣ ਪੀਣ ਨੂੰ ਐਸ਼। ਮਤਲਬ ਫਿਰ ਇਹ ਹੈ ਵੀ ਜੇ ਤੁਹਾਡੇ ਕੋਲ ਧਨ ਬਹੁਤ ਹੈ ਤੇ ਸ਼ਰਾਬਾਂ ਪੀ ਪੀ ਕੇ ਕਿਡਨੀਆਂ ਖਰਾਬ ਕਰ ਲਓ, ਇਹੋ ਹੀ ਹੈ, ਹੋਰ ਕੀ ਹੈ। ਜੇ ਤੁਹਾਡੇ ਕੋਲ ਧਨ ਬਹੁਤ ਹੈ ਤੇ ਭੋਗ ਭੋਗ ਭੋਗ ਕੇ ਆਪਣੇ ਆਪ ਨੂੰ ਖਤਮ ਕਰ ਲਓ, ਮਤਲਬ ਆਹ ਹੈ ਤੁਹਾਡੀ ਜਰਨੀ, ਕਿੱਡੀ ਘਟੀਆ ਦਰਜੇ ਦੀ ਜਰਨੀ ਹੈ। ਹਾਂ, ਕੋਈ ਉੱਚਾ ਹੋਵੇ ਨਾ ਆਦਰਸ਼ ਤੇ ਆਪਾਂ ਆਖੀਏ ਵੀ ਠੀਕ ਹੈ। ਤੇ ਜੇ ਤੇ ਕੋਈ ਇੱਦਾਂ ਕਹੇ ਵੀ ਮੈਂ ਧਨ ਕਮਾਉਣਾ, ਬਹੁਤ ਸਾਰਾ ਧਨ ਕਮਾਉਣਾ, ਤੇ ਫਿਰ ਜਿਹੜਾ ਹੈ ਮੈਂ ਲੋਕਾਂ ਦਾ ਭਲਾ ਵੀ ਨਾਲ ਕਰਨਾ, ਕਲਿਆਣ ਵੀ ਕਰਨਾ, ਕਿਸੇ ਦੇ ਬੱਚਿਆਂ ਨੂੰ ਐਜੂਕੇਟ ਕਰਨਾ, ਮਤਲਬ ਕੋਈ ਮਿਸ਼ਨ ਲਾਈਫ ਦਾ ਹੋਵੇ ਤੇ ਫਿਰ ਤੇ ਠੀਕ ਹੈ। ਪਰ ਅਮੂਮਨ ਤੁਸੀਂ ਪੁੱਛ ਕੇ ਵੇਖੋ ਵੀ ਧਨ ਕਮਾ ਕੇ ਕੀ ਕਰਨਾ, ਕਹਿੰਦਾ ਜੀ ਫਿਰ, ਅੱਛਾ ਫਿਰ ਰੋਜ਼ ਹੀ ਪੀਜ਼ਾ ਖਾ ਲਓਗੇ ਤੇ ਉਹਦੇ ਨਾਲ ਕੀ ਹੋਜੂਗਾ। ਮਤਲਬ ਇੱਕ ਬੰਦਾ ਇਹੋ ਹੀ ਹੋ ਸਕਦਾ ਨਾ ਵੀ ਉਹ ਫੂਡ ਰੋਜ਼ ਬਾਹਰੋਂ ਆਰਡਰ ਕਰ ਲਏ, ਰੈਸਟੋਰੈਂਟ ਤੋਂ ਲੈ ਆਵੇ, ਬਸ ਇਹੋ ਹੀ, ਹੋਰ ਕੀ ਹੈ ਫਿਰ। ਵੀ ਬੰਦੇ ਦੀ ਜਿਹੜੀ ਇਹ ਦੌੜ ਹੈ ਇਹੋ ਹੀ ਹੈ ਵੀ ਬਹੁਤ ਸਾਰਾ ਧਨ ਆ ਜਾਵੇ, ਮੈਂ ਸ਼ਰਾਬਾਂ ਪੀ ਜਾਵਾਂ, ਮੈਂ ਮੇਰੀਆਂ ਕਿਡਨੀਆਂ ਖਰਾਬ ਹੋਣ, ਬਹੁਤ ਸਾਰਾ ਧਨ ਆ ਜਾਵੇ ਤੇ 24 ਘੰਟੇ ਸੰਕਟ ਇੱਕ ਸੁਰਤ ਉੱਤੇ ਬਣਿਆ ਰਹੇ। ਬਹੁਤ ਸਾਰਾ ਧਨ ਆ ਜਾਵੇ ਤੇ ਮੈਂ ਰੋਜ਼ ਰੈਸਟੋਰੈਂਟ ਤੋਂ ਆਰਡਰ ਕਰਕੇ ਖਾਵਾਂ, ਬਹੁਤ ਸਾਰਾ ਧਨ ਆ ਜਾਵੇ ਤੇ ਮੈਂ ਭੋਗ ਭੋਗਾਂ ਤੇ ਆਪਣੇ ਤਨ ਨੂੰ, ਆਪਣੀ ਮਾਨਸਿਕ ਸ਼ਾਂਤੀ ਨੂੰ ਤਬਾਹ ਕਰ ਲਵਾਂ। ਮਤਲਬ ਆਹ ਹੈ ਅਲਟੀਮੇਟ ਗੋਲ ਆਪਣਾ। ਤੇ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਰ ਹੋ ਕੇ ਸੱਚੋ, ਤੇ ਜੇ ਬੰਦਾ ਇਸ ਗੱਲ ਨੂੰ ਸਮਝੇ ਵੀ ਧਨ ਜੀਵਨ ਦਾ ਗੁਜ਼ਰਾਨ ਹੈ, ਵੀ ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ, ਇੰਨੀ ਕੁ ਕਿਰਤ ਮੈਂ ਕਰਨੀ ਹੈ। ਹਾਂ, ਜੇ ਵੱਧ ਕਰਦਾ ਹਾਂ ਤੇ ਉਹਦੇ ਲਈ ਮੈਂ ਕੋਈ ਜੌਬਾਂ ਕ੍ਰੀਏਟ ਕਰ ਦਿੱਤੀਆਂ, ਮੈਂ ਲੋਕਾਂ ਦੀ ਭਲਾਈ ਲਈ ਕੁਝ ਕਰ ਦਿੱਤਾ,
ਫਿਰ ਤੇ ਠੀਕ ਹੈ, ਪਰ ਨਹੀਂ ਤੇ ਬਹੁਤਾਂਤ ਵਿੱਚ ਜਿਹੜੀ ਜਿਹੜੀ ਸਾਡੀ ਨੌਜਵਾਨੀ ਦੀ ਵੀ ਸੁਰਤ ਬਣਦੀ ਹੈ ਉਹ ਇਹੋ ਹੀ ਹੈ ਵੀ ਇੱਕ ਮਹਿੰਗੀਆਂ ਗੱਡੀਆਂ ਲੈ ਲਵਾਂਗਾ, ਹੁਣ ਜਦੋਂ ਇੱਕ ਏਜ ਲੰਘ ਜਾਂਦੀ ਹੈ ਫਿਰ ਮਹਿੰਗੀਆਂ ਗੱਡੀਆਂ ਇੱਦਾਂ ਹੀ ਖਲੋਤੀਆਂ ਨੇ, ਫਿਰ ਗੱਡੀਆਂ ਹੀ ਰਹਿ ਜਾਂਦੀਆਂ, ਪੱਲੇ ਹੋਰ ਤੇ ਕੁਝ ਹੁੰਦਾ ਨਹੀਂ। ਤਾਂ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਅਸਲ ਵਿੱਚ ਬੰਦੇ ਦੇ ਅੰਦਰ ਦੀ ਜਿਹੜੀ ਤਸੱਲੀ ਹੈ ਨਾ ਉਹ ਗੁਰੂ ਦੇ ਸ਼ਬਦ ਦੁਆਰਾ ਹੀ ਇਹਨੂੰ ਮਿਲ ਸਕਦੀ ਹੈ। ਅੰਦਰ ਜਿਹੜੀ ਅਸਲੀ ਜਿਹਨੂੰ ਕਹਿ ਲਓ ਵੀ ਅੰਦਰ ਦੀ ਸੈਟਿਸਫੈਕਸ਼ਨ ਜਿਹੜੀ ਹੈ ਉਹ ਗੁਰੂ ਦੇ ਸ਼ਬਦ ਵਿੱਚੋਂ ਮਿਲੇਗੀ। ਅੰਦਰ ਦਾ ਟਿਕਾ ਤੇ ਸ਼ਾਂਤੀ ਸਾਨੂੰ ਸੱਚਾਈ ਦੇ ਨਾਲ ਜੁੜ ਕੇ ਮਿਲ ਸਕਦੀ ਹੈ, ਭੋਗ ਭੋਗ ਕੇ ਨਹੀਂ ਮਿਲ ਸਕਦੀ। ਕਿੰਨੇ ਲੋਕ ਭੋਗ ਭੋਗ ਕੇ ਆਪਣੇ ਜੀਵਨ ਨੂੰ ਤਬਾਹ ਕਰਦੇ ਨੇ, ਜ਼ਿੰਦਗੀ ਨੂੰ ਤਬਾਹ ਕਰਦੇ ਨੇ। ਤਾਂ ਮਹਾਰਾਜ ਨੇ ਆਖਿਆ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ, ਨਾਨਕ ਜੇ ਗੁਰਮੁਖ ਕਰੈ ਸੇ ਸੋ ਪਰਵਾਨ ਹੈ। ਉਹਨਾਂ ਦਾ ਜੀਵਨ ਕਿੱਦਾਂ ਦਾ ਹੋ ਗਿਆ, ਉਹ ਗੁਰੂ ਵਾਲੇ ਹੋ ਗਏ, ਗੁਰੂ ਦੇ ਦੱਸੇ ਹੋਏ ਸ਼ਬਦ ਦੇ ਅਕੋਰਡਿੰਗ ਉਹ ਆਪਣਾ ਜੀਵਨ ਜਿਉਂਦੇ ਨੇ। ਉਹਨਾਂ ਕੋਲ ਧਨ ਵੀ ਹੈ ਤਾਂ ਵੀ ਵਾਹ ਵਾਹ ਹੈ, ਜੇ ਨਹੀਂ ਹੈ ਤੇ ਤਾਂ ਵੀ ਵਾਹ ਵਾਹ ਹੀ ਹੈ, ਕਿਉਂਕਿ ਉਹ ਮਨਮੁਖ ਨਹੀਂ ਨਾ ਰਹੇ। ਤਾਂ ਮਹਾਰਾਜ ਨੇ ਆਖਿਆ ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵਲਾਏ। ਜਿਹੜੇ ਅੱਛਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾ ਕੱਲ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ, ਤੇ ਸਤਿਗੁਰੂ ਮੇਰੇ ਮਹਾਰਾਜ ਜਿਹੜੇ ਨੇ ਉਹ ਘੋੜਿਆਂ ਦੀਆਂ ਫੌਜਾਂ ਰੱਖਦੇ ਨੇ, ਘੋੜਿਆਂ ਦੀ ਸਵਾਰੀ ਕਰਦੇ ਨੇ, ਦੋ ਤਲਵਾਰਾਂ ਉਹਨਾਂ ਨੇ, ਦੋ ਸਿਧਾਂਤ ਬੇਸਿਕਲੀ ਜਿਹੜੇ ਸੀ ਸਿੱਖੀ ਦੇ ਧਾਰਨ ਕੀਤੇ। ਬੜੀ ਸ਼ਾਨ ਸੀ ਮੇਰੇ ਸਤਿਗੁਰ ਦੀ, ਪਰ ਇਹ ਸ਼ਾਨ ਉਹ ਨਹੀਂ ਸੀ ਵੀ ਮਹਾਰਾਜ ਕੋਈ ਸੁੱਖ ਭੋਗਣਾ ਚਾਹੁੰਦੇ ਸੀ ਤੇ ਤਾਂ ਕਰਕੇ ਉਹਨਾਂ ਨੇ ਧਾਰਨ ਕੀਤੀ। ਜੇ ਤੇ ਸ਼ਾਨ ਸਾਡੀ ਇੱਦਾਂ ਦੀ ਹੈ ਵੀ ਵਕਤ ਦੀ ਜਿਹੜੀ ਸਰਕਾਰ ਸੀ ਉਹਨੂੰ ਚੈਲੰਜ ਕੀਤਾ ਵੀ ਨਹੀਂ ਤੁਸੀਂ ਇਕੱਲੇ ਘੋੜਿਆਂ ਤੇ ਨਹੀਂ ਬਹਿ ਸਕਦੇ, ਅਸੀਂ ਬਹਿ ਸਕਦੇ। ਫਿਰ ਤੇ ਮਤਲਬ ਉਹਨਾਂ ਨੇ ਜੋ ਕੀਤਾ ਨਾ ਉਹ ਕੋਈ ਇੱਦਾਂ ਨਹੀਂ ਸੀ ਵੀ ਜਿਵੇਂ ਅਸੀਂ ਭੋਗ ਭੋਗਣ ਲਈ। ਮਤਲਬ ਮੈਨੂੰ ਇੱਦਾਂ ਲੱਗਦਾ ਹੈ ਵੀ ਜੇ ਮੇਰੇ ਕੋਲ ਕੋਈ ਗੱਡੀ ਨਹੀਂ ਹੋਵੇਗੀ ਤੇ ਮੈਂ ਤੇ ਮਰ ਜਾਵਾਂਗਾ, ਮੈਂ ਤੇ ਖਤਮ ਹੋ ਜਾਵਾਂਗਾ, ਮੈਂ ਤੇ ਡਿਪਰੈਸ਼ਨ ਵਿੱਚ ਚਲਿਆ ਜਾਵਾਂਗਾ। ਤੇ ਮੈਂ ਉਦਾਹਰਣ ਇਹ ਦਵਾਂ ਵੀ ਗੁਰੂ ਸਾਹਿਬ ਨੇ ਵੀ ਘੋੜੇ ਰੱਖੇ ਸੀ, ਗੁਰੂ ਸਾਹਿਬ ਦੇ ਰੱਖੇ ਹੋਏ ਘੋੜੇ ਜਿਹੜੇ ਸੀ ਉਹ ਸਾਡੇ ਵਾਂਗੂ ਨਹੀਂ ਸੀ ਵੀ ਜੇ ਨਾ ਹੋਏ ਤੇ ਅਸੀਂ ਡਿਪਰੈਸ਼ਨ ਚਲੇ ਜਾਵਾਂਗੇ, ਜੇ ਚੀਜ਼ਾਂ ਨਾ ਹੋਈਆਂ ਤੇ ਅਸੀਂ ਖਤਮ ਹੋ ਜਾਵਾਂਗੇ। ਉਹਨਾਂ ਦੀ ਹਰ ਚੀਜ਼, ਉਹਨਾਂ ਦੇ ਪਾਏ ਹੋਏ ਰੱਖੇ ਹੋਏ ਬਾਜ, ਉਹਨਾਂ ਦੇ ਸਿਰਾਂ ਦੇ ਤਾਜ ਵਕਤ ਦੀ ਸਰਕਾਰ ਨੂੰ ਚੈਲੰਜ ਦੇ ਰੂਪ ਵਿੱਚ ਸੀ। ਉਹਨਾਂ ਦੇ ਦਰਬਾਰ ਦੀ ਸ਼ਾਨ ਜਿਹੜੀ ਸੀ ਉਹ ਵਕਤ ਦੀ ਹਕੂਮਤ ਨੂੰ ਚੈਲੰਜ ਦੇ ਰੂਪ ਵਿੱਚ ਸੀ। ਤੇ ਜੇ ਉਹਨਾਂ ਦੇ ਆਪਣੇ ਸੁੱਖਾਂ ਲਈ ਹੁੰਦੇ ਨਾ, ਤੇ ਚੇਤਾ ਰੱਖੋ ਜਦੋਂ ਗੁਰੂ ਕਲਗੀਧਰ ਮਹਾਰਾਜ ਸਭ ਕੁਛ ਛੱਡਦੇ ਨੇ ਨਾ, ਆਨੰਦਪੁਰ ਦੇ ਵਿੱਚੋਂ ਸਾਰਾ ਕੁਛ ਛੱਡ ਜਾਂਦੇ ਨੇ, ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਉਹ ਉੱਥੇ ਆਰਾਮ ਕਰਦੇ ਨੇ ਟਿੰਡ ਦਾ ਸਰਾਣਾ ਲਾ ਕੇ, ਤੇ ਚੇਤੇ ਰੱਖੋ ਫਿਰ ਜਿਵੇਂ ਆਮ ਬੰਦਾ ਚੀਜ਼ਾਂ ਦੇ ਖੁੱਸ ਜਾਣ ਤੇ ਡਿਪਰੈਸ਼ਨ ਵਿੱਚ ਚਲਿਆ ਜਾਂਦਾ। ਤੁਸੀਂ ਕਦੀ ਸੁਣਿਆ ਵੀ ਗੁਰੂ ਕਲਗੀਧਰ ਵੀ ਇੱਦਾਂ ਚਲੇ ਗਏ ਹੋਣਗੇ? ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਨੇ। ਇਹਦਾ ਅਰਥ ਇਹ ਹੈ ਵੀ ਸਤਿਗੁਰ ਨੇ ਆਨੰਦਪੁਰ ਸਾਹਿਬ ਦੇ ਵਿੱਚ ਬੜੀ ਠਾਠ ਨਾਲ ਜੀਵਨ ਜੀਵਿਆ ਹੈ। ਉੱਥੇ ਪ੍ਰਸਾਦੀ ਹਾਥੀ ਮਹਾਰਾਜ ਦੇ ਸਿਰ ਉੱਤੇ ਕੀ ਕਰ ਰਿਹਾ? ਚੌਰ ਕਰ ਰਿਹਾ। ਉੱਥੇ ਰਾਜਾ ਭੀਮ ਚੰਦ ਵਰਗੇ ਆਉਂਦੇ ਨੇ, ਕਾਬਲ ਦੀ ਸੰਗਤ ਪਸ਼ਮੀਨੇ ਦੀ ਚਾਨਣੀ ਮੇਰੇ ਮਹਾਰਾਜ ਦੇ ਸਿਰ ਉੱਤੇ ਲਾਉਂਦੀ ਹੈ। ਕਿੰਨੀ ਆਣ ਬਾਣ ਤੇ ਸ਼ਾਨ ਹੈ ਆਨੰਦਪੁਰ ਸਾਹਿਬ ਦੀ ਧਰਤੀ ਦੀ। ਉਹ ਕੋਈ ਗੁਰੂ ਸਾਹਿਬ ਦੀ ਆਪਣੀ ਐਸੋ ਇਸ਼ਰਤ ਲਈ ਨਹੀਂ ਸੀ, ਕਿਉਂਕਿ ਅਸੀਂ ਜਦੋਂ ਉਦਾਹਰਨਾਂ ਪੜ੍ਹਦੇ ਹਾਂ ਤੇ ਅਸੀਂ ਇੱਦਾਂ ਦੀਆਂ ਪੜ੍ਹ ਲੈਂਦੇ ਹਾਂ, ਪਰ ਇਹ ਸਮਝੀਏ ਵੀ ਉਹ ਇੱਕ ਤਰੀਕੇ ਨਾਲ ਵਕਤ ਦੀ ਜਿਹੜੀ ਸਰਕਾਰ ਸੀ ਜਿਹਨੇ ਆਮ ਲੋਕਾਂ ਨੂੰ ਦਬਾਇਆ ਹੋਇਆ ਸੀ, ਉੱਥੇ ਮਹਾਰਾਜ ਨੇ ਆਖਿਆ ਵੀ ਇਹਨੇ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਵੀ ਭਾਈ ਇਹ ਵੀ ਘੋੜਿਆਂ ਤੇ ਚੜ੍ਹ ਸਕਦੇ ਨੇ, ਇਹ ਵੀ ਸਿਰਾਂ ਉੱਤੇ ਦਸਤਾਰਾਂ ਸਜਾ ਸਕਦੇ ਨੇ, ਇਹ ਵੀ ਚੰਗੇ ਫਲ ਫਰੂਟ ਖਾ ਸਕਦੇ ਨੇ, ਇਹ ਵੀ ਚੰਗਾ ਰਹਿਣ ਸਹਿਣ ਬਣਾ ਸਕਦੇ ਨੇ। ਇੱਦਾਂ ਨਹੀਂ ਹੈ ਵੀ ਤੁਸੀਂ ਇਹ ਤੁਹਾਡੇ ਗੁਲਾਮ ਬਣ ਕੇ ਸਾਰੇ ਜੀਵਨ ਨੂੰ ਬਸਰ ਕਰਨਾ। ਸੋ ਉਹ ਚੈਲੰਜ ਦੇ ਰੂਪ ਵਿੱਚ ਸੀ। ਤੇ ਜਿੱਦਣ ਮਹਾਰਾਜ ਨੂੰ ਛੱਡਣਾ ਪਿਆ ਤੇ ਸਤਿਗੁਰ ਨੇ ਕੋਈ ਪਰਵਾਹ ਨਹੀਂ ਕੀਤੀ। ਹੁਣ ਜਾਂ ਤੇ ਸਾਡਾ ਪਦਾਰਥ ਇਸ ਲੈਵਲ ਦਾ ਹੋਵੇ ਵੀ ਭਾਈ ਹੈਗਾ ਇਹ ਠੀਕ ਹੈ, ਸ਼ੱਕ ਵੀ ਰਹੇ ਹਾਂ ਸ਼ਕਾ ਵੀ ਰਹੇ ਹਾਂ, ਤੇ ਜਿੱਦਣ ਕੱਖ ਨਾ ਰਹੇਗਾ ਮੱਥੇ ਤੇ ਮਲਾਲ ਨਹੀਂ ਆਵੇਗਾ, ਸ਼ਿਕਨ ਨਹੀਂ ਆਵੇਗਾ ਵੀ ਅੱਜ ਹੈ ਕੁਝ ਨਹੀਂ। ਤੇ ਇੱਥੇ ਉਹ ਵੀ ਲੋਕ ਨੇ ਜਿਹੜੇ ਮਿਲੀਅਨ ਆਫ ਡਾਲਰ ਦੇ ਮਾਲਕ ਹੁੰਦੇ ਨੇ, ਤੇ ਜਿੱਦਣ ਜਾਂਦਾ ਹੈ ਸਭ ਕੁਝ ਚਲਿਆ ਜਾਂਦਾ ਹੈ, ਉਦਣ ਫਿਰ ਕੀ ਹੁੰਦਾ? ਆਂਦੇ ਜੀ ਡਿਪਰੈਸ਼ਨ ਚਲੇ ਗਏ, ਖਤਮ ਹੋ ਗਏ, ਮਰ ਗਏ, ਲੁੱਟੇ ਗਏ, ਤਬਾਹ ਹੋ ਗਏ। ਅਸੀਂ ਤੇ ਬਹੁਤ ਕੁਝ ਹੁੰਦਿਆਂ ਵੀ ਇਹ ਸ਼ਬਦ ਵਰਤੀ ਜਾਂਦੇ। ਤਾਂ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ, ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ
ਲਿਵ ਲਾਏ। ਅਖੀਰ ਤੇ ਪੌੜੀ ਵਿੱਚ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਹੋਮ ਬਲਿਹਾਰੀ ਤਿੰਨ ਕਹੋ ਜੋ ਗੁਰਮੁਖ ਸਿੱਖਾ, ਜਿਨ੍ਹਾਂ ਨੇ ਗੁਰੂ ਦੇ ਵੱਲ ਮੁੱਖ ਕਰਕੇ ਸਿੱਖਿਆ ਨੂੰ ਪ੍ਰਾਪਤ ਕਰ ਲਿਆ। ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ, ਜਿਹੜੇ ਵਾਹਿਗੁਰੂ ਜੀ ਤੇਰੇ ਨਾਮ ਨੂੰ ਧਿਆਉਂਦੇ ਨੇ, ਮੈਂ ਉਹਨਾਂ ਦੇ ਦਰਸ਼ਨਾਂ ਨੂੰ ਵੇਖਾਂ, ਪਿੱਖਾਂ ਉਹਨਾਂ ਨੂੰ ਸੁਣ ਕੀਰਤਨ, ਉਹਨਾਂ ਦੇ ਮੂੰਹ ਤੇਰੀ ਸਿਵ ਸਲਾਹ ਸੁਣਾ, ਹਰ ਗੁਣ ਰਵਾਂ ਤੇਰੇ ਗੁਣਾਂ ਨੂੰ ਚੇਤੇ ਕਰਾਂ, ਹਰ ਜਸ ਮਨ ਲਿਖਾਂ, ਮੈਂ ਹਰੀ ਦਾ ਜਸ ਆਪਣੇ ਮਨ ਉੱਤੇ ਲਿਖ ਲਵਾਂ ਉਹਨਾਂ ਵੱਲ ਵੇਖ ਕੇ। ਅਗਲਾ ਬੋਲ ਹੈ, ਹਰ ਨਾਮ ਸਲਾਹੀ ਰੰਗ ਸਿਉ। ਰੰਗ ਦਾ ਅਰਥ ਹੁੰਦਾ ਜੀ ਪਿਆਰ ਮੁਹੱਬਤ, ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਮੁਹੱਬਤ ਦੀ ਗੱਲ ਹੈ, ਬਾਕੀ ਰੰਗ ਸਾਰੇ ਫਿੱਕੇ ਨੇ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵਿਖ ਕ੍ਰਿਖਾ। ਕ੍ਰਿਖਾ ਦਾ ਅਰਥ ਹੁੰਦਾ ਜੀ ਨਾਸ਼ ਕਰਦਿਆਂ, ਨਾਸ਼ ਕਰਨਾ ਕਿਸੇ ਚੀਜ਼ ਨੂੰ। ਮਹਾਰਾਜ ਨੇ ਆਖਿਆ, ਰੱਬ ਜੀ ਤੇਰੀ ਸਿਫਤ ਸਲਾਹ ਕਰਾਂ ਤੇ ਜਿੰਨੇ ਪਾਪ ਨੇ ਇਹਨਾਂ ਸਾਰਿਆਂ ਨੂੰ ਮੈਂ ਕੀ ਕਰਦਿਆਂ, ਨਾਸ਼ ਕਰਦਿਆਂ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਉਹ ਸਰੀਰ ਧਨ ਹੈ। ਮਹਾਰਾਜ ਨੇ ਆਖਿਆ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਅਰਥ ਹੁੰਦਾ ਜੀ ਕਦਮ, ਪੈਰ। ਹੁਣ ਗੁਰੂ ਨੇ ਪੈਰ ਕਿਵੇਂ ਧਰਨੇ ਨੇ, ਕਿੱਥੇ ਧਰਨੇ ਨੇ ਪੈਰ? ਆਪਾਂ ਪੜ੍ਹਦੇ ਹਾਂ ਵੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਬਾਹਰੀ ਤੌਰ ਉੱਤੇ ਨਹੀਂ ਇਹ ਗੱਲ, ਠੀਕ ਹੈ, ਬਾਹਰੀ ਤੌਰ ਉੱਤੇ ਹਰ ਸਿੱਖ ਯਥਾ ਸ਼ਗਤ ਜਿੱਥੇ ਵੀ ਮਹਾਰਾਜ ਦਾ ਸਰੂਪ ਹੈ, ਕੋਈ ਭੀੜ ਹੈ, ਉਹਦੀ ਸੰਭਾਲ ਕਰਦਾ ਹੈ। ਪਰ ਅਸਲ ਵਿੱਚ ਗੁਰੂ ਨੇ ਸਾਡੇ ਅੰਦਰ ਬਹਿਣਾ, ਇੱਥੇ ਇੱਥੇ ਗੰਦਗੀ ਭਰੀ ਹੋਈ ਹੈ, ਬਾਹਰੋਂ ਤੇ ਆਪਾਂ ਸਫਾਈ ਕਰਦੇ ਹਾਂ, ਜਿਹੜੀ ਇੱਥੇ ਗੰਦਗੀ ਹੈ ਨਾ, ਜੇ ਅੰਦਰ ਗੰਦਗੀ ਹੈ, ਹਿਰਦੇ ਦੀ ਸੇਜ ਉੱਤੇ ਗੰਦਗੀ ਹੈ, ਫਿਰ ਗੁਰੂ ਨੇ ਇੱਥੇ ਨਹੀਂ ਬਹਿਣਾ। ਤਾਂ ਮਹਾਰਾਜ ਨੇ ਆਖਿਆ, ਜਿੱਥੇ ਗੁਰੂ ਨੇ ਕਦਮ ਧਰ ਦਿੱਤਾ, ਇਹ ਥਾਂ ਸਾਫ਼ ਕਰਨ ਦੀ ਲੋੜ ਹੈ। ਤੋ ਗੁਰੂ ਕਿਰਪਾ ਕਰੇ, ਇਹ ਸੀ ਗੁਰੂ ਰਾਮਦਾਸ ਮਹਾਰਾਜ ਦੇ ਅੱਜ ਦੇ ਪਾਵਨ ਹੁਕਮ ਦੀ ਵਿਚਾਰ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੁਣਾਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਦਿਲਬਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਅਲਾਹੀ ਬਣ ਕੇ ਮਨੋਹ ਕੀਰਤਨ ਸਾਨੂੰ ਕਰਾਏ ਨੇ। ਦਿਲਬਾਗ ਸਿੰਘ ਉਹਨਾਂ ਦਾ ਜਥਾ ਤਕਰੀਬਨ 6 ਮਹੀਨੇ ਤੋਂ ਸੇਵਾ ਕਰ ਰਹੇ ਨੇ ਔਰ 20 ਤਰੀਕ ਤੱਕ ਸਾਡੇ ਪਾਸ ਨੇ, ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਹੈ। ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੋ। 11 ਜੁਲਾਈ ਨੂੰ ਦਿਨ ਸ਼ਨਿਚਰਵਾਰ 2:30 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਆਨੰਦ ਘਰ ਦੀ ਮਰਿਆਦਾ ਦੀ ਜਾਣਕਾਰੀ ਵਾਸਤੇ ਵਰਕਸ਼ਾਪ ਹੋਵੇਗੀ, ਜਿਸ ਵਿੱਚ ਖਾਸ ਤੌਰ 'ਤੇ ਨੌਜਵਾਨ ਬੱਚੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਆਨੰਦ ਕਾਰਜ ਕਰਨਾ, ਗ੍ਰਹਿਸਥੀ ਜੀਵਨ ਦੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ 2-3 ਚੀਜ਼ਾਂ ਸਾਨੂੰ ਜ਼ਰੂਰ ਆਪਣੇ ਜ਼ਿਹਨ ਵਿੱਚ ਰੱਖਣੀ ਚਾਹੀਦੀ। ਸਭ ਤੋਂ ਪਹਿਲਾਂ ਤਾਂ ਹਰ ਇੱਕ ਪਰਿਵਾਰ ਨੂੰ, ਹਰ ਇੱਕ ਸਿੱਖ ਨੂੰ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਹਿਤ ਮਰਿਆਦਾ ਪੜ੍ਹਨੀ ਚਾਹੀਦੀ ਹੈ ਔਰ ਫ੍ਰੀ ਮਿਲਦੀ ਗੁਰਦੁਆਰਿਓਂ। ਤੁਸੀਂ ਇੰਗਲਿਸ਼ ਵਿੱਚ ਵੀ ਲੈ ਸਕਦੇ ਜੇ, ਪੰਜਾਬੀ ਵਿੱਚ ਵੀ ਲੈ ਸਕਦੇ ਜੇ ਔਰ ਹਰ ਇੱਕ ਸਿੱਖ ਨੌਜਵਾਨ ਬੱਚੇ ਦੇ ਪਾਸ ਇਹ ਮਰਿਆਦਾ ਜ਼ਰੂਰ ਹੋਣੀ ਚਾਹੀਦੀ ਹੈ। ਔਰ ਜਦੋਂ ਵੀ ਕੋਈ ਧਾਰਮਿਕ ਕਰਮ ਅਸੀਂ ਕਰਨਾ, ਅਖੰਡ ਪਾਠ ਕਰਨਾ, ਸਹਿਜ ਪਾਠ ਕਰਨਾ, ਲੰਗਰ ਕਰਾਉਣਾ, ਕੀਰਤਨ ਕਰਾਉਣਾ, ਗੁਰਦੁਆਰਾ ਕੀ ਹੈ, ਸੰਗਤ ਕੀ ਹੈ, ਅੰਮ੍ਰਿਤ ਸੰਚਾਰ ਕੀ ਹੈ, ਜਨਮ ਸੰਸਕਾਰ ਕੀ ਹੈ, ਸਾਰਾ ਕੁਛ ਉਹਦੇ ਵਿੱਚ ਬਰੀਫਲੀ ਲਿਖਿਆ ਹੋਇਆ। ਇੱਕ ਤਾਂ ਇਹ ਸਾਰੇ ਸਿੱਖ ਜਗਤ ਵਿੱਚ ਹਰ ਇੱਕ ਸਿੱਖ ਨੂੰ ਆਪਣੇ ਆਨੰਦ ਕਾਰਜ ਤੋਂ ਪਹਿਲਾਂ ਪੜ੍ਹਨੀ ਚਾਹੀਦੀ ਹੈ। ਦੂਸਰੀ, 4 ਲਾਵਾਂ ਦਾ ਪਾਠ ਆਨੰਦ ਕਾਰਜ ਤੋਂ ਪਹਿਲਾਂ ਹਰ ਇੱਕ ਸਿੱਖ ਨੂੰ ਅਰਥਾਂ ਸਮੇਤ ਇਹਦੀ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ, ਤਾਂ ਕਿ ਇਹ ਪਤਾ ਲੱਗ ਜਾਏ ਕਿ ਆਨੰਦ ਕਾਰਜ ਵਿੱਚ 4 ਲਾਵਾਂ ਦਾ ਅਤੇ ਮਕਸਦ ਕੀ ਹੈ ਅਤੇ ਸਾਨੂੰ ਸਮਝਾਉਂਦੀਆਂ ਕੀ ਨੇ। ਸੋ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਾਂਗੇ, ਸਮਾਂ ਨਹੀਂ ਆ। ਸਮੇਂ ਸਮੇਂ 'ਤੇ ਆਪ ਜੀ ਨੂੰ ਇਹ ਜ਼ਰੂਰ ਗੱਲ ਕਰਾਂਗੇ ਕਿ ਜਿਹੜਾ ਗੁਰਮੁਖ ਪਿਆਰੋ ਕਰਮ ਕਾਂਡ ਸਾਡੇ 'ਚ ਵਾਧੂ ਆ, ਉਹਨੂੰ ਆਪਾਂ ਹੌਲੀ ਹੌਲੀ ਕੱਢਣ ਦਾ ਯਤਨ ਕਰੀਏ, ਕਿਉਂਕਿ ਸਾਡੇ ਦਿਮਾਗ ਵਾਸ਼ ਹੋ ਚੁੱਕੇ ਨੇ, ਅਸੀਂ ਉਹਨਾਂ ਚੀਜ਼ਾਂ ਨਾਲ ਬੱਝੇ ਪਏ ਹਾਂ। ਅਤੇ ਇਸ ਕਰਕੇ ਆਪ ਜੀ ਨੂੰ ਬੇਨਤੀ ਹੈ, ਜ਼ਰੂਰ ਇਸ ਪਾਸੇ ਨੂੰ ਆਉਣ ਦਾ ਯਤਨ ਕਰੋ ਜੀ। ਸਰਵਣ ਕਰੀਏ ਕਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵਰਕਸ਼ਾਪ ਵਿੱਚ ਜ਼ਰੂਰ ਹਾਜ਼ਰੀ ਭਰਦੇ।
2: ਸਤਨਾਮ।

ਚੇਤੀ ਹਰ ਜਸ ਸੁਨੈ ਨਾ ਹਰ ਗੁਣ ਗਾਵੈ।

ਸਦਾ ਡਰਾਨੇ ਰਹੀ ਹੈ। ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਐ ਰਹਾਉ। ਆਪ ਨਾ ਦੇ ਚੁਰੂ ਭਰ ਪਾਨੀ,

आप गए और नहुं कालें, छाड़ कुचर चाया न जाने।

0: अवरन हस्त आप हैं काने, तिनको देख कबीर लजाने। अवरन हस्त आप हैं काने, तिनको देख कबीर लजाने। जुगो जुग टल चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सज्जे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के मेरे तो पहला गुरु करके रागी जथे पासों सतगुर दी अमृतमयी बाणी दे रस पिने कीर्तन श्रवण कर रहे सी। तो आओ साध संगत, समा है गुरबाणी विचार दा। गुरबाणी दी विचार नू आरंभण तो पहला आओ फतेह दी सांझ पाईए जी। वाहेगुरु जी का खालसा, वाहेगुरु जी की फतेह। पावन शब्द जिस दा पाठ मैं आप जी दे नाल सांझा कीता है, राग गौड़ी चेती, चेती गौड़ी राग दी एक किस्म है। तिस विच महापुरख भगत बाबा कबीर साहब जी दी रचना तो उचारण कीता होया। गुरु ग्रंथ साहब जी दे अंक 332 दे उत्ते सुभायमान है। भगत कबीर साहब ने इस पावन शब्द विच उन्हां शेखी खोरे बंदियां दा जिक्र कीता है जिन्हां उत्ते किसी दी सिख्या दा कोई असर नहीं हुंदा। ते कबीर साहब सानू वरजदे ने भी अजिहे बंदियां तों जिन्ना दूर रहा जा सके उन्ना ही बंदा दूर रवे। तो समुचे शब्द विच कबीर साहब ने इस प्रसंग दा जिक्र कीता है। रहाओ वाली पंक्ति दे बोल ने ऐसे लोगन स्यों क्या कही है। दुनिया विच कुछ लोग ऐसे हुंदे ने जिन्ना उते किसी भी सिख्या दा कोई असर नहीं हुंदा। जिवें महाराज बाणी विच कहिंदे ने ना, ਵੀ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੈ ਘਾਸ। ਆਖਿਆ ਤੁਸੀਂ ਪਸ਼ੂ ਦੇ ਅੱਗੇ ਸੋਨਾ ਰੱਖੋ ਤੇ ਉਹਦੇ ਵਿੱਚੋਂ ਵੀ ਉਹ ਘਾਹ ਚੁਣੇਗਾ। ਕੁਝ ਸੁਭਾਅ ਐਸੇ ਹੁੰਦੇ ਨੇ ਜਿਨ੍ਹਾਂ ਦੀ ਤੁਲਨਾ ਮਹਾਰਾਜ ਨੇ ਵੱਖ ਵੱਖ ਪਸ਼ੂਆਂ ਦੇ ਨਾਲ ਵੀ ਕੀਤੀ ਹੈ, ਜਿਵੇਂ ਗਰਦਬ ਹੈ, ਗਧਾ ਹੈ, ਹਾਥੀ ਹੈ। ਇੱਕ ਬੜੀ ਪ੍ਰਚਲਿਤ ਪੰਗਤੀ ਸ਼੍ਰੀ ਸੁਖਮਣੀ ਸਾਹਿਬ ਦੀ ਆਪਾਂ ਪੜ੍ਹਦੇ ਹਾਂ ਵੀ ਗਰਦਪ ਪ੍ਰੀਤ ਭਸਮ ਸੰਗ ਹੋਏ। ਗਧੇ ਦਾ ਸੁਭਾਅ ਹੈ ਉਹ ਜਿੰਨਾ ਚਿਰ ਭਸਮ ਵਿੱਚ, ਸਵਾਹ ਵਿੱਚ, ਖੇਹ ਵਿੱਚ ਲੇਟੇਗਾ ਨਹੀਂ ਉਨਾ ਚਿਰ ਉਹਨੂੰ ਤਸੱਲੀ ਨਹੀਂ ਹੋ ਸਕਦੀ। ਏਦਾਂ ਹੀ ਮਹਾਰਾਜ ਨੇ ਹਾਥੀ ਦੇ ਨਹਾਉਣ ਦਾ ਜ਼ਿਕਰ ਵੀ ਕੀਤਾ ਹੈ ਵੀ ਜਿਵੇਂ ਹਾਥੀ ਨੂੰ ਨਵਾਇਆ ਗਿਆ, ਉਹਨੂੰ ਸਾਫ਼ ਕੀਤਾ ਗਿਆ, ਪਰ ਉਹਨੇ ਆਪਣੀ ਸੁੰਡ ਦੇ ਵਿੱਚ ਚਿੱਕੜ ਭਰ ਕੇ ਅਤੇ ਫਿਰ ਆਪਣੇ ਆਪ ਉੱਤੇ ਸੁੱਟ ਲਿਆ। ਹੁਣ ਇਹ ਬਿਰਤੀ ਹੈ, ਸੁਭਾਅ ਹੈ। ਤੋ ਐਸੀ ਬਿਰਤੀ ਤੋਂ ਮਹਾਰਾਜ ਕਹਿੰਦੇ ਨੇ ਵੀ ਇਹੋ ਜਿਹੇ ਸੁਭਾਅ ਵਾਲੇ ਲੋਕਾਂ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ ਹੈ। ਸਿਆਣਾ ਬੰਦਾ ਉਸ ਰਾਹ ਨੂੰ ਬਦਲ ਜਾਂਦਾ ਹੈ ਕਿਉਂਕਿ ਪਸ਼ੂਪਣਾ ਹੈ ਉਹਨਾਂ ਦੇ ਅੰਦਰ। ਤੋ ਕਬੀਰ ਸਾਹਿਬ ਨੇ ਇਹਨੂੰ ਸਾਕਤ ਵੀ ਆਖਿਆ ਹੈ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ ਵੀ ਕਬੀਰ ਸਾਕਤ ਸੰਗ ਨਾ ਕੀਜੀਗਾ, ਸਾਕਤ ਦਾ ਅਰਥ ਪਤਾ ਕੀ ਹੁੰਦਾ? ਸਾਕਤ ਦਾ ਅਰਥ ਹੈ ਜਿਹਦਾ ਇਖਲਾਕ ਹੀ ਕੋਈ ਨਹੀਂ, ਜਿਹਦਾ ਕਿਰਦਾਰ ਹੀ ਕੋਈ ਨਹੀਂ। ਆਖਿਆ ਇਹੋ ਜੇ ਬੰਦੇ ਦਾ ਸੰਗ ਨਾ ਕਰਿਓ, ਇਹਦੇ ਨਾਲ ਨਾ ਬੈਠਿਓ, ਇਹਦੀ ਗੱਲ ਨੂੰ ਸੁਣਿਓ ਨਾ, ਕਿਉਂਕਿ ਇਹਦਾ ਇਖਲਾਕ ਕੋਈ ਨਹੀਂ। ਹੋ ਸਕਦਾ ਹੈ ਵੀ ਸਾਕਤ ਦੀ ਜ਼ੁਬਾਨ ਉੱਤੇ ਬੋਲ ਬਾਣੀ ਦੇ ਹੋਣ, ਪਰ ਅੰਦਰੋਂ ਇਖਲਾਕ ਤੋਂ ਸੱਖਣਾ ਹੋਵੇ, ਕਿਰਦਾਰ ਤੋਂ ਸੱਖਣਾ ਹੋਵੇ। ਤੁਸੀਂ ਇਤਿਹਾਸ ਵਿੱਚ ਪਾਤਰ ਪੜ੍ਹ ਲਓ, ਗੰਗੂ ਦਾ ਆਪਾਂ ਜ਼ਿਕਰ ਕਰਦੇ ਹਾਂ, ਚੰਦੂ ਦਾ ਜ਼ਿਕਰ ਕਰਦੇ ਹਾਂ। ਹੁਣ ਐਸਾ ਨਹੀਂ ਵੀ ਜਿਹੜਾ ਗੰਗੂ ਸੀ ਉਹਨੇ ਕਦੀ ਬਾਣੀ ਨਾ ਸੁਣੀ ਹੋਵੇਗੀ। ਜਦੋਂ ਅਨੰਦਪੁਰ ਸਾਹਿਬ ਆਪਾਂ ਕਹਿੰਦੇ ਹਾਂ ਵੀ ਉਹ ਗੁਰੂ ਘਰ ਦਾ ਰਸੋਈਆ ਸੀ, ਹਾਲਾਂਕਿ ਪ੍ਰਚਲਿਤ ਗੱਲ ਹੈ, ਤੇ ਬਾਣੀ ਤੇ ਉਹਦੇ ਕੰਨੀ ਪਈ ਹੋਵੇਗੀ ਨਾ, ਮੂੰਹ ਤੋਂ ਜ਼ੁਬਾਨ ਤੋਂ ਉਹਨੇ ਕਦੀ ਬਾਣੀ ਦਾ ਸ਼ਬਦ ਤੇ ਬੋਲਿਆ ਹੀ ਹੋਵੇਗਾ ਨਾ, ਪਰ ਅੰਦਰੋਂ ਟੁੱਟਾ ਹੋਇਆ ਸੀ। ਉਹ ਬਿਰਤੀ ਜਿਹੜੀ ਹੈ ਉਹ ਨਹੀਂ ਮਰੀ, ਉਹ ਉਦਾਂ ਹੀ ਰਹੀ। ਜਿਵੇਂ ਸਤਿਗੁਰੂ ਮਹਾਰਾਜ ਨੇ ਆਖਿਆ, ਜਿਵੇਂ ਜਿਹੜਾ ਬਾਂਸ ਹੁੰਦਾ ਨਾ, ਬਾਂਸ ਅੰਧੇ ਇੱਕ ਨਾ ਲੱਗ ਗਈ, ਜਿਉਂ ਬਾਂਸ ਵਜਾਈਐ ਫੂਕ, ਜਿਵੇਂ ਬਾਂਸ ਵਿੱਚ ਫੂਕ ਮਾਰੀ ਜਾਵੇ ਤੇ ਇੱਕ ਬੰਨਿਓ ਤੁਸੀਂ ਫੂਕ ਮਾਰੋਗੇ, ਦੂਜੇ ਬੰਨਿਓ ਲੰਘ ਜਾਵੇਗੀ। ਤੋ ਕੁਝ ਬਿਰਤੀਆਂ ਐਸੀਆਂ ਹੁੰਦੀਆਂ ਨੇ, ਕੁਝ ਲੋਕਾਂ ਦੇ ਸੁਭਾਅ ਐਸੇ ਹੁੰਦੇ ਨੇ, ਤੁਸੀਂ ਚਾਹ ਕੇ ਵੀ ਉਸ ਸੁਭਾਅ ਨੂੰ ਬਦਲ ਨਹੀਂ ਸਕਦੇ। ਜਿਵੇਂ ਫੋਰ ਐਗਜ਼ਾਮਪਲ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਇਲੈਬੋਰੇਟ ਕਰ ਲਈਏ, ਜਿਹੜਾ ਸੂਰ ਹੈ, ਸੂਰ ਨੂੰ ਤੁਸੀਂ ਪਕੜ ਕੇ ਲੈ ਆਓ, ਉਹਨੂੰ ਨਵਾ ਦਿਓ, ਉਹਨੂੰ ਸਾਫ਼ ਕਰ ਦਿਓ, ਸਵੱਛ ਕਰ ਦਿਓ, ਉਹਨੂੰ ਪੂਰਾ ਵਧੀਆ ਇਨਵਾਇਰਮੈਂਟ ਦੇ ਦਿਓ, ਪੂਰਾ ਵਧੀਆ ਮਾਹੌਲ ਦੇ ਦਿਓ ਜਿੱਥੇ ਗੰਦਗੀ ਹੋਵੇ ਨਾ, 6 ਮਹੀਨੇ ਸਾਲ ਉਹਨੂੰ ਉੱਥੇ ਰੱਖ ਛੱਡੋ। 1 ਸਾਲ ਬਾਅਦ ਉਸ ਸੂਰ ਨੂੰ ਉੱਥੋਂ ਕੱਢ ਦਿਓ ਵੀ ਹੁਣ ਤੂੰ ਇੱਥੋਂ ਜਾ, ਕਿਉਂਕਿ 1 ਸਾਲ ਇੱਥੇ ਰਹਿਣ ਕਰਕੇ ਤੂੰ ਹੁਣ ਸਾਫ਼ ਸੁਥਰਾ ਵੀ ਹੋ ਗਿਆ ਹੈ, ਪਰ ਉਹ ਸਿੱਧਾ ਕਿੱਥੇ ਜਾਵੇਗਾ? ਗੰਦਗੀ ਵਿੱਚ। ਹੁਣ ਸੂਰ ਦੀ ਬਾਹਰੀ ਗੰਦਗੀ ਨੂੰ ਤੁਸੀਂ ਸਾਫ਼ ਕਰ ਸਕਦੇ ਹੋ, ਬਾਹਰ ਦਾ ਇਨਵਾਇਰਮੈਂਟ ਉਹਨੂੰ ਚੰਗਾ ਦੇ ਸਕਦੇ ਹੋ, ਪਰ ਜਿਹੜੀ ਗੰਦਗੀ ਸੂਰ ਦੀ ਸੁਰਤ ਵਿੱਚ ਬਹਿ ਗਈ ਹੈ ਉਹਨੂੰ ਕੱਢਿਆ ਨਹੀਂ ਜਾ ਸਕਦਾ, ਉਹਨੂੰ ਨਹੀਂ ਬਾਹਰ ਕੱਢਿਆ ਜਾ ਸਕਦਾ। ਤੋ ਗੁਰਦੇਵ ਮਹਾਰਾਜ ਨੇ ਐਸੇ ਬੰਦਿਆਂ ਨੂੰ ਸਾਕਤ ਆਖਿਆ ਵੀ ਜਿਨ੍ਹਾਂ ਦਾ ਇਖਲਾਕ ਹੀ ਕੋਈ ਨਹੀਂ, ਜਿਨ੍ਹਾਂ ਦਾ ਕਿਰਦਾਰ ਹੀ ਕੋਈ ਨਹੀਂ, ਜਿਹੜੇ ਬੋਲ ਕਰਦੇ ਨੇ ਮੁਕਰ ਜਾਂਦੇ ਨੇ, ਜਿਹੜੇ ਬੋਲਾਂ ਤੋਂ ਚੰਗੇ ਨੇ ਅੰਦਰੋਂ ਟੁੱਟੇ ਹੋਏ ਨੇ, ਮਾੜੇ ਨੇ। ਬੜੇ ਕੀਮਤੀ ਖਿਆਲ ਹੈ, ਕਬੀਰ ਸਾਹਿਬ ਦਾ ਇੱਕ ਬੋਲ ਹੈ, ਉਹ ਕਹਿੰਦੇ ਕਬੀਰ ਸੰਗਤ ਸਾਧ ਕੀ। ਇੱਕ ਤੇ ਹੁੰਦਾ ਹੈ ਕਿਸੇ ਸਾਧ ਬੰਦੇ ਦੀ ਸੰਗਤ, ਕਿਸੇ ਭਲੇ ਬੰਦੇ ਦੀ ਸੰਗਤ। ਦਿਨ ਦਿਨ ਦੂਨਾ ਹੇਤ, ਦਿਨੋ ਦਿਨ ਇਹਦੇ ਨਾਲ ਹੇਤ ਵਧਾਈ ਜਾਵੋ, ਚੰਗੇ ਬੰਦਿਆਂ ਦੀ ਸੰਗਤ ਦਾ ਹੇਤ ਮੋਹ ਦਿਨੋ ਦਿਨ ਵਧਾਈ ਜਾਓ। ਪਰ ਆਖਿਆ ਸਾਕਤ ਕਾਰੀ ਕਾਂਬਰੀ, ਸਾਕਤ ਪਤਾ ਕੀ ਹੁੰਦਾ? ਇਹ ਉਹ ਕਾਲਾ ਕੰਬਲ ਹੁੰਦਾ ਹੈ, ਧੋਏ ਹੋਏ ਨਾ ਸੇਤ, ਇਹਨੂੰ ਜਿੰਨਾ ਮਰਜ਼ੀ ਧੋ ਲਓ ਇਹ ਕਦੀ ਸਫੇਦ ਨਹੀਂ ਹੋਵੇਗਾ। ਹੁਣ ਕਈ ਸਾਰੇ ਸਾਰੀ ਜ਼ਿੰਦਗੀ ਬਾਣੀ ਵੀ ਪੜ੍ਹਦੇ ਰਹਿੰਦੇ ਨੇ, ਗੁਰਦੁਆਰਿਆਂ ਵਿੱਚ ਵੀ ਰਹਿੰਦੇ ਨੇ, ਪਰ ਐਸੇ ਕਾਲੇ ਕੰਬਲ ਵਰਗੇ ਹੁੰਦੇ ਨੇ, ਕਦੀ ਵੀ ਉਹਨਾਂ ਦੀ ਬੁੱਧੀ ਉਜਵਲ ਨਹੀਂ ਹੋ ਸਕਦੀ, ਸਿਹਤ ਨਹੀਂ ਹੋ ਸਕਦੀ। ਬੜੇ ਬਚਨ ਨੇ ਮਹਾਰਾਜ ਦੀ ਬਾਣੀ ਵਿੱਚ, ਇੱਕ ਹੋਰ ਸਾਂਝਾ ਕਰਦਾ, ਇਹਦੇ ਨਾਲ ਰਿਲੇਟਡ ਹੀ ਹੈ। ਉੱਥੇ ਮਹਾਰਾਜ ਕਹਿੰਦੇ ਨੇ ਵੀ ਜੇ ਰਾਤ ਨੂੰ ਕੋਪ ਹਨੇਰਾ ਹੋਵੇ ਤੇ ਚਿੱਟੀ ਵਸਤੂ ਤੁਸੀਂ ਤਾਰ ਉੱਤੇ ਸੁੱਕਣੀ ਪਾਈ ਹੋਵੇ, ਚਿੱਟੀ ਵਸਤੂ ਹੋਵੇ, ਚਿੱਟਾ ਕੱਪੜਾ ਹੋਵੇ, ਤੇ ਰਾਤ ਦਾ ਘੁੱਪ ਹਨੇਰਾ ਹੋਵੇ, ਤੇ ਰਾਤ ਦਾ ਘੁੱਪ ਹਨੇਰਾ ਵੀ ਉਸ ਚਿੱਟੀ ਵਸਤੂ ਨੂੰ ਬਦਲ ਨਹੀਂ ਸਕਦਾ। ਏਦਾਂ ਨਹੀਂ ਹੁੰਦਾ ਵੀ ਤੁਸੀਂ ਚਿੱਟਾ ਕੱਪੜਾ ਬਾਹਰ ਸੁੱਕਣੇ ਪਾਇਆ, ਜਦੋਂ ਤੁਸੀਂ ਸਵੇਰੇ ਲਾਉਣ ਗਏ ਤੇ ਹੁਣ ਉਹ ਕਾਲਾ ਹੋ ਗਿਆ। ਤੇ ਦੂਜੇ ਪਾਸੇ ਸਤਿਗੁਰ ਨੇ ਬਾਣੀ ਵਿੱਚ ਆਖਿਆ ਵੀ ਇੱਕ ਵਸਤਰ ਕਾਲਾ ਹੋਵੇ ਨਾ, ਉਹਨੂੰ ਤੁਸੀਂ ਧੁੱਪ ਵਿੱਚ ਪਾ ਦਿਓ ਤੇ ਏਦਾਂ ਕਦੀ ਨਹੀਂ ਹੋਇਆ ਵੀ ਉਹ ਸ਼ਾਮਾਂ ਨੂੰ ਚਿੱਟਾ ਹੋ ਜਾਵੇਗਾ। ਬਾਬੇ ਨੇ ਬਚਨ ਰੱਖਿਆ, ਆਖਿਆ ਰਾਤੀ ਹੋਵੇ ਕਾਲੀਆਂ ਸੁਪੇਦਾਂ ਸੇਵਨ, ਜਿਹੜੀਆਂ ਚੀਜ਼ਾਂ ਸੁਪੇਦ ਹੁੰਦੀਆਂ ਨੇ, ਸਫੇਦ ਹੁੰਦੀਆਂ ਨੇ, ਉਹ ਕਾਲੀਆਂ ਰਾਤਾਂ ਵਿੱਚ ਵੀ ਕੀ ਰਹਿੰਦੀਆਂ ਨੇ, ਸਫੇਦ ਹੀ ਰਹਿੰਦੀਆਂ ਨੇ। ਦੇ ਬੱਗਾ ਤਪੈ ਘਣਾ, ਦੇ ਬੱਗਾ, ਬੱਗਾ ਕਹਿੰਦੇ ਨੇ ਚਿੱਟੇ ਨੂੰ, ਐਨ ਘਣਾ ਤਪਦਾ ਹੋਵੇ, ਦੇ ਬੱਗਾ ਤਪੈ ਘਣਾ, ਕਾਲਿਆਂ ਕਾਲੇ ਵੰਨ, ਤੇ ਜਿਹੜੇ ਕਾਲੇ ਨੇ ਉਹਨਾਂ ਨੇ ਸਦਾ ਕੀ ਰਹਿਣਾ, ਕਾਲੇ ਹੀ ਰਹਿਣਾ। ਇਹ ਬਿਰਤੀ ਹੈ। ਤਾਂ ਮਹਾਰਾਜ ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਲੋਕਾਂ ਤੋਂ, ਇਹੋ ਜਿਹੀ ਪਰਸਨੈਲਿਟੀ ਤੋਂ ਸਦਾ ਡਰ ਕੇ ਰਿਹੋ, ਪਾਸੇ ਰਿਹੋ। ਬੋਲ ਭਗਤ ਜੀ ਨੇ ਅੱਜ ਰੱਖਿਆ, ਕਿਹਾ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੀ ਭਗਤੀ ਤੋਂ ਬਾਹਰੇ ਕਰ ਦਿੱਤਾ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਜਿਹੜਾ ਤੁਹਾਡੇ ਅਖਲਾਕ ਨੂੰ ਡੇਗਦਾ ਹੈ ਉਹ ਤੋਂ ਸਦਾ ਡਰ ਕੇ ਰਹਿਣਾ ਚਾਹੀਦਾ ਹੈ। ਡਰਨ ਦਾ ਅਰਥ ਹੈ ਵੀ ਉਹ ਤੋਂ ਪਾਸਾ ਵੱਟ ਕੇ ਰਹਿਣਾ ਚਾਹੀਦਾ। ਪਹਿਲਾ ਬਚਨ ਮਹਾਰਾਜ ਨੇ ਹੁਣ ਅੱਗੇ ਵਖਿਆਨ ਕੀਤਾ ਉਹਨਾਂ ਦੇ ਸੁਭਾਅ ਦਾ। ਆਖਿਆ ਹਰ ਜਸ ਸੁਣੈ ਨਾ ਹਰ ਗੁਣ ਗਾਵੈ। ਕਦੀ ਉਹਨਾਂ ਨੇ ਰੱਬ ਦਾ ਜਸ ਸੁਣਿਆ ਨਹੀਂ ਹੁੰਦਾ। ਵੇਖੋ, ਇੱਕ ਸੁਣਨਾ ਹੈ ਤੁਸੀਂ ਕੰਨਾਂ ਨਾਲ ਸੁਣ ਦਿਓ, ਇੱਕ ਹੈ ਮਨ ਕਰਕੇ ਸੁਣਨਾ। ਕੰਨਾਂ ਕਰਕੇ ਬਹੁਤ ਲੋਕ ਸੁਣ ਜਾਂਦੇ ਨੇ, ਮਨ ਕਰਕੇ ਕੋਈ ਵਿਰਲਾ ਸੁਣਦਾ। ਤੇ ਮਹਾਰਾਜ ਨੇ ਆਖਿਆ ਸੁਣਿਆ ਹੀ ਉਹ ਪ੍ਰਵਾਨ ਹੈ ਜਿਹੜਾ ਮਨ ਕਰਕੇ ਸੁਣਿਆ ਜਾਂਦਾ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਤੇ ਨਾ ਉਹ ਕੀ ਕਰਦੇ ਨੇ, ਹਰੀ ਦੇ ਗੁਣਾਂ ਨੂੰ ਗਾਉਂਦੇ ਨੇ। ਮਤਲਬ ਨਾ ਉਹਨਾਂ ਨੇ ਜਸ ਵਡਿਆਈ ਨੂੰ ਸੁਣਿਆ, ਕੰਨਾਂ ਨਾਲ ਸੁਣਿਆ ਉਹਨਾਂ ਨੇ, ਮਨ ਕਰਕੇ ਨਹੀਂ ਸੁਣਿਆ, ਤੇ ਨਾ ਆਪਣੇ ਜੀਵਨ ਵਿੱਚ ਹਰੀ ਦੇ ਗੁਣਾਂ ਨੂੰ ਗਾਇਆ। ਗਾਉਣ ਦਾ ਅਰਥ ਹੈ ਜਿਉਣਾ। ਮਹਾਰਾਜ ਕਹਿੰਦੇ ਜੀਵਨ ਦੀ ਅਵਸਥਾ ਕਿੱਦਾਂ ਦੀ ਹੈ, ਬਤ ਨਹੀਂ ਅਸਮਾਨ ਗਿਰਾਵੈ। ਤੇ ਜਦੋਂ ਬਾਤਾਂ ਕਰਦੇ ਨੇ, ਬਾਤਾਂ ਦਾ ਅਰਥ ਹੁੰਦਾ ਗੱਲਾਂ। ਮਹਾਰਾਜ ਨੇ ਆਖਿਆ ਗੱਲਾਂ ਦੇ ਨਾਲ ਸ਼ੇਖੀ ਏਦਾਂ ਦੀ ਮਾਰਦੇ ਨੇ ਵੀ ਅਸਮਾਨ ਨੂੰ ਢਾ ਲੈਂਦੇ ਨੇ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲਾਂ ਗੱਲੀਆਂ ਹੋ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਇਸ ਕਰਕੇ ਮਹਾਰਾਜ ਕਹਿੰਦੇ ਬਤ ਨਹੀਂ, ਗੱਲਾਂ ਨਾਲ ਅਸਮਾਨ ਨੂੰ ਵੀ ਢਾ ਲੈਂਦੇ ਨੇ। ਤੁਸੀਂ ਆਹ ਵੇਖਿਆ ਨਾ, ਕਈ ਲੋਕ ਐਸੇ ਹੁੰਦੇ ਨੇ ਜਦੋਂ ਤੇ ਗੱਲਾਂ ਬਾਤਾਂ ਕਰਦੇ ਨੇ ਉਦੋਂ ਅਸਮਾਨਾਂ ਨੂੰ ਢਾ ਲੈਂਦੇ ਨੇ, ਅਸਮਾਨਾਂ ਨੂੰ ਥੱਲੇ ਲੈ ਆਉਂਦੇ ਨੇ। ਖਾਸ ਕਰਕੇ ਜਿਹੜੇ ਲੀਡਰ ਹੁੰਦੇ ਨੇ ਨਾ ਅਖੌਤੀ, ਇਹਨਾਂ ਵਿੱਚ ਬੜਾ ਵੱਡਾ ਗੁਣ ਹੁੰਦਾ, ਕਿਸੇ ਨੂੰ ਇਮੋਸ਼ਨਲ ਕਰਨਾ ਹੈ, ਕਿਸੇ ਨੂੰ ਭਾਵਕ ਕਰਕੇ ਕਿਸੇ ਰਾਹ ਉੱਤੇ ਤੋਰਨਾ ਹੈ, ਆਹ ਪਿੱਛੇ ਰਹਿ ਜਾਂਦੇ ਨੇ, ਲੋਕਾਂ ਦੇ ਪੁੱਤਾਂ ਨੂੰ ਅੱਗੇ ਕਰ ਦਿੰਦੇ ਨੇ। ਆਪਣੇ ਬੱਚੇ ਚੰਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਡਿਗਰੀਆਂ ਲੈ ਰਹੇ ਨੇ, ਤੇ ਲੋਕਾਂ ਦੇ ਪੁੱਤਾਂ ਨੂੰ ਅੱਗੇ ਕਰਦੇ ਨੇ, ਕਿਉਂਕਿ ਸਪੀਚ ਬੋਲ ਬਾਤਾਂ ਬੜੀਆਂ ਵੱਡੀਆਂ ਨੇ। ਇਹ ਕੋਈ ਗੁਰੂ ਕਲਗੀਧਰ ਵਰਗੇ ਥੋੜਾ ਨੇ ਜਿਹੜੇ ਆਪ ਅੱਗੇ ਲੱਗ ਕੇ ਤੁਰਨ, ਆਪਣਾ ਤੇ ਇਹਨਾਂ ਕੁਝ ਵੀ ਨਹੀਂ ਗਵਾਇਆ ਹੁੰਦਾ। ਤੋ ਮਹਾਰਾਜ ਨੇ ਆਖਿਆ ਐਸੇ ਲੋਕਾਂ ਤੋਂ ਡਰ ਕੇ ਰਿਹੋ ਜਿਹੜੇ ਗੱਲਾਂ ਬਹੁਤ ਉੱਚੀਆਂ ਕਰਦੇ ਨੇ। ਸੂਰਮੇ ਦਾ ਵੀ ਨਾ ਇੱਕ ਕਿਰਦਾਰ ਹੁੰਦਾ, ਹਰ ਬੰਦਾ ਸੂਰਮਾ ਨਹੀਂ ਹੋ ਸਕਦਾ, ਚੇਤੇ ਰੱਖੋ। ਗੁੰਡਾ ਹਰ ਕੋਈ ਹੋ ਸਕਦਾ ਹੈ, ਬਦਮਾਸ਼ ਹਰ ਕੋਈ ਹੋ ਸਕਦਾ ਹੈ, ਪਰ ਸੂਰਮਾ ਕੋਈ ਵਿਰਲਾ ਹੁੰਦਾ। ਫਰਕ ਹੁੰਦਾ ਥੋੜ੍ਹਾ ਜਿਹਾ ਨਾ, ਇਹਨੂੰ ਇਸ ਤਰੀਕੇ ਨਾਲ ਫਰਕ ਪਾ ਕੇ ਵੇਖਣ ਦੀ ਵੀ ਲੋੜ ਹੁੰਦੀ। ਹੁਣ ਕਈਆਂ ਦੀ ਬਿਰਤੀ ਗੁੰਡਿਆਂ ਵਾਲੀ ਹੁੰਦੀ ਹੈ, ਪਰ ਜੇ ਉਹਨਾਂ ਕੋਲ ਗੁਰੂ ਵਾਲੀ ਵਿਚਾਰ ਨਹੀਂ ਹੈਗੀ, ਉਹ ਸੂਰਮਤਾਈ ਵਾਲੇ ਗੁਣ ਨਹੀਂ ਹੈਗੇ, ਤੁਸੀਂ ਉਹਨਾਂ ਨੂੰ ਸੂਰਮੇ ਨਹੀਂ ਕਹਿ ਸਕਦੇ। ਪੁੱਛ ਲਓ ਗੁਰੂ ਅਰਜਨ ਸਾਹਿਬ ਨੂੰ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਆਹ ਹੈ ਸੂਰਮੇ ਦੀ ਨਿਸ਼ਾਨੀ। ਤੇ ਜਿਹਦੇ ਜੀਵਨ ਵਿੱਚ ਇਹ ਚੀਜ਼ ਨਹੀਂ, ਉਹ ਗੁੰਡਾ ਤੇ ਹੋ ਸਕਦਾ, ਸੂਰਮਾ ਨਹੀਂ ਕਦੀ ਹੋ ਸਕਦਾ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਜਿਹਨੇ ਆਪਣੇ ਆਪ ਨੂੰ ਜਿੱਤਿਆ। ਸੂਰਮਾ ਸਭ ਤੋਂ ਪਹਿਲਾਂ ਕਿਹਨੂੰ ਜਿੱਤਦਾ, ਆਪਣੇ ਆਪ ਨੂੰ। ਸੰਸਾਰ ਤੇ ਬਾਅਦ ਦੀ ਖੇਡ ਹੈ, ਸਭ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਜਿੱਤਿਆ। ਤੁਸੀਂ ਸੂਰਮਤਾਈ ਦੀ ਪਰਿਭਾਸ਼ਾ ਸਮਝਣੀ ਹੈ ਤੇ ਸਮਝੋ 18ਵੀਂ ਸਦੀ ਦੇ ਸਿੱਖਾਂ ਦੇ ਕੋਲੋਂ। ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਕਾਬੂ ਕੀਤਾ ਹੈ ਵੀ ਦੁਸ਼ਮਣ ਦੀ ਧੀ ਭੈਣ ਦਾ ਵੀ ਉਹ ਕੀ ਕਰਦੇ ਨੇ, ਸਤਿਕਾਰ ਕਰਦੇ ਨੇ। ਜੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਧੀ ਬੱਚੀ ਵੀ ਹੱਥ ਲੱਗ ਜਾਂਦੀ ਹੈ ਤੇ ਉਹਨਾਂ ਨੂੰ ਉਹ ਸੇਫ ਸਹੀ ਸਲਾਮਤ ਉੱਥੇ ਪਹੁੰਚਾ ਕੇ ਆਉਂਦੇ ਨੇ, ਤੇ ਉਹਦੇ ਲਈ ਸ਼ਬਦ ਵਰਦੇ ਨੇ ਬੁੱਢੀ। ਇਖਲਾਕ ਦੇ ਇੰਨੇ ਪੱਕੇ ਨੇ, ਕਿਰਦਾਰ ਦੇ ਇੰਨੇ ਪੱਕੇ ਨੇ, ਤੇ ਅੱਜ ਵਾਲੇ ਸੂਰਮੇ ਫੇਸਬੁੱਕ ਉੱਤੇ ਗਾਲਾਂ ਵੀ ਕੱਢਦੇ ਨੇ। ਉਹ ਕਹਿੰਦੇ ਨੇ ਅਸੀਂ ਵੀ ਸਿੱਖੀ ਦੀ ਸੇਵਾ ਕਰ ਰਹੇ ਹਾਂ। ਤੋ ਸੂਰਮੇ ਦੀ ਨਿਸ਼ਾਨੀ ਇਹ ਹੈ ਜਿਹਨੇ ਸਭ ਤੋਂ ਪਹਿਲਾਂ ਕਿਹਨੂੰ ਕਾਬੂ ਕੀਤਾ, ਆਪਣੇ ਆਪ ਨੂੰ। ਉਹਨੇ ਗੱਲਾਂ ਨਹੀਂ ਕੀਤੀਆਂ, ਉਹਨੇ ਕੋਈ ਉੱਚੀ ਉੱਚੇ ਨਾਅਰੇ ਤੇ ਤਕਰੀਰਾਂ ਨਹੀਂ ਕੀਤੀਆਂ, ਬਲਕਿ ਉਹਦਾ ਸਭ ਤੋਂ ਪਹਿਲਾਂ ਆਪਣਾ ਇਖਲਾਕ ਉੱਚਾ, ਆਪਣਾ ਕਿਰਦਾਰ ਉੱਚਾ। ਜਦੋਂ ਕਿਸੇ ਸੂਰਮੇ, ਮਤਲਬ ਮੈਂ ਆਮ ਜਨਰਲ ਇੱਕ ਗੱਲ ਕਰ ਰਿਹਾ, ਜਦੋਂ ਅਸੀਂ ਕਿਸੇ ਬੰਦੇ ਨੂੰ ਇਹ ਸਮਝਦੇ ਹਾਂ ਨਾ, ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਹਾਂ, ਉਸ ਬੰਦੇ ਦਾ ਕਿਰਦਾਰ ਵੇਖੋ, ਉਹਦਾ ਵਿਹਾਰ ਵੇਖੋ। ਸੂਰਮਾ ਹੈ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਦਾ ਕੱਲ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ ਤੇ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਇਹ ਪੰਜ ਪਿਆਲੇ ਕਿਹੜੇ ਪੀਤੇ ਨੇ? ਸੂਰਮੇ ਦੇ ਜੀਵਨ ਵਿੱਚ ਸਭ ਤੋਂ ਪਹਿਲਾਂ ਸੱਤ ਹੈ, ਉਹਦੇ ਜੀਵਨ ਵਿੱਚ ਸੰਤੋਖ ਹੈ, ਆ ਦੂਜਾ ਪਿਆਲਾ। ਸੱਤ ਸੰਤੋਖ, ਫਿਰ ਸੂਰਮੇ ਦੇ ਜੀਵਨ ਵਿੱਚ ਦਇਆ ਹੈ। ਸੂਰਮਾ ਕਰੂਰ ਨਹੀਂ ਹੁੰਦਾ। ਇਤਿਹਾਸ ਦੀ ਬੜੀ ਪਿਆਰੀ ਘਟਨਾ ਹੈ ਵੀ ਪੈਦੇ ਖਾਨ ਨੂੰ ਗੁਰੂ ਸਾਹਿਬ ਨੇ ਆਪ ਪਾਲਿਆ ਸੀ ਨਾ, ਤੇ ਗੁਰੂ ਸਾਹਿਬ ਉੱਤੇ ਚੜ੍ਹ ਕੇ ਆ ਗਿਆ, ਸਾਹਮਣੇ ਖਲੋਤਾ, ਇਹ ਹੰਕਾਰ ਹੋ ਗਿਆ ਆਪਣੇ ਸਰੀਰ ਦਾ। ਤੇ ਮਹਾਰਾਜ ਨੇ ਉਹਨੂੰ ਮੌਕਾ ਦਿੱਤਾ ਵੀ ਪੈਦੇ ਖਾਨ ਤੂੰ ਵਾਰ ਕਰ ਲਾ। ਜਦੋਂ ਵਾਰ ਕੀਤਾ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨੂੰ ਕਹਿਣ ਲੱਗੇ ਵੀ ਪੈਦੇ ਖਾਨ ਅਜੇ ਤੂੰ ਕੱਚਾ ਰਹਿ ਗਿਆ, ਵਾਰ ਇੰਜ ਨਹੀਂ, ਇੰਜ ਕਰੀਦਾ, ਏਦਾਂ ਕਰੀਦਾ ਵਾਰ। ਤੇ ਜਦੋਂ ਡਿੱਗਾ ਨਾ, ਤੇ ਸਤਿਗੁਰ ਨੇ ਆਪਣੇ ਹੱਥ ਵਿੱਚ ਫੜੀ ਹੋਈ ਉਸ ਢਾਲ ਦੀ ਛਾਂ ਉਹਦੇ ਮੂੰਹ ਤੇ ਕੀਤੀ, ਆਖਿਆ ਲੈ ਹੁਣ ਅੱਲਾ ਨੂੰ ਯਾਦ ਕਰ ਲਾ, ਇਹ ਵੇਲਾ ਰੱਬ ਨੂੰ ਯਾਦ ਕਰਨ ਦਾ ਆ ਗਿਆ। ਸੋ ਸੂਰਮਾ ਉਹ ਹੈ ਜਿਹਦੇ ਜੀਵਨ ਵਿੱਚ ਦਇਆ ਵੀ ਹੈ। ਤੋ ਮਹਾਰਾਜ ਨੇ ਆਖਿਆ ਸੱਤ ਸੰਤੋਖ ਦਇਆ ਧਰਮ, ਸੱਤ ਪਹਿਲਾ ਪਿਆਲਾ, ਸੰਤੋਖ ਦੂਜਾ ਪਿਆਲਾ, ਦਇਆ ਤੀਜਾ ਪਿਆਲਾ, ਧਰਮ ਚੌਥਾ ਪਿਆਲਾ, ਤੇ ਖਿਮਾ ਪੰਜਵਾਂ ਪਿਆਲਾ। ਜਿਹਨੇ ਪੰਜ ਪਿਆਲੇ ਪੀਤੇ ਉਹ ਸੂਰਮਾ ਹੈ। ਪੰਜ ਪਿਆਲੇ ਪੰਜ ਪੀਰ, ਜਿਹਨੇ ਪੰਜਾਂ ਪੀਰਾਂ ਦੀ ਵਿਚਾਰਧਾਰਾ ਨੂੰ ਫੋਲੋ ਕੀਤਾ, ਉਹ ਪੰਜ ਪੀਰ ਕੌਣ ਸਨ? ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ। ਛਠਮ ਪੀਰ ਬੈਠਾ ਗੁਰ ਭਾਰੀ, ਤਾਂ ਭਾਰੀ ਬਣਿਆ ਜਾਂਦਾ, ਤਾਂ ਵੱਡਾ ਬਣਿਆ ਜਾਂਦਾ, ਉਹਨੇ ਪੰਜ ਪਿਆਲੇ ਪਹਿਲਾਂ ਪੀਤੇ ਨੇ। ਇਹ ਪੰਜ ਗੁਣ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਧਾਰਨ ਕੀਤੇ ਨੇ। ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਬਤ ਨਹੀਂ ਅਸਮਾਨ ਗਿਰਾਂ ਮੈਂ। ਤੇ ਨਾਲ ਮੈਂ ਬਚਨ ਪੜ੍ਹ ਰਿਹਾ ਸੀ, ਸੂਰਮੇ ਦੀ ਪਰਿਭਾਸ਼ਾ ਹੀ ਇਹ ਹੈ, ਆਤਮ ਜਿਣੈ, ਜਿਹਨੇ ਆਪਣੇ ਆਪ ਨੂੰ ਕਾਬੂ ਕੀਤਾ। ਆਤਮ ਜਿਣੈ ਸਗਲ ਵਸ ਤਾਂ ਕਹਿ, ਆਪਣੀਆਂ ਅੱਖਾਂ ਨੂੰ, ਕੰਨਾਂ ਨੂੰ, ਨੱਕ ਨੂੰ, ਮੂੰਹ ਨੂੰ, ਜ਼ਬਾਨ ਨੂੰ ਜਿਹਨੇ ਕਾਬੂ ਕਰ ਲਿਆ, ਕੰਟਰੋਲ ਵਿੱਚ ਕਰ ਲਿਆ। ਆਤਮ ਜਿਣੈ ਸਗਲ ਵਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ। ਜਿਹਨੂੰ ਪਤਾ ਹੈ ਵੀ ਮੇਰਾ ਗੁਰੂ ਪੂਰਾ ਹੈ, ਤੇ ਮੈਂ ਗੁਰੂ ਪੂਰੇ ਦੀ ਮਤ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਕਾਬੂ ਕਰਨਾ ਹੈ, ਆਹ ਹੈ ਸੂਰਮੇ ਦੀ ਪਰਿਭਾਸ਼ਾ। ਖਿਮਾ ਕਰਿਓ, ਜਿਨ੍ਹਾਂ ਦੇ ਜੀਵਨ ਵਿੱਚ ਇਹ ਗੁਣ ਨਹੀਂ ਹੈ ਨਾ, ਤੇ ਜੇ ਤੁਸੀਂ ਉਹਨਾਂ ਨੂੰ ਵੀ ਸੂਰਮਾ ਕਹਿ ਰਹੇ ਹੋ ਜਾਂ ਉਹਨਾਂ ਨੂੰ ਵੀ ਸੂਰਮਾ ਕਹੋਗੇ, ਤੇ ਕੌਮੀ ਪੱਧਰ ਉੱਤੇ ਨੁਕਸਾਨ ਤੇ ਛਵੀ ਸਿੱਖਾਂ ਦੀ ਖਰਾਬ ਹੁੰਦੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਭਾਈ ਬਚ ਕੇ ਰਿਹੋ, ਜਿਨ੍ਹਾਂ ਨੇ ਨਾ ਹਰੀ ਦੇ ਜਸ ਨੂੰ ਸੁਣਿਆ, ਨਾ ਰੱਬ ਦੀ ਵਡਿਆਈ ਨੂੰ ਗਾਵਿਆ, ਬਸ ਗੱਲਾਂ ਨਾਲ ਅਸਮਾਨ ਥੱਲੇ ਲਾ ਲੈਂਦੇ ਨੇ। ਬਤ ਨਹੀਂ ਅਸਮਾਨ ਗਿਰਾਵੇ। ਅਗਲਾ ਬੋਲ ਹੈ, ਆਖਿਆ ਆਪ ਨਾ ਦੇ ਚੁਰੂ ਪਰ ਪਾਨੀ। ਫਿਰ ਨਿੰਦਿਆ ਦਾ ਵਿਹਾਰ ਐਸਾ ਹੈ ਵੀ ਆਪ ਤੇ ਚੁੱਲੂ ਭਰ ਵੀ ਪਾਣੀ ਕਿਸੇ ਨੂੰ ਦਿੰਦੇ ਨਹੀਂ, ਸੁਭਾਅ ਚ ਹੀ ਨਹੀਂ ਉਹ ਚੀਜ਼ ਹੈਗੀ। ਤੇ ਨਿੰਦੈ ਜੇ ਗੰਗਾ ਆਣੀ, ਤੇ ਜਿਨ੍ਹਾਂ ਦੇ ਘਰੋਂ ਗੰਗਾ ਵਹਿੰਦੀ ਹੈ ਉਹਦੀ ਨਿੰਦਿਆ ਕਰਦੇ ਨੇ। ਤੇ ਨਿੰਦੈ ਜੇ ਗੰਗਾ ਆਣੀ, ਮਹਾਰਾਜ ਹੋਰ ਇਹਨਾਂ ਦਾ ਸੁਭਾਅ ਕੀ ਹੈ, ਆਖਿਆ ਬੈਠਤ ਜੇ ਬੈਠੇ ਨੇ, ਉੱਠਤ ਜੇ ਉੱਠੇ ਨੇ, ਕੁਟਿਲਤਾ ਚਾਲੈ ਇਹ ਉੱਠਦਿਆਂ ਬੈਠਦਿਆਂ ਕੂੜੀਆਂ ਗੱਲਾਂ, ਕੂੜ ਨੀਤੀ, ਕੁਟਿਲਤਾ, ਭੈੜੀ ਨੀਤੀ ਦਾ ਹੀ ਚਾਲ ਹੀ ਚੱਲਦੇ ਨੇ। ਜਿੱਥੇ ਵੀ ਬੈਠੇ ਨੇ ਇਹਨਾਂ ਦੀ ਸੁਰਤ ਵਿੱਚ ਕੀ ਹੁੰਦੀ ਹੈ, ਖੁਰਾਫਾਤੀ, ਵੀ ਕਿਹੜੇ ਤਰੀਕੇ ਨਾਲ ਕਿਸੇ ਨੂੰ ਡਿਮੋਲਿਸ਼ ਕੀਤਾ ਜਾਵੇ, ਕਿਹੜੇ ਤਰੀਕੇ ਨਾਲ ਕਿਸੇ ਨੂੰ ਖਤਮ ਕੀਤਾ ਜਾਵੇ, ਬਸ ਇਹੋ ਕੂੜ ਨੀਤੀ 24 ਆਵਰ ਇਹਨਾਂ ਦੀ ਸੁਰਤ ਵਿੱਚ ਚੱਲਦੀ ਰਹਿੰਦੀ ਹੈ। ਸੁਭਾਅ ਉਦਾਂ ਦਾ, ਉਠਤ ਬੈਠਤ ਇਹ ਉੱਠਦਿਆਂ ਬਹਿੰਦਿਆਂ, ਕੁਟਿਲਤਾ ਚਾਲੈ, ਕੁਟਿਲਤਾ ਦਾ ਮਤਲਬ ਹੁੰਦਾ ਜੀ ਟੇਢੀਆਂ ਚਾਲਾਂ ਚੱਲਣੀਆਂ। ਹੁਣ ਕਈਆਂ ਦਾ ਸੁਭਾਅ ਹੁੰਦਾ ਨਾ, ਉਹਨਾਂ ਨੇ ਟੇਢੀ ਚਾਲ ਚੱਲਦੇ ਰਹਿਣਾ, ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਚੱਲਦੀ ਰਹਿੰਦੀ। ਜਿੱਥੇ ਵੀ ਬਹਿ ਗਏ, ਜਿਹੜੇ ਘਰ ਵਿੱਚ ਵੀ ਜਾ ਕੇ ਬਹਿ ਗਏ, ਤੇ ਉਹ ਪਿਓ ਦੇ ਪੁੱਤ ਜਿੰਨਾ ਚਿਰ ਘਰੋਂ ਬਾਹਰ ਨਾ ਨਿਕਲਣ, ਉਹਨਾਂ ਚਿਰ ਤੱਕ ਘਰ ਵਾਲਿਆਂ ਨੂੰ ਟਿਕਾ ਨਹੀਂ ਆਉਂਦਾ। ਤੇ ਦੂਜੀ ਗੱਲ ਇਹ ਹੁੰਦੀ ਹੈ, ਕਈ ਵਾਰ ਐਸੀਆਂ ਚਾਲਾਂ ਚੱਲ ਆਉਂਦੇ ਨੇ ਉਹਦੀ, ਉਹਨਾਂ ਦੀ ਵਜ੍ਹਾ ਕਰਕੇ ਘਰ ਦੇ ਵਿੱਚ ਕਲੇਸ਼ ਖੜੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਕੀ ਚੱਲਣੀ ਹੈ, ਕੁਟਿਲਤਾ ਚੱਲਣੀ ਹੈ। ਕੁਟਿਲਤਾ ਦਾ ਮਤਲਬ ਕੀ ਹੁੰਦਾ, ਟੇਢੀ ਚਾਲ ਚੱਲਣੀ ਹੈ। ਹਾਲਾਂਕਿ ਬੰਦਾ ਐਕਸੈਪਟ ਕੋਈ ਨਹੀਂ ਕਰਦਾ, ਬੜੀਆਂ ਟੇਢੀਆਂ ਚਾਲਾਂ ਬੰਦਾ ਚੱਲਦਾ ਹੈ, ਉਹ ਆਪਣੇ ਪੱਧਰ 'ਤੇ ਵੀ ਚੱਲਦਾ ਹੈ, ਕੌਮੀ ਪੱਧਰ ਉੱਤੇ ਵੀ ਚੱਲਦਾ ਹੈ, ਜਦੋਂ ਲੋਕਾਂ ਨੂੰ ਭੜਕਾਉਂਦਾ ਕੀ ਹੁੰਦਾ ਹੈ, ਟੇਢੀ ਚਾਲ ਹੀ ਹੁੰਦੀ ਨਾ, ਵੀ ਸੁਰਤ ਵਿੱਚ ਸਦਾ ਖੁਰਾਫਾਤੀ ਰਹਿਣੀ ਹੈ। ਹੁਣ ਤਾਂ ਟੇਢੀਆਂ ਚਾਲਾਂ ਕਈ ਵਾਰਾਂ ਗੁਰੂ ਸਾਹਿਬ ਦੇ ਨਾਂ ਉੱਤੇ ਚੱਲ ਦਿੱਤੀਆਂ ਜਾਂਦੀਆਂ, ਬੰਦਾ ਇਮੋਸ਼ਨਲ ਹੋ ਕੇ ਕਈ ਸਟੈਪ ਚੁੱਕ ਲੈਂਦਾ, ਟੇਢੀ ਚਾਲ। ਉਠਤ ਬੈਠਤ ਕੁਟਿਲਤਾ ਚਾਲੈ, ਮਹਾਰਾਜ ਕਹਿੰਦੇ ਚਾਲ ਕਿਹੜੀ ਹੈ, ਟੇਢੀ, ਮੇਰਾ ਕਰਮ ਕੁਟਿਲਤਾ, ਜਨਮ ਕੁੰਭਾਂਤੀ। ਬਾਬਾ ਜੀ ਨੇ ਆਪਣੇ ਆਪ ਨੂੰ ਸਵੀਕਾਰ ਕੀਤਾ, ਕਾਸ਼ ਅਸੀਂ ਵੀ ਸਵੀਕਾਰ ਕਰੀਏ। ਉਹਨਾਂ ਕਿਹਾ ਰਾਮ ਗੁਸਈਆ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਆਖਿਆ ਮੇਰੇ ਕੋਲ ਇੱਕ ਅਪਰਾਧ ਹੋਇਆ, ਉਹ ਅਪਰਾਧ ਕਿਹੜਾ, ਮੇਰਾ ਕਰਮ ਕੁਟਿਲਤਾ, ਮੇਰਾ ਜਿਹੜਾ ਕਰਮ ਹੈ ਨਾ ਉਹ ਬੜਾ ਟੇਢੀ ਚਾਲ ਵਾਲਾ ਹੈ, ਮੇਰਾ ਸੁਭਾਅ ਇੱਦਾਂ ਦਾ ਮਾੜਾ ਹੋ ਗਿਆ, ਪਰ ਮੈਂ ਤੇਰੇ ਦਰ ਤੇ ਆਇਆ ਵੀ ਮੇਰੇ ਇਸ ਜਿਹੜੀ ਅੰਦਰ ਦੀ ਵਿੰਗੀ ਟੇਢੀ ਚਾਲ ਹੈ ਨਾ, ਜਿਹਨੂੰ ਬਾਬੇ ਨੇ ਵੀ ਆਖਿਆ ਭੁੰਡੀ ਚਾਲ, ਭੁੰਡੀ ਚਾਲ ਦਾ ਮਤਲਬ ਹੁੰਦਾ ਟੇਢੀ ਚਾਲ, ਭੁੰਡੀ ਚਾਲ, ਚਰਨ ਕਰ ਖਿਸਰੇ ਮੇਰੇ ਹੱਥ ਤੇ ਪੈਰ ਸੱਚ ਵਾਲੇ ਬੰਨਿਓ, ਮਹਾਰਾਜ ਤੇਰੇ ਵਾਲੇ ਬੰਨਿਓ ਖਿਸਕੇ ਪਏ ਨੇ। ਭੁੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇ ਕੁਮਲਾਨੀ, ਮੈਂ ਕੁਮਲਾਇਆ ਪਿਆ, ਮੁਰਝਾਇਆ ਪਿਆ ਆਪਣੇ ਹੰਕਾਰ ਵਿੱਚ, ਆਪਣੀ ਨਫ਼ਰਤ ਵਿੱਚ, ਆਪਣੀ ਈਰਖਾ ਵਿੱਚ, ਮੇਰੇ ਚਿਹਰੇ ਤੇ ਉਹ ਜਿਹੜਾ ਹੈ ਉਹ ਤੇਜ ਜਲਾਲ ਨਹੀਂ ਹੈਗਾ, ਕਿਉਂਕਿ ਮੈਂ ਮੁਰਝਾਇਆ ਪਿਆ। ਤੋ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ, ਬੋਲ ਰੱਖਿਆ, ਉਠਤ ਬੈਠਤ ਕੁਟਿਲਤਾ ਚਾਲੈ, ਆਪ ਗਏ ਔਰ ਨੂੰ ਖਾਲੈ। ਤੇ ਬਾਬੇ ਨੇ ਆਖਿਆ ਉਹ ਆਪ ਤੇ ਗਏ ਗੁਜਰੇ ਨੇ, ਤੇ ਹੋਰਨਾਂ ਨੂੰ ਵੀ ਕਿਰਾਏ ਪਾਉਂਦੇ ਨੇ, ਔਰ ਨੂੰ ਘਾਲੈ। ਅਗਲਾ ਵਾਕ ਹੈ, ਛਾੜ ਕੁਚਰ ਚਾਨ ਨਾ ਜਾਣੈ। ਮਹਾਰਾਜ ਨੇ ਆਖਿਆ ਉਹਨਾਂ ਨੂੰ ਹਮੇਸ਼ਾ ਕੁਚਰਚਾ ਕਰਨੀ ਆਉਂਦੀ। ਵੇਖੋ ਜੀ, ਇੱਕ ਹੁੰਦੀ ਚਰਚਾ, ਇੱਕ ਹੁੰਦੀ ਵਿਚਾਰ, ਤੇ ਇੱਕ ਕੀ ਹੁੰਦੀ ਹੈ, ਕੁਚਰਚਾ। ਵੈਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਇੱਕ ਨਾ ਉਪਦੇਸ਼ ਦਿੱਤਾ ਸੀ, ਉਹਨਾਂ ਕਿਹਾ ਜੀ ਚਾਰ ਤਰ੍ਹਾਂ ਦੀ ਚਰਚਾ ਹੁੰਦੀ ਹੈ, ਦੋ ਤਰ੍ਹਾਂ ਦੀ ਚਰਚਾ ਸਿੱਖ ਨੂੰ ਕਰਨੀ ਚਾਹੀਦੀ ਹੈ ਤੇ ਦੋ ਤਰ੍ਹਾਂ ਦੀ ਚਰਚਾ ਨਹੀਂ ਕਰਨੀ ਚਾਹੀਦੀ। ਕੁਚਰਚਾ ਦਾ ਅਰਥ ਹੀ ਹੁੰਦਾ ਹੈ ਭੈੜੀ ਚਰਚਾ। ਇੱਕ ਤੇ ਚਰਚਾ ਇਹ ਵੀ ਪ੍ਰੇਮ ਸਹਿਤ, ਇੱਕ ਚਰਚਾ ਕਿਹੜੀ ਹੁੰਦੀ ਹੈ ਵੀ ਤੁਸੀਂ, ਤੁਹਾਨੂੰ ਕੋਈ ਭੁਲੇਖਾ ਹੈ, ਤੁਸੀਂ ਕਿਸੇ ਦੇ ਸਾਹਮਣੇ ਜਾ ਕੇ ਬਹਿ ਗਏ, ਤੁਸੀਂ ਆਪਣਾ ਭੁਲੇਖਾ ਅਗਲੇ ਦੇ ਅੱਗੇ ਰੱਖਿਆ, ਉਹਨੇ ਆਪਣਾ ਮਤ ਪੇਸ਼ ਕੀਤਾ ਵੀ ਨਹੀਂ ਆਹ ਗੱਲ ਹੈ, ਤੇ ਫਿਰ ਦੋਵਾਂ ਨੇ ਆਪਸੀ ਸਹਿਮਤੀ ਬਣਾ ਲਈ, ਉਹਨੇ ਆਖਿਆ ਜੀ ਹਾਂ ਮੇਰਾ ਭੁਲੇਖਾ ਸੀ, ਤੇ ਮਸਲਾ ਹੱਲ ਹੋ ਗਿਆ। ਇਹ ਚਰਚਾ ਵਾਜਬ ਹੈ, ਕਰਨੀ ਚਾਹੀਦੀ ਹੈ। ਦੂਜੀ ਚਰਚਾ ਉਹ ਇਹ ਹੁੰਦੀ ਹੈ ਵੀ ਜਿੱਥੇ ਬੰਦਾ ਸਿਰਫ ਇਸ ਗੱਲ ਲਈ ਆਉਂਦਾ ਵੀ ਮੈਂ ਆਪਣੀ ਮਨਾ ਕੇ ਜਾਣਾ, ਇਸ ਚਰਚਾ ਨੂੰ ਕਦੀ ਵੀ ਸਿੱਖ ਨੇ ਕਰਨਾ ਨਹੀਂ ਹੈ। ਸੋ ਇਹ ਚਾਰ ਤਰ੍ਹਾਂ ਦੀ ਵੈਸੇ ਚਰਚਾ ਹੈ। ਖੈਰ ਮੇਰਾ ਸਮਾਂ ਨਹੀਂ, ਇੱਥੇ ਗੁਰਦੇਵ ਨੇ ਕਿਹਾ ਛਾੜ ਕੋ ਚਰਚਾ ਆਣ ਨਾ ਜਾਣੈ। ਉਹਨਾਂ ਨੂੰ ਚਰਚਾ ਤੋਂ ਬਿਨਾਂ ਹੋਰ ਕੁਝ ਆਉਂਦਾ ਹੀ ਨਹੀਂ, ਉਹਨਾਂ ਭੈੜੀ ਚਰਚਾ ਹੀ ਕਰਨੀ, ਭੈੜੀ ਚਰਚਾ ਹੀ। ਬ੍ਰਹਮਾ ਹੂੰ ਕੋ ਕਹਿਓ ਨਾ ਮਾਨੈ, ਆਖਿਆ ਆਪ ਰੱਬ ਵੀ ਉਹਨਾਂ ਨੂੰ ਆਣ ਕੇ ਸਮਝਾਉਣ ਲੱਗ ਪਏ ਨਾ ਵੀ ਏਦਾਂ ਮੰਨੋ, ਤੇ ਉਹਨਾਂ ਨੇ ਕੋਈ ਗੱਲ ਧਾਰਨ ਕੀਤੀ ਹੁੰਦੀ ਹੈ ਵੀ ਮੈਂ ਨਾ ਮਾਨੂੰ, ਮੈਂ ਨਹੀਂ ਮੰਨਣਾ, ਮੈਂ ਨਹੀਂ ਸਵੀਕਾਰ ਕਰਦਾ, ਕਿਉਂਕਿ ਅੰਦਰੋਂ ਟੇਢਾ ਹੈ ਨਾ ਕੰਮ, ਸੁਰਤੀ ਪੁੱਠੀ ਹੈ, ਸੁਭਾਅ ਹੀ ਪੁੱਠਾ ਹੋ ਗਿਆ, ਕਿਉਂਕਿ ਉਹਨਾਂ ਨੂੰ ਸੁਪਰਮੈਸੀ ਦੀ ਆਦਤ ਪਈ ਹੈ। ਇਹਨੂੰ ਥੋੜ੍ਹਾ ਜਿਹਾ ਗੌਰ ਕਰਿਓ, ਕਈ ਬੰਦਿਆਂ ਦੀ ਨਾ ਆਦਤ ਹੁੰਦੀ ਹੈ, ਇਸ ਸੁਭਾਅ ਨਾਲ ਜੀਂਦੇ ਨੇ ਵੀ ਉਹਨਾਂ ਦੇ ਕੰਨ ਵਿੱਚ ਜੰਮਦਿਆਂ ਸ਼ਾਇਦ ਦਾਈ ਨੇ ਜਾਂ ਉਹਨਾਂ ਦੇ ਪਿਓ ਨੇ ਫੂਕ ਮਾਰੀ ਹੁੰਦੀ ਹੈ ਵੀ ਤੁਸੀਂ ਸਭ ਤੋਂ ਵੱਡੇ ਹੋ। ਦਾਈ ਨੇ ਜਾਂ ਪਿਓ ਨੇ ਕੀ ਫੂਕ ਮਾਰੀ ਹੁੰਦੀ ਉਹਨਾਂ ਦੇ ਕੰਨ ਵਿੱਚ, ਤੇ ਤੁਸੀਂ ਉੱਤਮ ਹੋ। ਜਿਵੇਂ ਬ੍ਰਾਹਮਣ ਦੇ ਕੰਨ 'ਚ ਮਾਰੀ ਸੀ ਨਾ ਵੀ ਤੂੰ ਉੱਤਮ ਹੈ, ਸਾਡੇ 'ਚ ਵੀ ਕਈ ਹੈਗੇ ਨੇ, ਉਹ ਇਹ ਸਮਝਦੇ ਨੇ ਵੀ ਸਾਰੇ ਪੰਥ ਤੋਂ ਸਿਰਮੌਰ ਅਸੀਂ ਹਾਂ ਤੇ ਅਸੀਂ ਦੱਸਾਂਗੇ ਤੁਸੀਂ ਕੀ ਕਰਨਾ। ਜਿਵੇਂ ਕਬੀਰ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ, ਜਿਹੜੀ ਬ੍ਰਾਹਮਣ ਦੀ ਸੁਪਰਮੈਸੀ ਸੀ ਨਾ ਵੀ ਉਹ ਕਹਿੰਦਾ ਸੀ ਮੈਂ ਤੁਹਾਨੂੰ ਦੱਸੂਗਾ, ਕਬੀਰ ਸਾਹਿਬ ਦਾ ਇੱਕ ਵਾਕ ਹੈ, ਉਹ ਕਹਿੰਦੇ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ, ਆਖਿਆ ਅਸੀਂ ਹੋ ਗਈਆਂ ਗਾਵਾਂ ਤੇ ਤੂੰ ਸਾਡਾ ਬਣ ਗਿਆ ਗਵਾਲਾ, ਤੇ ਜਨਮਾਂ ਜਨਮਾਂਤਰਾਂ ਤੋਂ ਸਾਡੀ ਕਰਨ ਲੱਗ ਪਿਆ ਰਾਖੀ, ਹਮ ਗੋਰੂ ਸਾਨੂੰ ਤੂੰ ਕੀ ਸਮਝ ਲਿਆ ਆਪਣੀਆਂ ਗਾਵਾਂ, ਤੇ ਸਾਡਾ ਬਣ ਗਿਆ ਤੂੰ ਗਵਾਲਾ ਚਾਰਨ ਵਾਲਾ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ, ਕਬ ਹੂੰ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ, ਆਖਿਆ ਕਦੀ ਵੀ ਸਾਨੂੰ ਪਰਲਾ ਬੰਨੇ ਨਹੀਂ ਤੂੰ ਜਾਣ ਦਿੱਤਾ। ਜਿਵੇਂ ਕੋਈ ਡੰਗਰ ਪਰਲੇ ਬੰਨੇ ਜਾਵੇ ਨਾ, ਗਾਂ ਪਰਾਂ ਨੂੰ ਜਾਵੇ, ਵੀ ਉੱਥੇ ਹਰਿਆਲੀ ਜੀ ਹੈਗੀ ਹੈ, ਉਹ ਜਿਹੜਾ ਚਾਰਨ ਵਾਲਾ ਹੁੰਦਾ ਉਹਦੇ ਮੂੰਹ ਦੇ ਉੱਤੇ ਮਾਰਦਾ ਛੋਟਾ, ਕਹਿੰਦਾ ਉੱਧਰ ਨਹੀਂ ਜਾਣਾ ਤੂੰ। ਹੁਣ ਕਬੀਰ ਸਾਹਿਬ ਨੇ ਜਿਹੜੇ ਉਹ ਜਿਨ੍ਹਾਂ ਨੇ ਆਪਣੀ ਸੁਬਰਮੈਸੀ ਇੱਦਾਂ ਦੀ ਬਣਾਈ ਸੀ ਨਾ ਵੀ ਸਾਨੂੰ ਪੁੱਛ ਕੇ ਚੱਲੋ, ਬ੍ਰਾਹਮਣ ਸੋ ਕਾਲਡ ਬ੍ਰਾਹਮਣ, ਮੈਂ ਕਿਸੇ ਜਾਤ ਦੀ ਗੱਲ ਨਹੀਂ ਕਰ ਰਿਹਾ, ਪਰ ਜਿਹੜੇ ਵੀ ਲੋਕ ਆਪਣੇ ਆਪ ਨੂੰ ਉੱਚਾ ਸਮਝਦੇ ਨੇ, ਇਹ ਸਮਝਦੇ ਨੇ ਵੀ ਸਾਡੀ ਦੇਖ ਰੇਖ ਵਿੱਚ ਹੀ ਸਾਰਾ ਕੁਝ ਹੋਵੇਗਾ। ਕਬੀਰ ਸਾਹਿਬ ਨੇ ਉਹਨੂੰ ਚੈਲੰਜ ਕੀਤਾ ਵੀ ਭਾਈ ਤੂੰ ਸਾਡੇ ਸਿਰ ਉੱਤੇ ਇੱਦਾਂ ਬਹਿ ਗਿਆ ਵੀ ਜਿਵੇਂ ਅਸੀਂ ਤੇਰੀਆਂ ਗਾਵਾਂ ਤੇ ਤੂੰ ਸਾਡਾ ਗਵਾਲਾ, ਜਿੱਧਰ ਨੂੰ ਤੋਰੇਗਾ ਤੂੰ ਹੀ ਤੋਰੇਗਾ, ਪਰਲੇ ਬੰਨੇ ਅਸੀਂ ਤੈਨੂੰ ਜਾਣ ਨਹੀਂ ਦੇਣਾ। ਆਖਿਆ ਕੈਸੇ ਖਸਮ ਮਾਰੇ, ਤੂੰ ਕਿਹੋ ਜਿਹਾ ਸਾਡਾ ਖਸਮ ਹੈ, ਤੇ ਸਾਡੇ ਵਿੱਚ ਵੀ ਇੱਦਾਂ ਹੈ, ਸਿੱਖਾਂ ਵਿੱਚ ਵੀ ਇੱਦਾਂ, ਬੜੇ ਐਸੇ ਨੇ। ਵੇਖੋ ਜੀ, ਇੱਕੋ ਹੈ ਸ਼੍ਰੀ ਅਕਾਲ ਤਖਤ ਸਾਹਿਬ, ਹੁਣ ਤੇ ਜਗ੍ਹਾ ਜਗ੍ਹਾ ਲੋਕਾਂ ਨੇ ਕੀ ਖੋਲ੍ਹ ਲਏ, ਅਕਾਲ ਤਖਤ ਖੋਲ੍ਹ ਲਏ, ਆਪਣੀ ਮਰਜ਼ੀ, ਆਪੇ ਹੀ ਚੀਜ਼ਾਂ ਨੂੰ ਡਿਫਾਈਨ ਕਰ ਲਿਆ ਵੀ ਇਹਨੂੰ ਅਦਬ ਕਹਿੰਦੇ ਨੇ, ਇਹਨੂੰ ਕੀ ਕਹਿੰਦੇ ਨੇ, ਬੇਅਦਬੀ ਕਹਿੰਦੇ ਨੇ। ਅੱਜ ਆਮ ਸਿੱਖ ਡਰ ਰਿਹਾ, ਆਮ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਤੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨ ਤੋਂ। ਇਹ ਠੀਕ ਹੈ, ਸਿੱਖ ਰਹਿਤ ਮਰਿਆਦਾ ਜਿਹੜੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲ ਦੀ ਗੱਲ ਕਰਦੀ ਹੈ, ਸਾਨੂੰ ਉੱਦਾਂ ਕਰਨਾ ਚਾਹੀਦਾ ਹੈ ਜਿੱਦਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ। ਪਰ ਕੋਈ ਦੂਜਾ ਆਇਆ, ਉਹ ਕਹਿੰਦਾ ਜੀ ਤੁਸੀਂ ਤੇ ਸਾਡੀਆਂ ਗਾਵਾਂ ਜੋ, ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਕਰਨੀ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੇ ਇਹੋ ਜਿਹੇ ਸਿਆਣੇ ਕਿਤੇ 18ਵੀਂ ਸਦੀ ਵੇਲੇ ਹੁੰਦੇ, ਤੇ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੰਗਲਾਂ ਦੇ ਵਿੱਚ ਆਪਣੇ ਨਾਲ ਲੈ ਕੇ ਗਏ, ਇਹਨਾਂ ਨੇ ਉੱਥੇ ਵੀ ਬੇਅਦਬੀ ਦਾ ਰੌਲਾ ਪਾ ਲੈਣਾ ਸੀ। ਉਹਨਾਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਿਆ, ਜੰਗਲਾਂ ਦੇ ਵਿੱਚ ਮੰਗਲ ਲਾ ਛੱਡੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਕਰਕੇ ਉੱਥੇ ਉਹਨਾਂ ਬਾਣੀ ਦਾ ਪੱਲਾ ਨਹੀਂ ਛੱਡਿਆ। ਅੱਜ ਅਸੀਂ ਬਾਣੀ ਦਾ ਪੱਲਾ ਤੇ ਛੱਡ ਬੈਠੇ ਹਾਂ ਤੇ ਚਰਚਾ ਜਿਹੜੀ ਹੈ ਉਹ ਵੱਧ ਕਰ ਰਹੇ ਹਾਂ। ਹੁਣ ਸਾਨੂੰ ਤੁਹਾਨੂੰ ਪਤਾ ਹੈ, ਤੁਸੀਂ ਸਿਆਣੇ ਬਜ਼ੁਰਗ ਬੈਠੇ ਹੋ, ਕੋਈ ਉਹ ਸਮਾਂ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਸਾਡੇ ਗੁਰਦੁਆਰੇ ਕੱਚੇ ਸੀ। ਪਹਿਲੀ ਗੱਲ, ਗੁਰਦੁਆਰਾ ਨਹੀਂ ਸੀ ਹੁੰਦਾ ਪਿੰਡਾਂ ਦੇ ਵਿੱਚ, ਗੁਰਦੁਆਰਾ ਹੀ ਨਹੀਂ ਸੀ ਹੁੰਦਾ, ਤੇ ਜੇ ਗੁਰਦੁਆਰਾ ਹੈਗਾ ਵੀ ਸੀ ਤੇ ਕੱਚਾ ਸੀ, ਕੱਚਾ ਗੁਰਦੁਆਰਾ, ਬਾਲਿਆਂ ਦੀ ਉੱਤੇ ਛੱਤ, ਛੰਨਾਂ ਵਿੱਚ ਮਹਾਰਾਜ ਦੇ ਪ੍ਰਕਾਸ਼ ਰਹੇ ਨੇ ਛੰਨਾਂ ਵਿੱਚ। ਫਿਰ ਅਗਲੀ ਗੱਲ, ਕਿ ਜੇ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਣਾ ਉਹਨਾਂ ਸਮਿਆਂ 'ਚ, ਅੱਜ ਤੋਂ ਤੁਸੀਂ 20 ਸਾਲ ਪਿੱਛੇ ਵੀ ਚਲੇ ਜਾਓ, ਅਤੇ ਸਭ ਤੋਂ ਪਹਿਲਾਂ ਗੋਬਰ ਲਿਆਣ ਕੇ, ਗੋਹਾ ਲਿਆਣ ਕੇ ਘਰ ਦੀ ਲਿੰਬਾ ਪੋਚੀ ਹੋਣੀ, ਅਤੇ ਫਿਰ ਮਹਾਰਾਜ ਦਾ ਉੱਥੇ ਪ੍ਰਕਾਸ਼ ਕਰਨਾ। ਲੋਕ ਉੱਦਾਂ ਬੈਠੇ ਸਨ, ਉਹਨਾਂ ਨੇ ਬਾਣੀ ਨੂੰ ਜੀਵਨ ਵਿੱਚ ਕਮਾਇਆ ਸੀ, ਸਾਡੇ ਉਹਨਾਂ ਬਜ਼ੁਰਗਾਂ ਨੇ, ਅਤੇ ਅਸੀਂ ਲੋਕਾਂ ਨੂੰ ਡਰਾ ਰਹੇ ਹਾਂ। ਅਸੀਂ ਚਾਹੁੰਦੇ ਨਹੀਂ ਵੀ ਬਾਣੀ ਘਰੋ ਘਰੀ ਪਹੁੰਚੇ। ਤੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ। ਤੁਸੀਂ 18ਵੀਂ ਸਦੀ ਦਾ ਇਤਿਹਾਸ, ਤੁਸੀਂ ਵਰਲਡ ਵਾਰ ਪੜ੍ਹ ਕੇ ਵੇਖੋ, ਜਦੋਂ ਸਿੱਖ ਫੌਜੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਸੰਭਾਲਿਆ, ਉਹਨਾਂ ਨੇ ਟਿੱਬਿਆਂ ਦੇ ਵਿੱਚ, ਜਿਹੜਾ ਹੈ ਰੇਤਾ ਦੇ ਟਿੱਬਿਆਂ ਦੇ ਵਿੱਚ ਚੰਦੂਆ ਚਾਨਣੀ ਗੱਡ ਕੇ, ਅਤੇ ਉੱਥੇ ਵੀ ਮਹਾਰਾਜ ਦਾ ਪ੍ਰਕਾਸ਼ ਕਰਕੇ ਬਾਣੀ ਦਾ ਪੱਲਾ ਨਹੀਂ ਛੱਡਿਆ। ਅੱਜ ਅਸੀਂ ਬਾਹਰੀ ਤੌਰ ਉੱਤੇ ਸਤਿਕਾਰ ਬਹੁਤ ਕਰ ਲਿਆ, ਅਤੇ ਕਈ ਵਾਰਾਂ ਓਵਰ ਕਰ ਲਈਏ ਚੀਜ਼। ਸਤਿਕਾਰ ਦੇ ਨਾਂ 'ਤੇ ਆਪਾਂ ਦੂਜਿਆਂ ਨੂੰ ਡਰਾਉਣ ਵੀ ਲੱਗ ਪਏ। ਹਾਂ, ਕੋਈ ਸਿੱਖ ਐਸਾ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਕੋਈ ਸਿੱਖ ਐਸਾ ਨਹੀਂ ਹੈ। ਹਰ ਸਿੱਖ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਨਮਾਨ ਅਤੇ ਇੱਜ਼ਤ ਕਰਦਾ ਹੈ। ਪਰ ਬੇਅਦਬੀ ਵਾਲਿਆਂ ਨੇ ਇਹ ਵੀ ਆਖਿਆ ਵੀ ਜੇ ਤੁਸੀਂ ਬਾਣੀ ਦੀ ਇੱਕ ਪੰਕਤੀ ਵੀ ਗਲਤ ਪੜ੍ਹ ਦਿੱਤੀ ਤਾਂ ਮਹਾਰਾਜ ਦੀ ਕੀ ਹੋ ਗਈ, ਬੇਅਦਬੀ ਹੋ ਗਈ, ਸਿੱਖ ਬਾਣੀ ਪੜ੍ਹਨ ਨੂੰ ਹਟ ਗਿਆ। ਆਪਾਂ ਇਹ ਤੇ ਕਹੀਏ ਵੀ ਜਿਵੇਂ ਹੁਣ ਬੱਚਾ ਪਹਿਲੀ ਵਾਰ ਆਪਣੀ ਮਾਂ ਨੂੰ, ਉਹਨੂੰ ਸਿੱਧਾ ਨਾਂ ਲੈ ਕੇ ਬੁਲਾ ਨਹੀਂ ਸਕਦਾ, ਚੰਗੀ ਤਰ੍ਹਾਂ ਨਹੀਂ ਬੋਲ ਸਕਦਾ, ਇਹ ਖੁਸ਼ੀ ਵਾਲੀ ਗੱਲ ਹੈ। ਅੱਜ ਇੰਨਾ ਡਰਾ ਦਿੱਤਾ ਗਿਆ ਕਈ ਵਾਰਾਂ ਵੀ ਸਿੱਖ ਆਪਣੇ ਘਰੋਂ ਗੁੜ ਕੇ ਅਤੇ ਪੋਥੀਆਂ ਕੱਢ ਕੇ ਬਾਹਰ ਰੱਖ ਗਿਆ, ਗੁਰਦੁਆਰੇ ਛੱਡ ਆਇਆ ਵੀ ਸਾਡੇ ਕੋਈ ਇਹਦੀ ਸੰਭਾਲ ਨਹੀਂ ਆਉਣੀ। ਤੋ ਅਸੀਂ ਆਪਣੇ ਇਤਿਹਾਸ ਨੂੰ ਵੀ ਬਚ ਗਏ, ਇਤਿਹਾਸ ਨੂੰ ਵੀ ਸਮਝ ਗਏ। ਹਾਂ, ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਿਕਾਰ ਬਾਹਰੀ ਤੌਰ ਉੱਤੇ ਬਹੁਤ ਜ਼ਰੂਰੀ ਹੈ, ਮੈਂ ਇਹ ਤੋਂ ਮੁਨਕਰ ਨਹੀਂ। ਪਰ ਇੱਥੇ ਤਾਂ ਉਹ ਵੀ ਹੈਗੇ ਨੇ ਜਿਹੜੇ ਕਹਿੰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਇਸ਼ਨਾਨ ਵੀ ਕਰਾਉਂਦੇ ਹਾਂ, ਅਤੇ ਉੱਤੇ ਪਾ ਕੇ ਨਾ ਪਲਾਸਟਿਕ, ਅਸੀਂ ਇਸ਼ਨਾਨ ਵੀ ਕਰਾਉਂਦੇ ਹਾਂ। ਅਤੇ ਹੁਣ ਉਹ ਕੱਲ੍ਹ ਨੂੰ ਇੱਦਾਂ ਦਾ ਢੰਡੋਰਾ ਪਿੱਟਦੇ ਨੇ ਵੀ ਬਾਕੀ ਗੁਰਦੁਆਰੇ ਇਸ਼ਨਾਨ ਕਿਉਂ ਨਹੀਂ ਕਰਾਉਂਦੇ। ਉਹ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੈਰ ਵੀ ਕਰਾਉਂਦੇ ਹਾਂ। ਉਹ ਕੱਲ੍ਹ ਨੂੰ ਕਹਿ ਦੇਣ ਵੀ ਜਿਹੜੇ ਸੈਰ ਨਹੀਂ ਕਰਾਉਂਦੇ ਉਹ ਤਾਂ ਅਦਬ ਹੀ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦਾ। ਤੋ ਸਾਡੇ ਬਜ਼ੁਰਗਾਂ ਨੇ ਜੰਗਲਾਂ ਵਿੱਚ 18ਵੀਂ ਸਦੀ ਦੇ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਉਹਨਾਂ ਦੇ ਉਹ ਜਿਵੇਂ ਉਹਦਾ ਨਾ ਫਿੱਡਾ ਜੈਸਾ ਟਟੂਆ ਜੁੱਲੜੂ ਸਾ ਕਾਠੀ ਪਾਏ, ਉਹ ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਵਿੱਚ ਇੱਕ ਸਵਈਆ, ਮੇਰਾ ਸਮਾਂ ਨਹੀਂ ਹੋਣਾ, ਆਖਿਆ ਟੁੱਟੀ ਜੀ ਉਹਨਾਂ ਦੇ ਸਿਰ ਉੱਤੇ ਪੱਗ ਬੱਧੀ ਹੋਣੀ, ਮਰਿਆ ਜਿਹਾ ਉਹਨਾਂ ਦਾ ਥੱਲੇ ਘੋੜਾ, ਉਹਨੂੰ ਉਧਰੇ ਸ਼ਬਦ ਵਰਤਿਆ ਟੱਟੂ, ਮਰਿਆ ਜਿਹਾ ਘੋੜਾ, ਮਰੀਅਲ ਜਿਹਾ ਘੋੜਾ, ਅਤੇ ਐਨ ਉਹੀ ਉਹਦੀ ਉਹਨਾਂ ਨੇ ਰਕਾਬ ਬਣਾ ਲੈਣੀ, ਪਰਨੇ ਦੀ ਰਕਾਬ ਬਣਾ ਲੈਣੀ, ਜਿਹਦੇ ਉੱਤੇ ਪੈਰ ਰੱਖਦੇ ਨਾ ਉਹਦੀ ਰਕਾਬ, ਪਰਨੇ ਦੀ ਰਕਾਬ। ਵੀ ਉਹਨਾਂ ਕੋਲ ਇੰਨੀ ਵੀ ਮਾਇਆ ਨਹੀਂ ਸੀ ਹੈਗੀ ਵੀ ਉਹ ਰਕਾਬ ਵੀ ਜਿਹੜੀ ਘੋੜੇ ਦੀ ਖਰੀਦ ਕੇ ਪਾ ਸਕਣ, ਵੀ ਉਹ ਪਰਨੇ ਦੀ ਉਹਨਾਂ ਨੇ ਰਕਾਬ ਬਣਾ ਲੈਣੀ, ਉਹੋ ਹੀ ਪਰਨਾ ਸਿਰ 'ਤੇ ਵਲੇਟ ਲੈਣਾ, ਉਹੋ ਹੀ ਪਰਨੇ ਦੇ ਨਾਲ ਉਹਨਾਂ ਨੇ ਥੱਲੇ ਸੌਂ ਜਾਣਾ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਦੇ ਨਾਲ ਹੁੰਦੇ ਸੀ, ਅਤੇ ਜੰਗਲਾਂ ਦੇ ਵਿੱਚ ਪ੍ਰਕਾਸ਼ ਕਰਕੇ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ 'ਤੇ ਬਾਣੀ ਪੜ੍ਹ ਲੈਣੀ। ਪਰ ਕਿਸੇ ਸਿੱਖ ਨੇ ਨਹੀਂ ਆਖਿਆ ਵੀ ਇਹ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ। ਅੱਜ ਬੇਅਦਬੀਆਂ ਦੇ ਨਾਂ ਉੱਤੇ ਸਾਨੂੰ ਡਰਾਇਆ ਜਾਂਦਾ ਹੈ, ਇਮੋਸ਼ਨਲੀ ਬਲੈਕਮੇਲ ਕੀਤਾ ਜਾਂਦਾ ਹੈ। ਹਾਂ, ਮੈਂ ਕਹਿੰਦਾ ਉਸ ਪ੍ਰੋਸੀਜਰ ਨੂੰ ਫੋਲੋ ਕਰੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਵਿੱਚ ਹੈ, ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਅਸਥਾਨ ਸਾਫ਼ ਸੁਥਰਾ ਹੋਵੇ, ਚੰਦੋਏ ਰੁਮਾਲੇ ਕੱਪੜੇ ਜਿਹੜੇ ਨੇ ਸਾਫ਼ ਸੁਥਰੇ ਲੱਗੇ ਹੋਣ, ਇਹ ਹੈ। ਪਰ ਇੰਨਾ ਜ਼ਿਆਦਾ ਡਰਾ ਦੇਣਾ ਵੀ ਸਿੱਖ ਕੋਲ ਹੀ ਨਾ ਜਾਵੇ, ਇਹ ਸਾਜਿਸ਼ ਹੈ, ਇਹ ਸਾਜਿਸ਼ ਹੈ। ਸੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਬਾਬੇ ਨੇ ਆਖਿਆ ਹੁਣ ਕਈਆਂ ਦਾ ਸੁਭਾਅ ਹੀ ਇਹ ਹੈ ਵੀ ਛਾੜ ਕੁਚਰਚਾ ਆਣ ਨਾ ਜਾਣੇ, ਉਹਨਾਂ ਨੂੰ ਕੁਚਰਚਾ ਤੋਂ ਬਿਨਾਂ ਹੋਰ ਕੁਝ ਆਉਂਦਾ ਹੀ ਨਹੀਂ। ਛਾੜ ਕੁਚਰਚਾ ਆਣ ਨਾ ਜਾਣੇ, ਬ੍ਰਹਮਾ ਹੂ ਕੋ ਕਹਿਓ ਨਾ ਮਾਨੇ, ਜੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਵੀ ਆਣ ਕੇ ਸਮਝਾਵੇ ਨਾ, ਰੱਬ ਵੀ ਉਤਰ ਕੇ ਸਮਝਾ ਦੇਵੇ, ਉਹਨਾਂ ਨੇ ਇਹ ਗੱਲ ਸਮਝਣੀ ਨਹੀਂ ਹੈ। ਬ੍ਰਹਮਾ ਹੂ ਕੋ ਕਹਿਓ ਨਾ ਜਾਣੇ ਮਾਨੇ, ਬਾਬੇ ਨੇ ਆਖਿਆ ਆਪ ਗਏ ਔਰਨ ਹੂ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ, ਲੋਕਾਂ ਦੇ ਘਰਾਂ 'ਚ ਅੱਗ ਲਾ ਕੇ ਲੋਕਾਂ ਨੂੰ ਭੜਕਾ ਕੇ ਆਪ ਆਰਾਮ ਨਾਲ ਸੌਂ ਜਾਂਦੇ ਨੇ। ਹੁਣ ਇਹ ਬਿਰਤੀ ਹੁੰਦੀ ਹੈ, ਆਗ ਲਗਾਏ ਮੰਦਰ ਮੈਂ ਸੋਵੈ, ਅੱਗ ਲਾ ਕੇ ਅਤੇ ਆਪ ਜਾ ਕੇ ਆਪਣੇ ਘਰੀ ਆਰਾਮ ਫਰਮਾ ਗਏ। ਤੋ ਗੁਰੂ ਕਿਰਪਾ ਕਰੇ, ਬਾਬੇ ਨੇ ਆਖਿਆ ਅਵਨ ਹੱਸ, ਦੂਜਿਆਂ 'ਤੇ ਹੱਸਦੇ ਨੇ, ਆਪ ਹੈ ਕਾਣੇ, ਅਤੇ ਆਪ ਕੀ ਆ, ਕਾਣੇ ਆ, ਆਪ ਵਿੱਚ ਕਾਣ ਹੈ, ਦੂਜਿਆਂ ਉੱਤੇ ਹੱਸਦੇ ਨੇ, ਦੂਜਿਆਂ ਦਾ ਮਜ਼ਾਕ ਉਡਾਉਂਦੇ ਨੇ, ਇਹ ਸਾਕਤ ਬਿਰਤੀ ਹੈ, ਇਹ ਰੱਬ ਨਾਲੋਂ ਟੁੱਟੇ ਹੋਇਆਂ ਦੀ ਬਿਰਤੀ ਹੈ। ਆਖਿਆ ਤਿੰਨ ਕੌ ਦੇਖ ਕਬੀਰ ਲਜਾਨੇ, ਕਬੀਰ ਨੂੰ ਉਹਨਾਂ ਵੱਲ ਵੇਖ ਕੇ ਲੱਜਿਆ ਆ ਰਹੀ ਹੈ, ਸ਼ਰਮ ਆ ਰਹੀ ਹੈ। ਸੋ ਐਸੇ ਜੀਵਨ ਦੀ ਕਬੀਰ ਸਾਹਿਬ ਨੇ ਇੱਥੇ ਜਿਹੜਾ ਹੈ ਉਹ ਗੱਲ ਕੀਤੀ ਹੈ। ਗੌੜੀ ਚੇਤੀ ਰਾਗ ਵਿੱਚ ਕਬੀਰ ਸਾਹਿਬ ਦਾ ਆਪਾਂ ਸ਼ਬਦ ਵਿਚਾਰਿਆ, ਤੇ ਨਾਲ ਥੋੜ੍ਹੀ ਜਿਹੀ ਬੇਨਤੀ ਜਿਹੜੀ ਹੈ ਉਹ ਤੁਹਾਡੇ ਚਰਨਾਂ ਵਿੱਚ ਕੀਤੀ ਇਤਿਹਾਸਕ ਤੌਰ ਉੱਤੇ। ਸੋ ਬੇਨਤੀਆਂ ਕਰਦਿਆਂ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਕਥਾ ਦੇ ਵਿਚਾਰ ਦੇ ਨਾਲ ਨਾਲ ਕੁਛ ਗੁਰਮਤ ਅਨੁਸਾਰ ਗੱਲਾਂ ਸਾਂਝੀਆਂ ਕੀਤੀਆਂ ਨੇ। ਅੱਜ ਬੜਾ ਵਾਦ ਵਿਵਾਦ ਇਸ ਗੱਲ ਦਾ ਚੱਲ ਰਿਹਾ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਾਡੇ ਭਰਾ ਹੀ ਨੇ, ਸਿੱਖ ਨੂੰ ਸਿੱਖ ਦੇ ਨਾਲ ਲੜਾਇਆ ਜਾ ਰਿਹਾ ਔਰ ਸਿੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਕਿਉਂ ਇਹ ਕਰ ਰਹੇ ਹਾਂ, ਕਾਹਦੇ ਲਈ ਕਰ ਰਹੇ ਹਾਂ। ਕਿਉਂਕਿ ਜਦੋਂ ਮਹਾਰਾਜ ਦੀ ਬਖਸ਼ਿਸ਼ ਹੈ, ਕਿਉਂਕਿ ਅੱਜ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ, ਸਾਡੇ ਕੋਲ ਸਾਰੇ ਸਾਧਨ ਹੋ ਗਏ ਆ। ਆਪਾਂ ਸਾਰੇ ਜਿਹੜਾ ਆਪਣੇ ਮਨ ਵਿੱਚ ਸੋਚੀਏ ਕਿ ਜਦੋਂ ਸ਼ੁਰੂ ਚ ਇੱਥੇ ਸਰੂਪ ਆਏ ਨੇ ਉਹ ਕਿਵੇਂ ਆਏ ਨੇ, ਸਰੂਪ ਆਪਾਂ ਕਿਵੇਂ ਲਿਆਉਂਦੇ ਰਹੇ ਹਾਂ। ਦਾਸ ਨੂੰ ਵੀ ਪਤਾ ਕਿ ਆਪਣੇ ਛੋਟੇ ਬਚਪਨ ਦੇ ਵਿੱਚ ਮੈਂ ਅੰਮ੍ਰਿਤਸਰ ਤੋਂ ਲੈ ਕੇ ਅਤੇ ਸ਼ਾਹਜਹਾਨਪੁਰ ਵਿੱਚ ਸਰੂਪ ਲੈ ਕੇ ਗਿਆ ਸੀ ਆਪਣੇ ਕੋਲ, ਗੱਡੀ ਦੇ ਵਿੱਚ, ਟ੍ਰੇਨ ਦੇ ਵਿੱਚ, ਜਿੱਥੇ ਸਿਗਰਟਾਂ ਵਿੱਚ ਸਾਰਾ ਕੁਛ ਪੀਂਦੇ ਸੀ। ਪਰ ਖਿਮਾ ਕਰਨਾ, ਉਹਨਾਂ ਸਮਿਆਂ 'ਚ ਇਹ ਗੱਲਾਂ ਨਹੀਂ ਸੀ, ਸਿਰਫ ਸਰੂਪ ਦਾ, ਗੁਰੂ ਦਾ, ਬੀੜ ਦਾ ਸਤਿਕਾਰ ਸੀ, ਮਾਣ ਸੀ। ਅਸੀਂ ਬਾਣੀ ਨੂੰ ਗਿਆਨ ਦਾ ਸਤਿਕਾਰ, ਗਿਆਨ ਲੈ ਕੇ ਕਰਨਾ ਵਾ, ਨਾ ਕਿ ਆਪਾਂ ਇਹਨਾਂ, ਕਿਉਂਕਿ ਇਹ ਗੱਲ ਕਹੀ ਆ, ਇਹਦੇ ਨਾਲ ਸਾਡੀ ਯੂਥ, ਜਿਹੜੇ ਨੌਜਵਾਨ ਬੱਚੇ ਨੇ, ਉਹ ਸਾਡੇ ਇਹਨਾਂ ਵਾਦ ਵਿਵਾਦਾਂ ਨੂੰ ਦੇਖ ਕੇ, ਗੁਰਦੁਆਰਿਆਂ ਦੇ ਇਹਨਾਂ ਗੱਲਾਂ ਨੂੰ ਦੇਖ ਕੇ ਉਹ ਗੁਰਦੁਆਰਿਆਂ ਤੋਂ ਦੂਰ ਹੋ ਰਹੇ ਨੇ ਕਿ ਇਹਨਾਂ ਸਥਾਨਾਂ 'ਤੇ ਸਿਰਫ ਝਗੜਾ ਹੀ ਆ, ਹੋਰ ਤਾਂ ਹੈ ਹੀ ਕੁਛ ਨਹੀਂ। ਆਪਾਂ ਇਹ ਕਿਉਂ ਇਹਨਾਂ ਚੀਜ਼ਾਂ 'ਚ ਪੈ ਰਹੇ ਹਾਂ? ਤੁਸੀਂ ਇਸ ਦੀ ਜੜ੍ਹ ਨੂੰ ਸਮਝਣ ਦਾ ਯਤਨ ਕਰੋ, ਕਿੱਥੋਂ ਇਹ ਚੀਜ਼ਾਂ, ਕਿੱਥੋਂ ਇਹ ਸਾਜ਼ਿਸ਼ ਸ਼ੁਰੂ ਹੋ ਰਹੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਨੇ ਉਹ ਕਿਤੇ ਬਾਹਰ ਲੋਕ ਉਹਨੂੰ ਪੜ੍ਹਨ। ਪਰ ਖਿਮਾ ਕਰਨਾ ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਆਉਣ ਵਾਲੇ ਸਮੇਂ ਵਿੱਚ ਗੁਰੂ ਦੁਨੀਆਂ ਦਾ ਗੁਰੂ ਬਣੇਗਾ, ਕਿਉਂਕਿ ਬਹੁਤ ਸਾਰੀਆਂ ਬਾਹਰਲੀਆਂ ਕੌਮਾਂ ਅੱਜ ਉਹਨੂੰ ਪੜ੍ਹ ਰਹੀਆਂ ਨੇ, ਉਹਦੇ 'ਤੇ ਚੱਲ ਰਹੀਆਂ ਨੇ, ਗੁਰੂ ਵਾਲੇ ਪਾਸੇ ਨੂੰ ਆ ਰਹੀਆਂ ਨੇ, ਉਹਦੇ ਉਪਦੇਸ਼ ਨੂੰ, ਕਿਉਂਕਿ ਉਹ ਸਰਬ ਸਾਂਝੀ ਬਾਣੀ ਆ। ਉਹ ਕਿਸੇ ਵਾਸਤੇ ਨਹੀਂ, ਕੋਈ ਗਾਵੇ ਕੋ ਸੁਣੇ, ਹਰ ਨਾਮ ਅਚਿਤ ਲਾਏ, ਕਹੋ ਕਬੀਰ ਸੰਸਾਨੀ ਅੰਤ ਪਰਮਗਤ ਪਾਏ। ਸੋ ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਬਖਸ਼ਣ। ਆਪਾਂ ਆਓ ਇਹਨਾਂ ਦੇਸ਼ਾਂ ਦੇ ਵਿੱਚ ਸਾਰੇ ਹੀ ਭੈਣ ਭਰਾ ਵੀਰ ਰਲ ਮਿਲ ਕੇ ਗੁਰਮੁਖ ਪਿਆਰਿਓ ਕਿਸੇ ਮਸਲੇ ਨੂੰ ਹੱਲ ਕਰਨ ਦਾ ਯਤਨ ਕਰੀਏ। ਐਵੇਂ ਆਪਾਂ ਆਪਣੇ ਆਪ ਦਾ ਵਿਖਾਵਾ ਨਾ ਕਰੀਏ, ਵਿਖਾਵਾ ਠੀਕ ਨਹੀਂ, ਜਿਹਦੇ ਨਾਲ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਸਾਡੇ 'ਤੇ ਕੁਛ ਨਾ ਕੁਛ ਮੁਸ਼ਕਲਾਂ ਸਾਡੀ ਕੌਮ ਨੂੰ ਆ ਸਕਦੀਆਂ ਨੇ। ਇਹ ਬੇਨਤੀ ਹੱਥ ਜੋੜ ਕੇ ਕਰ ਰਹੇ ਹਾਂ, ਕੋਈ ਐਸੀ ਗੱਲ ਨਹੀਂ ਗੀ, ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਵੀ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਇਹਨਾਂ ਚੀਜ਼ਾਂ 'ਚੋਂ ਲੈਣਾ ਵੀ ਕੀ ਆ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਕਲਾ ਗਿਆਨ ਜੀ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਾ ਜਥਾ ਕੀਰਤਨ ਸਰਵ ਕਰਾਉਣਗੇ। ਬੜੇ ਪਿਆਰ ਨਾਲ ਸਰਵ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ,
1: ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਦੀਨ ਦੁਨੀ ਦੇ ਮਾਲਕ, ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ, ਸ਼ਾਂਤੀ ਦੇ ਮੁਜੱਸਮੇ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਸਰਵਰੇ ਕਾਇਨਾਤ ਵੱਖਰੇ ਮਜੂਦਾਤ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਤਾਦੇ ਜੋਗੋ ਗੁਰੂ ਪਿਆਰਿਓ, ਤੁਸੀਂ ਜਿਹੜੇ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਸੋਹਣੇ ਦਰਬਾਰ ਦੇ ਵਿੱਚ ਆ ਕੇ ਸਜੇ ਬੈਠੇ ਹੋ, ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਦਰਨਾ ਚ ਚਰਨਾ ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਭਰ ਦੇਣ। ਐਸੀਆਂ ਸਤਿਗੁਰਾਂ ਦੇ ਚਰਨਾਂ ਚ ਆਪਾਂ ਦੁਆਵਾਂ ਕਰਦੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਾਡੇ ਪਿਤਾ ਪੁਰਖਿਆਂ ਦੀਆਂ ਬਾਬਿਆਂ ਦਾਦਿਆਂ ਦੀਆਂ ਕਹਾਣੀਆਂ ਉਹ ਸਾਨੂੰ ਇੱਕ ਨਵਾਂ ਜੀਵਨ ਬਖਸ਼ਿਸ਼ ਕਰਦੀਆਂ, ਜੇ ਕਿਤੇ ਗੌਰ ਦੇ ਨਾਲ ਸੁਣੀਆਂ ਜਾਣ ਤੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ। ਔਰ ਸਾਡੇ ਤੇ ਸਿੱਖ ਕੌਮ ਦੇ ਬਾਬਿਆਂ ਦੀਆਂ ਕਹਾਣੀਆਂ ਹੀ ਦਾਸਤਾਨਾਂ ਹੀ ਇੱਦਾਂ ਦੀਆਂ ਵੱਡੀਆਂ, ਇੱਕ ਜਨਮ ਨਹੀਂ ਕਈ ਜਨਮ ਲੱਗ ਜਾਣਗੇ ਜੇ ਆਪਾਂ ਆਪਣੇ ਬਾਬਿਆਂ ਦੀਆਂ ਕਹਾਣੀਆਂ, ਉਹਨਾਂ ਦੀਆਂ ਕਥਾ, ਉਹਨਾਂ ਦੇ ਜੀਵਨ ਦੇ ਕੌਤਕਾਂ ਨੂੰ ਕਿਤੇ ਨਾ ਨਜ਼ਰ ਕਰਨਾ ਹੋਵੇ, ਇੱਕ ਨਹੀਂ ਕਈ ਜਨਮ ਲੱਗ ਸਕਦੇ ਆ। ਮਾਣ ਕਰੇ ਸਿੱਖ ਕੌਮ ਕਿ ਤੁਹਾਡੀ ਕੌਮ ਦੇ ਬਾਬੇ, ਇਸ ਕੌਮ ਦਾ ਸਿਰ ਉੱਚਾ ਕਰਨ ਵਾਸਤੇ ਬੰਦ ਬੰਦ ਕਟਵਾ ਗਏ, ਉਹ ਸਣੇ ਕੇਸਾਂ ਦੇ ਖੋਪਰੀਆਂ ਲੋ ਉਤਵਾਰ ਗਏ, ਉਹ ਆਰਿਆਂ ਦੇ ਨਾਲ ਆਪਣੇ ਤਨ ਨੂੰ ਚਰਵਾ ਗਏ, ਉਹ ਬਲਦਿਆਂ ਭੱਠਾਂ ਵਿੱਚ ਝੋਕੇ ਗਏ, ਗੁਰੂ ਪਿਆਰੇ ਉਬਲਦੀਆਂ ਦੇਗਾਂ ਦੇ ਵਿੱਚ ਉਹਨਾਂ ਨੂੰ ਉਬਾਲਿਆ ਗਿਆ, ਤੱਤੀਆਂ ਤਵੀਆਂ ਦੇ ਉੱਤੇ ਸੜ ਕੇ ਉਹ ਦੁਨੀਆਂ ਦੇ ਸਾਹਮਣੇ ਇੱਕ ਨਵਾਂ ਪੈਗਾਮ ਦੇ ਕੇ ਗਏ। ਮਾਣ ਹੋਣਾ ਚਾਹੀਦਾ ਹੈ, ਹੋਰ ਦੁਨੀਆਂ ਦੇ ਕੋਈ ਕੌਮ ਏਦਾਂ ਦੀ ਥੋੜੂਗਾ ਜਿਹਦੇ ਕੋਲ ਏਦਾਂ ਦਾ ਇਤਿਹਾਸ ਨਵੇਕਲਾ, ਐਡਾ ਗੌਰਵਮਈ ਇਤਿਹਾਸ ਦੁਨੀਆਂ ਦੀ ਕਿਸੇ ਕੌਮ ਦੇ ਕੋਲ ਹੋਵੇ। ਤੁਸੀਂ ਮਾਣ ਕਰਿਓ ਬਸ ਆਪਣੇ ਬਾਬਿਆਂ ਦੇ ਉੱਤੇ। ਔਰ ਤੁਹਾਡੀ ਕੌਮ ਕਿਤੇ ਇਤਿਹਾਸ ਲਿਖ ਕੇ ਨਹੀਂ ਗਈ, ਅੱਜ ਤੱਕ ਲਿਖੀ ਜਾ ਰਹੀ ਹੈ। ਇਹ ਨਹੀਂ ਵੀ ਸਾਡੇ ਬਾਬਿਆਂ ਨੇ ਇਤਿਹਾਸ ਲਿਖਤਾ, ਠੀਕ ਹੈ ਜੀ ਉਹਨਾਂ ਦੇ ਉੱਤੇ ਅਸੀਂ ਆਪਾਂ ਉਹਦੇ ਤੇ ਨਹੀਂ, ਤੁਹਾਡੀ ਕੌਮ ਨੂੰ ਇੰਨਾ ਫਖਰ ਹੈ ਕਿ ਤੁਸੀਂ ਅੱਜ ਤੱਕ ਵੀ ਨਵੇਂ ਤੋਂ ਨਵਾਂ ਇਤਿਹਾਸ ਲਿਖ ਰਹੇ ਹੋ। ਕਿਹੜਾ ਦਿਨ ਹੈ ਜਿੱਦਣ ਤੁਸੀਂ ਨਹੀਂ ਇਤਿਹਾਸ ਲਿਖਦੇ? ਹੁਣ ਆ ਇੱਕ 1984-85-86 ਤੋਂ ਬਾਅਦ ਦੀ ਇੱਕ ਮੂਵੀ ਆਈ ਹੈ ਸਤਲੁਜ, ਕਈਆਂ ਨੇ ਦੇਖ ਲਈ ਹੋਣੀ ਹੈ, ਕਈ ਦੇਖਣਗੇ, ਜ਼ਰੂਰ ਦੇਖਿਓ, ਜ਼ਰੂਰ ਦੇਖਿਓ। ਨਵਾਂ ਇਤਿਹਾਸ ਲਿਖਿਆ ਸੀ ਤੁਹਾਡੇ ਬਾਬਿਆਂ ਨੇ ਗੁਰੂ ਪਿਆਰਿਓ। ਔਰ ਉਸ ਵੇਲੇ ਦੀ ਪੰਜਾਬ ਦੀ ਹਕੂਮਤ, ਉਹ ਸਾਡੇ ਪੰਜਾਬੀ ਜਿਨ੍ਹਾਂ ਦੇ ਨਾਵਾਂ ਦੇ ਮਗਰ ਸਿੰਘ ਲੱਗਾ ਹੋਇਆ ਹੁੰਦਾ, ਔਰ ਪੰਜਾਬ ਪੁਲਿਸ ਦੀਆਂ ਨੌਕਰੀਆਂ ਕਰਨ ਵਾਲੇ ਸਿਰਫ ਆਪਣੀਆਂ ਫੀਤੀਆਂ ਵਧਾਉਣ ਦੀ ਖਾਤਰ ਆਪਣੇ ਭਰਾਵਾਂ ਦੇ ਕਤਲ ਗੁਰੂ ਪਿਆਰਿਓ ਉਹਨਾਂ ਨੇ ਝੱਲਾਂ ਵੱਲ ਲਿਜਾ ਕੇ ਕਰ ਦਿੱਤੇ। ਕੌਮ ਦੀਆਂ ਧੀਆਂ ਨੂੰ ਪੁੱਠਿਆਂ ਕਰਕੇ ਟੰਗ ਕੇ ਗੁਰੂ ਪਿਆਰਿਓ ਉਹਨਾਂ ਦੇ ਨਾਲ ਉਹ ਜ਼ਬਾਨ ਸੜ ਜਾਂਦੀ ਹੈ, ਜ਼ਬਾਨ ਇੰਨੀ ਹਿੰਮਤ ਨਹੀਂ ਰੱਖਦੀ ਕਿ ਅਸੀਂ ਉਹ ਦੱਸ ਸਕੀਏ ਕਿ ਉਹਨਾਂ ਔਰਤਾਂ ਉਹਨਾਂ ਕੌਮ ਦੀਆਂ ਬੀਬੀਆਂ ਦੇ ਨਾਲ ਕੀ ਤਸ਼ੱਦਦ ਕੀਤਾ। ਔਰ ਇਹ ਵਰਤਮਾਨ ਇਤਿਹਾਸ ਹੈ। ਔਰ ਇਸ ਮੂਵੀ ਦੇ ਵਿੱਚ ਸਤਲੁਜ ਮੂਵੀ ਜਿਹੜੀ ਆਈ ਹੈ ਨਾ, ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ 25,000 ਬੇਗੁਨਾਹ ਲਾਵਾਰਸ ਲਾਸ਼ਾਂ ਦਾ ਜ਼ਿਕਰ ਕੀਤਾ ਸੀ, ਔਰ ਲੱਭਦਾ ਉਹ ਕੌਮ ਦਾ ਸੂਰਮਾ ਆਪਣਾ ਵੀ ਇਤਿਹਾਸ ਲਿਖਵਾ ਗਿਆ, ਔਰ ਆਪ ਵੀ ਇੱਕ ਲਾਵਾਰਸ ਲਾਸ਼ ਬਣ ਕੇ ਇਹਨਾਂ ਪਾਪੀਆਂ ਨੇ ਦਰਿਆ ਦੇ ਵਿੱਚ ਰੋੜ ਦਿੱਤਾ ਉਹਨੂੰ ਲਾਸ਼ ਬਣਾ ਕੇ। ਕਿਤੇ ਅੱਜ ਤੱਕ ਤੁਸੀਂ ਹਟੇ ਥੋੜੋ ਤੁਸੀਂ ਆਪਣਾ ਇਤਿਹਾਸ ਬਣਾਉਣ ਤੋਂ ਗੁਰੂ ਪਿਆਰਿਓ। ਇਹ ਉਹਨਾਂ ਸਮਿਆਂ ਦਾ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂ ਜਦੋਂ ਭਾਰਤ ਦੇ ਉੱਤੇ, ਹੁਣ ਏਸ਼ੀਆ ਦੀ ਸਭ ਤੋਂ ਵੱਡੀ ਮੁਗਲੀਆ ਹਕੂਮਤ, ਐਸੇ ਵੀ ਗੁਰੂ ਪਿਆਰਿਓ ਦਿਨ ਆ ਜਾਂਦੇ ਆ ਕਿ ਜਿਹਦੀਆਂ ਤੂਤੀਆਂ ਸਾਰੇ ਏਸ਼ੀਆ ਦੇ ਵਿੱਚ ਵੱਜਦੀਆਂ ਹੋਣ, ਦੁਨੀਆਂ ਦਾ ਕੋਈ ਏਸ਼ੀਆ ਦਾ ਮੁਲਕ ਉਹਨਾਂ ਦੇ ਸਾਹਮਣੇ ਧੌਣ ਉੱਚੀ ਨਾ ਕਰ ਸਕਦਾ ਹੋਵੇ, ਤੇ ਜਦੋਂ ਆਪਸੀ ਘਰ ਦੀ ਫੁੱਟ ਪੈ ਜਾਂਦੀ ਹੈ ਤੇ ਉਹ ਕੌਮ ਗੁਲਾਮੀ ਦੀਆਂ ਲੀਹਾਂ ਵੱਲ ਨੂੰ ਤੁਰ ਪੈਂਦੀ ਆ, ਫਿਰ ਬਾਹਰਲੇ ਹਮਲੇਵਾਰ ਹੋ ਕੇ ਤੇ ਫਿਰ ਉਸ ਦੇਸ਼ ਨੂੰ ਉਸ ਕੌਮ ਨੂੰ ਬਰਬਾਦ ਕਰ ਦਿੰਦੇ ਆ। ਤੇ ਏਦਾਂ ਹੀ ਹੋਇਆ ਸੀ ਭਾਰਤ ਦੇ ਅੰਦਰ ਵੀ, ਸਾਡੇ ਨਾਲ ਆਪਣੇ ਨਾਲ ਵੀ ਏਦਾਂ ਹੋਇਆ, ਹਲੇ ਉਸ ਪਾਸੇ ਆਪਾਂ ਬਾਅਦ ਵਿੱਚ ਆਉਣ ਦਾ ਜ਼ਿਕਰ ਕਰਾਂਗੇ। ਸਾਨੂੰ ਆਪਣਾ ਸਿੱਖ ਰਾਜ ਭੁੱਲਿਆ ਥੋੜੀ ਹੈ। ਪਰ ਇਸ ਹਜੇ ਮੇਰਾ ਟੌਪਿਕ ਇਹ ਹੈ ਕਿ ਸਿੱਖ ਰਾਜ ਬਣਿਆ ਕਿਵੇਂ ਸੀ, ਉਹ ਸਾਡੇ ਬਾਬਿਆਂ ਨੇ ਕਿਵੇਂ ਸਿਰ ਤਲੀਆਂ ਦੇ ਉੱਤੇ ਧਰ ਕੇ ਉਸ ਕਲਗੀਆਂ ਵਾਲੇ ਪਾਤਸ਼ਾਹ ਦੀ ਗਲੀ ਦੇ ਵਿੱਚ ਨੱਚ ਕੇ ਆਪਣੇ ਪ੍ਰੀਤਮ ਨੂੰ ਮਨਾਇਆ ਸੀ। ਹਲੇ ਸਾਡਾ ਇਤਿਹਾਸ ਦਾ ਟੌਪਿਕ ਇਹ ਚੱਲਦਾ ਹੈ। ਨਾਦਰ ਸ਼ਾਹ ਇਰਾਨ ਦਾ ਬਾਦਸ਼ਾਹ, ਗੁਰੂ ਪਿਆਰਿਓ ਇੱਕ ਆਜੜੀ ਸੀ ਦਰਅਸਲ ਨਾਦਰ ਸ਼ਾਹ, ਔਰ ਅਫਗਾਨਾਂ ਨੇ ਇਰਾਨ ਦੇ ਉੱਤੇ ਕਬਜ਼ਾ ਕਰ ਲਿਆ, ਔਰ ਉੱਥੇ ਦਾ ਉਸ ਵੇਲੇ ਦਾ ਇਰਾਨ ਦਾ ਬਾਦਸ਼ਾਹ ਜਿਹੜਾ ਇੱਕ ਬੜਾ ਮਾਮੂਲੀ ਜਿਹਾ ਬੇਪਰਵਾਹ ਜਿਹਾ ਐਸ਼ੋ ਅਸਰਤ ਦੀ ਜ਼ਿੰਦਗੀ ਜੀਣ ਵਾਲਾ, ਅੱਜ ਇੱਦਾਂ ਦੇ ਭਾਰਤ ਦੇ ਅੰਦਰ ਰੰਗੀਲੇ ਹੋਣੀ ਬਹਾਦਰ ਸ਼ਾਹ ਰੰਗੀਲੇ ਹੋਣੀ ਮੁਹੰਮਦ ਸ਼ਾਹ ਰੰਗੀਲੇ ਹੋਣੀ ਆਪਣੀਆਂ ਰੰਗ ਰਲੀਆਂ ਮਨਾਉਂਦੇ ਸੀ ਨਾ, ਇੱਦਾਂ ਦੇ ਇੱਕ ਇਰਾਨ ਦਾ ਬਾਦਸ਼ਾਹ ਵੀ ਸੀ। ਆਪਣੀਆਂ ਰੰਗ ਰਲੀਆਂ ਦੇ ਵਿੱਚ ਮਸਤ, ਫੌਜਾਂ ਵੱਲ ਕੋਈ ਅਸਲੇ ਵੱਲ ਆਪਣੀ ਸਿਕਿਉਰਿਟੀ ਵੱਲ ਕੋਈ ਦੇਸ਼ ਦੀ ਬਾਤ ਬਹੁਤਾ ਧਿਆਨ ਨਾ ਦਿੱਤਾ, ਤੇ ਕੀ ਹੋਇਆ ਅਫਗਾਨਿਸਤਾਨ ਦੇ ਉੱਥੇ ਹਮਲਾਵਰ ਬਣ ਕੇ ਗਏ, ਉਹਨਾਂ ਨੇ ਇਰਾਨ ਦੇ ਉੱਤੇ ਕਬਜ਼ਾ ਕੀਤਾ ਲੁੱਟਿਆ। ਤੇ ਗੁਰੂ ਪਿਆਰਿਓ ਇਹ ਆਜੜੀ ਸੀ ਨਾਦਰ ਸ਼ਾਹ, ਆਜੜੀਆਂ ਦਾ ਮੁੰਡਾ ਸੀ, ਸੀ ਬੜਾ ਦਲੇਰ। ਆਪਾਂ ਕੁਦਰਤੀ ਤੌਰ ਤੇ ਕਿਤੇ ਇਤਿਹਾਸ ਨੂੰ ਜਦੋਂ ਵਾਚਦੇ ਹਾਂ ਨਾ, ਤੇ ਦੁਨੀਆਂ ਦੇ ਵੱਡੇ ਵੱਡੇ ਬੰਦੇ ਦਰਅਸਲ ਗਰੀਬ ਘਰਾਣਿਆਂ ਚੋਂ ਉੱਠ ਕੇ ਗਏ ਆ। ਜੇ ਆਪਾਂ ਸਰਦਾਰ ਹਰੀ ਸਿੰਘ ਨਲੂਏ ਦਾ ਜ਼ਿਕਰ ਕਰੀਏ ਤਾਂ ਤੇ ਬਿਲਕੁਲ ਮਾਮੂਲੀ ਜਿਹੇ ਘਰ ਦੇ ਵਿੱਚੋਂ ਉੱਠ ਕੇ ਗੁਰੂ ਪਿਆਰੇ ਉਹ ਕਿੱਥੋਂ ਤੱਕ ਕਾਬਲ ਕੰਧਾਰ ਦੀਆਂ ਕੰਧਾਂ ਨੂੰ ਕੰਬਾ ਕੇ ਰੱਖ ਦੇਣ ਵਾਲਾ ਉਹ ਸੂਰਮਾ, ਉਹ ਜਿਹੜੇ ਜ਼ਾਲਮ ਇਹਨਾਂ ਰਸਤਿਆਂ ਦੇ ਵਿੱਚ ਦੀ ਆਉਂਦੇ ਸਨ ਨਾ, ਇੱਥੇ ਭਾਰਤ ਦੀ ਇੱਜ਼ਤ ਆਬਰੂ ਲੁੱਟਣ ਵਾਸਤੇ ਮੰਦਰਾਂ ਨੂੰ ਲੁੱਟ ਕੇ ਹਜ਼ਾਰਾਂ ਮਣ ਸੋਨਾ ਚਾਂਦੀ ਲੈ ਕੇ ਇਸੇ ਹੀ ਰਸਤੇ ਦਰਾ ਖਹਿਬਤ ਦੇ ਰਸਤੇ ਦੇ ਵਿੱਚ ਦੀ ਵਾਪਸ ਜਾਂਦੇ ਹੁੰਦੇ ਸੀ, ਤੇ ਸਾਡੀ ਕੌਮ ਦੇ ਯੋਧਿਆਂ ਨੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਨਾਂ ਆਉਂਦਾ ਸਰਦਾਰ ਹਰੀ ਸਿੰਘ ਨਲੂਏ ਦਾ, ਔਰ ਇਸ ਦਰਾ ਖੈਬਰ ਦੇ ਦਰਵਾਜ਼ੇ ਦੇ ਮੋਹਰੇ ਕਿਲਾ ਉਸਾਰ ਦਿੱਤਾ ਹੈ। ਕਹਿੰਦੇ ਆਓ ਪੁੱਤ ਕਿੱਧਰ ਦੀ ਜਾਣਾ, ਸਦਾ ਵਾਸਤੇ ਇਹਨਾਂ ਦੇ ਰਾਹ ਬੰਦ ਕਰਕੇ ਰੱਖ ਦਿੱਤੇ ਸੀ। ਹੁਣ ਗੁਰੂ ਪਿਆਰਿਓ ਇਸੇ ਰਸਤੇ ਦੇ ਵਿੱਚ ਦੀ ਲੁੱਟਣ ਵਾਸਤੇ ਆਉਂਦੇ ਸੀ। ਹੁਣ ਮੈਂ ਬੇਨਤੀ ਕਰ ਰਿਹਾ ਸੀ ਵੀ ਨਾਦਰ ਸ਼ਾਹ ਉਹ ਕਿਵੇਂ ਇਰਾਨ ਦਾ ਬਾਦਸ਼ਾਹ ਬਣਿਆ, ਇੱਕ ਆਜੜੀਆਂ ਦਾ ਪੁੱਤ, ਇੱਕ ਮਾਮੂਲੀ ਘਰ ਤੋਂ ਉੱਠਿਆ, ਔਰ ਚੰਗੇਜ਼ ਖਾਂ ਤੈਮੂਰ ਸ਼ਾਹ ਵਰਗੇ ਇਹ ਗੁਰੂ ਪਿਆਰਿਓ ਮਾਮੂਲੀ ਘਰਾਣਿਆਂ ਚੋਂ ਉੱਠੇ ਹੋਏ ਸਨ, ਔਰ ਦੁਨੀਆਂ ਤੇ ਵੱਡੇ ਵੱਡੇ ਰਾਜ ਇਹਨਾਂ ਨੇ ਪੈਦਾ ਕਰ ਲਏ। ਹੁਣ ਨਾਦਰ ਸ਼ਾਹ ਆਜੜੀ ਭੇਡਾਂ ਚਾਰਦਾ ਚਾਰਦਾ ਮੁੰਡਿਆਂ ਦੇ ਨਾਲ ਯਾਰੀ ਇਹਦੀ, ਤੇ ਗੁਰੂ ਪਿਆਰਿਓ ਇਹਨਾਂ ਨੇ ਇੱਕ ਟੋਲਾ ਜਿਹਾ ਬਣਾ ਲਿਆ, ਟੋਲਾ ਵੱਧਦਾ ਵੱਧਦਾ ਵੱਡਾ ਹੁੰਦਾ ਗਿਆ, ਲੁੱਟਾਂ ਖੋਹਾਂ ਕਰਨ ਲੱਗ ਪਏ। ਤੇ ਹੁਣ ਜਿਹੜਾ ਪਤਾ ਲੱਗਾ ਕਿ ਇਰਾਨ ਦੇ ਬਾਦਸ਼ਾਹ ਨੂੰ ਹਰਾ ਕੇ ਅਫਗਾਨੀਆਂ ਨੇ ਰਾਜ ਕਰ ਲਿਆ, ਗੁਰੂ ਪਿਆਰਿਓ ਇਹਨਾਂ ਨੇ ਆਪਣੇ ਟੋਲੇ ਨੂੰ ਵਧਾਇਆ ਤੇ ਇਰਾਨੀਆਂ ਇਰਾਨ ਦੇ ਵਿੱਚੋਂ ਅਫਗਾਨੀਆਂ ਨੂੰ ਮਾਰ ਕੇ ਭਜਾ ਦਿੱਤਾ। ਹੁਣ ਇਹਦੀ ਕੁਦਰਤੀ ਗੱਲ ਹੈ ਕਿ ਇੱਜ਼ਤ ਵੱਧ ਜਾਣੀ ਸੀ, ਮਾਣ ਵੱਧ ਜਾਣ ਸਾਡੇ ਸ਼ਾਹੀ ਘਰਾਣੇ ਦੇ ਵਿੱਚ। ਹੁਣ ਸ਼ਾਹੀ ਘਰਾਣੇ ਦਾ ਇਹ ਵੱਡਾ ਜਰਨੈਲ ਬਣ ਗਿਆ ਤੇ ਇਹਨੂੰ ਆਖ ਦਿੱਤਾ ਤੂੰ ਜਿੰਨੀਆਂ ਮਰਜ਼ੀ ਫੌਜਾਂ ਰੱਖ ਤੇ ਇਰਾਨ ਦੇ ਵਿੱਚ ਦਰ ਅਸਲ ਤੇਰੀ ਚੱਲੇਗੀ। ਹੁਣ ਇਹਨੇ ਫੌਜਾਂ ਰੱਖੀਆਂ ਤੇ ਸਤਸੰਗ ਜੀ ਫਿਰ ਜਦੋਂ ਅਫਗਾਨਿਸਤਾਨ ਵਾਲੇ ਹਮਲਾਵਰ ਬਣ ਕੇ ਜਾਂਦੇ ਆ, ਫਿਰ ਗੁਰੂ ਪਿਆਰਿਓ ਇਹਨੇ ਅਫਗਾਨਿਸਤਾਨ ਵਾਲਿਆਂ ਨੂੰ ਇਰਾਨ ਦੇ ਅੰਦਰ ਪੈਰ ਤੱਕ ਨਹੀਂ ਰੱਖਣ ਦਿੱਤਾ, ਇਹਦੀ ਇੰਨੀ ਚੜ੍ਹਤ ਹੋ ਜਾਂਦੀ ਹੈ। ਤੇ ਇਹ ਇਰਾਨੀ ਇਹ ਆਪਣੇ ਨਾਦਰ ਸ਼ਾਹ ਆਪਾਂ ਨੂੰ ਦੁਰਾਨੀ ਵੀ ਆਖਦੇ ਹਾਂ, ਇਰਾਨੀ ਕਹਿ ਲਿਆ ਜਾਂ ਦੁਰਾਨੀ ਕਹਿ ਲਿਆ, ਸਾਡੇ ਇਤਿਹਾਸਕਾਰਾਂ ਨੇ ਇਹਨੂੰ ਦੁਰਾਨੀ ਵੀ ਲਿਖਿਆ। ਤੇ ਪਿਆਰਿਓ ਉਹ ਆਪਣੇ ਇਰਾਨ ਦਾ ਬਾਦਸ਼ਾਹ ਇੱਕ ਦਿਨ ਮਰ ਜਾਂਦਾ ਹੈ, ਔਰ ਇਹਦਾ 4 ਕੁ ਸਾਲ ਦੇ ਬੱਚੇ ਨੂੰ ਗੱਦੀ ਦੇ ਉੱਤੇ ਬਾਲਿਆ ਜਾਂਦਾ, ਔਰ ਇਤਿਹਾਸਕਾਰ ਕਹਿੰਦੇ ਨੇ ਕਿ 2 ਚੋਂ 5 ਸਾਲਾਂ ਦੇ ਵਿੱਚ ਉਹ ਵੀ ਮਰ ਜਾਂਦਾ, ਔਰ ਉਸ ਤੋਂ ਬਾਅਦ ਨਾਦਰ ਸ਼ਾਹ ਮੁਕੰਮਲ ਤੌਰ ਦੇ ਉੱਤੇ ਇਰਾਨ ਦਾ ਬਾਦਸ਼ਾਹ ਬਣ ਜਾਂਦਾ। ਇਰਾਨ ਦਾ ਬਾਦਸ਼ਾਹ ਬਣਨ ਤੋਂ ਬਾਅਦ ਹੁਣ ਗੁਰੂ ਪਿਆਰਿਓ ਜਿਹੜੇ ਵੀ ਇੱਧਰ ਅਰਬ ਦੇਸ਼ਾਂ ਦੇ ਵਿੱਚੋਂ ਲੁੱਟਣ ਵਾਸਤੇ ਆਉਂਦੇ ਸੀ ਨਾ, ਉਹ ਭੁੱਖ ਮਰੀ ਦਾ ਕਰਕੇ ਆਉਂਦੇ ਸੀ, ਉੱਥੇ ਕੋਈ ਅਮੀਰੀ ਨਹੀਂ ਸੀ, ਉੱਥੇ ਤੇ ਪਾਣੀ ਦੇ ਘੁੱਟ ਨੂੰ ਲੋਕੀ ਤਰਸਦੇ ਸੀ। ਉਜੂ ਉਜੂ ਸੁਣਿਆ ਨਾ, ਉਜੂ ਗੁਰਬਾਣੀ ਦੇ ਵਿੱਚ ਹੀ ਆਉਂਦਾ, ਉੱਠ ਫਰੀਦਾ ਉਜੂ ਸਾਜ, ਉਜੂ ਹੁੰਦਾ 5 ਇਸ਼ਨਾਨਾ। ਹੁਣ ਗੁਰੂ ਪਿਆਰਿਓ 5 ਇਸ਼ਨਾਨਾ ਮੁਸਲਮਾਨ ਕਿਉਂ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਕੋਲ ਮੁਕੰਮਲ ਤੌਰ ਤੇ ਨਹਾਉਣ ਵਾਸਤੇ ਪਾਣੀ ਨਹੀਂ ਸੀ ਹੁੰਦਾ, ਕਹਿੰਦੇ ਇੰਨੇ ਨਾ ਹੀ ਸਾਰ ਲੈਂਦੇ ਆ, ਚੂੜੀ ਕਰ ਲਈ, ਹੱਥ ਧੋ ਲਿਆ ਤੇ ਮੂੰਹ ਦੇ ਉੱਤੇ 4 ਛਿੱਟੇ ਮਾਰ ਲਏ, ਇਹਨੂੰ ਉਜੂ ਕਰਨਾ ਕਹਿੰਦੇ ਸੀ। ਹੁਣ ਜਿਹਨਾਂ ਕੋਲ ਵਿਚਾਲਿਆ ਕੋਲ ਪਾਣੀ ਨਹੀਂ ਸੀ ਹੁੰਦਾ, ਉਹਨਾਂ ਕੋਲ ਖਾਣ ਲਈ ਕੀ ਹੋਵੇਗਾ? ਇਹ ਤਾਂ ਸ਼ੁਕਰ ਹੈ ਵੀ ਇਸ 19ਵੀਂ ਸਦੀ ਦੇ ਵਿੱਚ ਆ ਕੇ ਉੱਥੋਂ ਤੇਲ ਨਿਕਲ ਆਇਆ, ਤੇ ਹੁਣ ਇਸ ਵੇਲੇ ਭਾਵੇਂ ਇਹ ਜਿਹੜੇ ਅਰਬ ਦੇ ਦੇਸ਼ ਆ ਰਾਜ ਕਰਦੇ ਆ ਦੁਨੀਆਂ ਦੇ ਉੱਤੇ, ਉਹਨਾਂ ਕੋਲ ਬੇਹਤਾਸ਼ਾ ਪੈਸਾ, ਸੋਨੇ ਦੀਆਂ ਗੱਡੀਆਂ ਦੇ ਵਿੱਚ ਉਹ ਨਜ਼ਾਰੇ ਲੈਂਦੇ ਆ, ਕੋਈ ਇੱਥੋਂ ਤੱਕ कि उन्हां दियां टोल्टां भी सोने दियां बणियां। गुरु पै इह पैसे दी खेड है, पर एक दिन इदां दा हुंदा सी इहनां कोल खाण वास्ते कुछ नहीं सी हुंदा। ते अफगानिस्तान दे विच की हुंदा सी, वध तों वध ड्राई फ्रूट हुंदा सी, इन्ने नाल गुजारा नहीं सी हो सकता। ते आ जिहड़ा भारत सी ना, इहनूं सोने दी चिड़ी कहिंदे सी। ते इहनां मुगलां ने ऐसे खंभ नचोड़े कि इस सोने की चिड़ी नूं गुरु प्यारे कंगाल करके रख दिता। ज्यादा धन मंदरां दे विच हुंदा सी। इत्थे महमूद गजनवी भी चढ़ के आया सी ना 1024 ईस्वी दे विच, उन्हें गुरु प्यारे मंदिर लुट्टे आ बेहताशा, और उदो ही सोमनाथ मंदरां दे दरवाजे भी उदो ला के लैके गया सी। और फिर गुरु के खालसे ने वह दरवाजे गजनी चो मरवा के ते दर्शनी ड्योढ़ी दे उत्ते लाए सन। ये तुहाडे बाबिआं दीआं मारीआं होईआं मल्लां, बड़ा लंबा चौड़ा गल्लां हुण गुरु प्यारिओ, मैनूं डर लगदा रहिंदा कि कितें साइड नूं ना निकल जाइए, पर जिहड़ा मेरा टॉपिक मेरीआं नज़रां सामणे हुंदा मैं उहनूं मुख रख के लैके चलण दी जद्द करां। नादर शाह हिंदुस्तान के उत्ते हमलावर बन के आउंदा, लुट्टिआ कसुट्टिआ, रस्ते विच वापस जांदे नूं सिंघ टक्कर पैंदे आ। जदों कोई हमलावर आ ना भारत दे उत्ते चढ़ के आउंदा सी ते दरअसल सिंघां दा दाअ वी उदों ही लगदा सी अपनी ताकत अजमाउण दा। हुण की हुंदा सी, लाहौर की हकूमत ने सिंघां नूं पिंडां दे विचों कढ़िया होया सी, जाओ कहिंदे भज्जो तुहाडे रहिण वास्ते जगह नहीं, सिंघां दे सिरां ते मुल पैंदे सी। ते गुरु प्यारिओ पिंडां दे विच कोई परिवार नहीं सी रहिंदा, टावां टावां कोई लुभ छक के परिवार रहिंदा होवेगा, वह भी मिल वर्तणियां बन के वह सिंघां की कोई मदद नहीं करता होवेगा। ते हुण जदों कोई वापस जांदा सी ना, चाहे वह अबदाली होवे, चाहे वह दुरानी होवे, चाहे वह नादर शाह होवे, और वापस जांदियां नूं सिंघ पे अपना रूप दिखाउंदे सी, करदे की सी, इन्हां दी लुट दे विचों अपना हिस्सा वढाउंदे सी, कहिंदे इत्थे रुको साडा भी हिस्सा बणदा, असीं भी इस देश दे वारस आं, असीं भी मालक आं, साडा हिस्सा रख के जाओ। गुरु प्यारे दीआं फौजां लुट लैंदे हुंदे सी, घोड़े खोह लैणे, हाथी खोह लैणे, असला खोह लैणा, पैसे ते कोणे कोणे आ। सब तों वड्डी गल के भारत की आबरू नूं लुट के, इज्जतां नूं लुट के, औरतां नूं मटियारां नूं लुट के, हुसन नूं लुट के लिजाया करते सन ये जिहड़े आउंदे सी ना काबल वल्लों। खास करके गुरु प्यारिओ उन्हां दी गहरी अक जिहड़ी सी ना इत्थे दी हिंदुस्तान दी इज्जत ते हुंदी सी। पैसा तां ते लुटणा लुटणा, हुण गुरु प्यारिओ पैसा धन लुट दे कोई परवाह नहीं, कोई गल नहीं, पैसा कल नूं कमाए, हुण इज्जतां कित्थों लभणियां? जे इज्जत एक वार लुट्टी जावे ते गुरु प्यारिओ इज्जत हजारां सिर दे के नहीं मुड़दी, जे कितें एक वार इज्जतां गवाच जाण। लेकिन यह भारत दे लोक अपनियां इज्जतां गवा चुके सी, गुरु के खालसे ने इन्हां दीआं इज्जतां खो के इन्हां अबदालियां अरानियां दे कोलों ते इन्हां दे वापस घरां दे विच मोड़ के आउणियां वी भाई इन्हों रखो, अपन धियां सांभो, इन्हों की कदर करिया करो। तो गुरु प्यारिओ ऐसे ही करके बहुत सारे हिंदुओं के मुंडे है ना खालसे दल के रल गए थे, वही अमृतधारी बन के ते गुरु की फौजा के रल गए थे। इतों एक नवा जीवन मिलता से, इतों निडरता आती सी, एक मरण का चा पैदा होंदा सी जो गुरु के दल के आके रल जाते। उत्थे फिर मौत ना मजाक, जिहड़ी मौत तो डरते अपनिया इज्जत मोहरे ला देंदे सी ना दुरानिया के, ते उसे मौत ना जो कलगियां वाले पातशाह दे खंडे दे बख्शे हुए चूड़े पांच चूड़े पौल दे छक लैंदे सी ना, ते ओ मौत ना मजाका कर लग पैंदे सी, मखौल करने, और हैक डा डा के दुश्मनां दे मोहरे आना, आओ भाई किधर नूं लै चलिओ साडियां इज्जतां लुट के, ते इहनां दीआं वापस करके आउणियां। ते एक वार हुण ये ईरानी गुरु प्यारिओ नादर शाह लाहौर दे लागे आके जदों इहनूं लुट्टिआ गया ना, ते इत्थे दे सूबेदार नूं बुलाया गया, इत्थे दा सूबेदार जकरिया खान, वह कहिंदा जकरिया खान मैं गया, तू मेरा रास्ता नहीं रोकिया, दिल्ली तक मेरा रास्ता रोकण वाला कोई नहीं, ते आउंदे तू चोरां नूं मोर पै, ये कौन सी? कहिंदा अज इन्हें मैनू लुट्टिया कौन सी? कहिंदा खान साहब इन्हां नूं पंजाब दे विच सिंघ आखदे आ, सिख आखदे आ, इन्हां दा वड्डा गुरु नानक होया, ये ओदी कौम है। कहिंदा अच्छा, कहिंदा कित्थे रहिंदे आ? कहिंदा मैनू इहनां लुट्टिआ, मैं उहनां दा घर घाट बर्बाद कर दियांगा, दसो रहिंदे कित्थे आ, किहड़ा उहनां दा घर आ, कित्थे इहनां दा कबीलिआं दा वासा कित्थे गिआ? कहिंदा सरकार इहनां दा घर ही है नहींगा कोई। कहिंदा घर है नहीं, कित्थे रहिंदे आ? कहिंदे जंगलां विच। ठीक है, जंगलां विच रहिंदे आ ते खांदे की आ?
1: ਜੇ ਪਿੰਡਾਂ 'ਚ ਨਹੀਂ ਰਹਿੰਦੇ, ਘਰਾਂ 'ਚ ਨਹੀਂ ਰਹਿੰਦੇ, ਆਬਾਦ ਵਸੋਂ ਦੇ ਵਿੱਚ ਨਹੀਂ ਰਹਿੰਦੇ ਤਾਂ ਫਿਰ ਖਾਂਦੇ ਕੀ ਹੈ? ਨੀਵੀਂ ਪਾ ਕੇ ਕਹਿਣ ਲੱਗਾ ਜੀ, ਇਹ ਦਰਖਤਾਂ ਦੇ ਪੱਤੇ ਵੀ ਖਾ ਲੈਂਦੇ ਆ, ਇਹ ਫਲ ਫਰੂਟ ਖਾ ਕੇ ਗੁਜ਼ਾਰਾ ਕਰ ਲੈਂਦੇ ਆ, ਇਹ ਛਿੱਲੜ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਆ। ਬਾਦਸ਼ਾਹ ਤੈਨੂੰ ਕੀ ਦੱਸਾਂ, ਇਹ ਇੱਕ ਮੁੱਠ ਛੋਲਿਆਂ ਦੀ ਇਹਨਾਂ ਨੂੰ ਮਿਲ ਜਾਵੇ ਤੇ ਉਹਨਾਂ ਨੂੰ ਵੀ ਇਹ ਬਦਾਮ ਕਹਿ ਕੇ ਖਾ ਲੈਂਦੇ ਆ, ਇਹ ਸੁੱਕੇ ਮੇਵੇ ਸਮਝਦੇ ਇਹਨਾਂ ਨੂੰ, ਇਹਨਾਂ ਨੂੰ ਬਦਾਮ ਕਹਿ ਕੇ ਖਾ ਪੂ ਲੈਂਦੇ ਆ, ਏਦਾਂ ਇਹ ਗੁਜ਼ਾਰਾ ਕਰ ਲੈਂਦੇ ਆ। ਅੱਛਾ, ਕਹਿੰਦਾ ਮੰਨਿਆ ਬਈ ਇਹਨਾਂ ਦਾ ਘਰ ਹੈ ਨਹੀਂ, ਮੰਨਿਆ ਇਹ ਜੰਗਲ 'ਚ ਰਹਿ ਲਿਆ, ਇਹਨਾਂ ਦੇ ਕੋਲ ਖਾਣ ਲਈ ਕੁਛ ਨਹੀਂ, ਤੂੰ ਆਖਿਆ ਦਰਖਤਾਂ ਦੇ ਪੱਤੇ ਖਾ ਲਿਆ, ਫਲ ਫਰੂਟ ਖਾ ਕੇ ਗੁਜ਼ਾਰਾ ਕਰ ਲਿਆ, ਤੇ ਹੁਣ ਮੈਨੂੰ ਇਹ ਦੱਸ ਵੀ ਇਹ ਸੌਂਦੇ ਕਿੱਥੇ ਹੋਣਗੇ? ਹੁਣ ਜੰਗਲਾਂ ਦੇ ਵਿੱਚ ਸੌ ਜਾਣਾ ਇਹ ਕੋਈ ਖਾਲਾ ਜੀ ਦਾ ਵਾੜਾ ਥੋੜੀ ਹੈ, ਜਿਹਦਾ ਘਰ ਘਰ ਦੀ ਗੁਰੂ ਪਿਆਰਿਓ ਬਿਸਤਰੇ ਤੋਂ ਬਗੈਰ ਕਿੱਥੇ ਨੀਂਦ ਆਉਂਦੀ ਆ? ਪਰ ਤੁਹਾਡੇ ਬਾਬਿਆਂ ਦੀਆਂ ਤੁਹਾਡੇ ਦੁਸ਼ਮਣ ਗੱਲਾਂ ਕਰਦੇ ਆ ਨਾ, ਤੇ ਉਦੋਂ ਗਰਵ ਮਹਿਸੂਸ ਹੁੰਦਾ, ਉਦੋਂ ਗੌਰਵ ਹੁੰਦਾ, ਉਦੋਂ ਫਕਰ ਹੁੰਦਾ। ਤੇ ਜ਼ਕਰੀਆ ਖਾਨ ਕਹਿੰਦਾ, ਖਾਨ ਸਾਹਿਬ ਇਹਨਾਂ ਦੇ ਮੈਂ ਜੇ ਤੈਨੂੰ ਘਰਾਂ ਦੀ ਗੱਲ ਕਰਾਂ ਨਾ, ਤੁਸੀਂ ਕਹਿੰਦੇ ਹੋ ਸੌਂਦੇ ਕਿੱਥੇ ਆ, ਇਹ ਤੁਰੇ ਤੁਰੇ ਜਾਂਦੇ ਘੋੜਿਆਂ ਦੀਆਂ ਕਾਠੀਆਂ ਤੇ ਸੌ ਲੈਂਦੇ ਆ। ਹੈਂ, ਕਹਿੰਦਾ ਏਦਾਂ ਦਾ ਜੀਵਨ ਇਹਨਾਂ ਦਾ? ਕਹਿੰਦਾ ਫਿਰ ਜੇ ਤੂੰ ਜੋ ਮੈਨੂੰ ਦੱਸਿਆ ਜੇ ਇਹ ਸੱਚ ਹੈ ਨਾ, ਤੇ ਯਾਦ ਰੱਖੀ ਸੱਜਣਾ, ਮੈਨੂੰ ਇਹਨਾਂ ਦੇ ਇਹੋ ਜਿਹੇ ਜੀਵਨ ਦੇ ਵਿੱਚੋਂ ਆਜ਼ਾਦੀ ਦੀ ਬੋ ਆਉਂਦੀ ਹੈ। ਆਉਣ ਵਾਲਾ ਟਾਈਮ ਦੱਸਦਾ ਕਿ ਉਹ ਪੰਜਾਬ ਦੇ ਬਾਦਸ਼ਾਹ ਹੋਣਗੇ, ਆਪਣੇ ਆਪ ਨੂੰ ਸੰਭਾਲ ਲਾ ਜੇ ਤੇ ਤੋਂ ਸੰਭਾਲ ਹੁੰਦਾ। ਹੁਣ ਇਹ ਗੱਲ ਕਹਿ ਕੇ ਨਾਦਰ ਸ਼ਾਹ ਤੇ ਚਲੇ ਗਿਆ ਆਪਣੇ ਦੇਸ਼ ਇਰਾਨ ਦੇ ਵਿੱਚ, ਤੇ ਸੁਣ ਕੇ ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ ਹੈ। ਕਹਿੰਦਾ ਹੈ, ਮੈਂ ਪੰਜਾਬ ਦਾ ਬਾਦਸ਼ਾਹ, ਗਵਰਨਰ, ਸੂਬੇਦਾਰ, ਮੇਰੇ ਹੁੰਦਿਆਂ ਸਿੱਖ ਇਸ ਪੰਜਾਬ ਦੇ ਉੱਤੇ ਰਾਜ ਕਰ ਜਾਣ? ਗੁਰੂ ਪਿਆਰਿਓ, ਇਹਨੂੰ ਅੱਗ ਲੱਗ ਉੱਠੀ ਨੇ, ਚੌਧਰੀ ਸੱਦੇ ਨੇ, ਅਮੀਰ ਵਜ਼ੀਰ ਸੱਦੇ ਨੇ, ਉਹਨਾਂ ਨੂੰ ਝਾੜ ਪਾਉਂਦਾ। ਕਹਿੰਦਾ ਦੱਸੋ, ਇੱਕ ਪਿੰਡ ਦੇ ਵਿੱਚ ਇੱਕ ਬੰਦਾ ਤੁਸੀਂ ਸਿੱਖ ਦਾ ਸਿਰ ਲੈ ਕੇ ਆਓਗੇ, ਤੁਹਾਨੂੰ ਪੈਸੇ ਦਿੱਤੇ ਜਾਣਗੇ, ਇਨਾਮ ਦਿੱਤਾ ਜਾਊ। ਗੁਰੂ ਪਿਆਰਿਓ, ਇੱਕ ਵਾਰ ਨੇ ਕਈ ਵਾਰ ਇਹਨੇ ਇਨਾਮ ਰੱਖਿਆ ਸੀ, ਅੱਜ ਨਾਦਰ ਸ਼ਾਹ ਦੇ ਕੋਲੋਂ ਝਾੜ ਖਾ ਕੇ ਇਹਨੇ ਨਵੇਂ ਸਿਰਿਓਂ ਇਨਾਮ ਰੱਖ ਦਿੱਤਾ ਹੈ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਤੇ ਸਾਧ ਸੰਗਤ ਜੀ, ਇਹਨੇ ਆਪਣੇ ਫਿਰ ਜਿਹੜੇ ਚੌਧਰੀ ਸੀ ਨਾ, ਉਹਨਾਂ ਨੂੰ ਸੱਦਿਆ, ਤੇ ਉਹਨਾਂ ਨੂੰ ਸੱਦ ਕੇ ਸਿੰਘਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਿਵੇਂ ਐਲਾਨ ਕਰਦਾ, ਜਿਵੇਂ ਫਰਮਾਨ ਕਰਦਾ, ਢਾਡੀ ਜਥਾ ਉਸ ਵੇਲੇ ਦੀਆਂ ਸਦਰਾਂ ਕਿਉਂ ਕਹਿੰਦੇ

ਜ਼ਕਰੀਆ ਖਾਨ ਆਪਣੇ ਇਲਾਕਿਆਂ ਦੇ ਚੌਧਰੀਆਂ ਨੂੰ ਸੱਦ ਕੇ। ਗੁਰੂ ਪਿਆਰਿਓ, ਇਹ ਜਿਹੜੇ ਚੌਧਰੀਆਂ ਦੀ ਮੈਂ ਗੱਲ ਕਰ ਰਿਹਾ ਨਾ, ਦਰਅਸਲ ਇਹਨਾਂ ਦੇ ਵਿੱਚ ਬਹੁਤੇ ਹਿੰਦੂ ਸਨ। ਰਾਮਾ ਰੰਧਾਵਾ, ਕਰਮਾ ਛੀਨਾ, ਹਰਭਗਤ ਨਿਰੰਜਣੀਆਂ, ਜੋਧਪੁਰੀਆ, ਮੱਸਾ ਰੰਗੜ, ਇਹਨਾਂ ਨੂੰ ਸੱਦ ਕੇ ਧਮਕਾਉਂਦਾ ਹੈ। ਹੁਣ ਗੁਰੂ ਪਿਆਰਿਓ, ਇਹ ਆਪਣੇ ਹੀ ਭਰਾਵਾਂ ਦੇ ਦੁਸ਼ਮਣ ਬਣੇ ਹੋਏ ਸੀ, ਇਹ ਜਿਹੜੇ ਹਿੰਦੂ ਸੀ ਨਾ। ਇਹਨਾਂ ਨੂੰ ਕਿਉਂ? ਕਿਉਂਕਿ ਉਸ ਵੇਲੇ ਪੰਜਾਬ ਦੇ ਵਿੱਚ ਬਹੁ ਗਿਣਤੀ ਹਿੰਦੂ ਪਰਿਵਾਰਾਂ ਦੀ ਸੀ, ਔਰ ਸਿੰਘ ਜਿਹੜੇ ਸੀ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਸੀ, ਤੇ ਸਿੰਘਾਂ ਦੇ ਸਿਰ ਵੱਢ ਕੇ ਲਿਆਉਣ ਦੇ ਇਹਨਾਂ ਨੂੰ ਇਨਾਮ ਮਿਲਦੇ ਸੀ। ਤੇ ਗੁਰੂ ਪਿਆਰਿਓ, ਇਨਾਮ ਜਦੋਂ ਮਿਲਦੇ ਆ, ਵੱਡੇ ਵੱਡਿਆਂ ਦੇ ਧਰਮ ਦੀਨ ਡੋਲ ਜਾਂਦੇ ਆ। ਮੈਂ ਤੁਹਾਡੇ ਅੱਗੇ ਬੇਨਤੀ ਅੱਗੇ ਵੀ ਕਰਕੇ ਹਟਿਆ ਕਿ ਸਾਡੇ ਪੰਜਾਬ ਦੇ ਉਹੀ ਸਿੱਖ ਸਰਦਾਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਦੀ ਆਪਣੇ ਪੁੱਤ ਭਰਤੀ ਕਰਵਾਏ ਸੀ, ਆਪਣਾ ਚੰਗਾ ਘਰ ਦਾ ਤੋਰੀ ਫੁਰਕਾ ਚੱਲੂਗਾ, ਇੱਕ ਫੀਤੀਆਂ ਤੇ ਤਰੱਕੀਆਂ ਦੀ ਖਾਤਰ ਆ 1984 ਤੋਂ ਲੈ ਕੇ 93-95 ਤੱਕ ਉਹਨਾਂ ਨੇ ਆਪਣੇ ਭਰਾਵਾਂ ਦੇ ਲਹੂ ਦੀ ਖੂਨ ਨਹੀਂ ਖੇਡੀ ਆ। ਇਹ ਤਰੱਕੀਆਂ, ਇਹ ਇਨਾਮ, ਇਹ ਲਾਲਚ ਬੜਾ ਕੁਛ ਕਰਾ ਦਿੰਦੇ ਆ। ਗੁਰੂ ਪਿਆਰਿਓ, ਇਸ ਗੁਲਾਮ ਭਾਰਤ ਨੇ ਆਜ਼ਾਦੀ ਦੇ ਦਿਨ ਦੇਖੇ, ਤੇ ਜਿਹਨਾਂ ਦੀਆਂ ਬਹੂ ਬੇਟੀਆਂ ਨੂੰ ਮੋੜ ਮੋੜ ਕੇ ਇਹਨਾਂ ਦੇ ਘਰੀਂ ਛੱਡ ਕੇ ਆਉਂਦੇ ਸੀ ਨਾ, ਤੇ ਦੇਖ ਲਓ ਅੱਜ ਕਹਿਣ ਲੱਗ ਪਏ ਨਾ, ਹਿਮਾਚਲੀਏ, ਉੱਤਰਾਖੰਡ ਵਾਲੇ ਕਹਿੰਦੇ ਅਸੀਂ 84 ਯਾਦ ਕਰਾ ਦਾਂਗੇ। ਫਿਰ ਯਾਦ ਰੱਖਿਓ, ਕਹਿੰਦੇ 84 ਯਾਦ ਕਰਾ ਲਾਂਗੇ। ਗੁਰੂ ਪਿਆਰਿਓ, ਸੱਚ ਜਿਹੜੇ ਗੁਲਾਮੀ ਜਿਹਨਾਂ ਨੇ ਦੇਖੀ ਹੁੰਦੀ ਹੈ ਨਾ, ਜਦੋਂ ਕਿਤੇ ਉਹਨਾਂ ਦੇ ਕੋਲ ਆਜ਼ਾਦੀ ਆ ਜਾਂਦੀ, ਫਿਰ ਉਹਨਾਂ ਕੋਲ ਸਹਾਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਅੱਜ 84 ਯਾਦ ਕਰਵਾਉਣ ਵਾਲਿਓ, ਤੁਸੀਂ ਆਪਣੀ ਬੈਕਗ੍ਰਾਉਂਡ ਵੱਲ ਝਾਤੀ ਮਾਰ ਕੇ ਦੇਖੋ, ਜਿਹਨਾਂ ਨੂੰ ਤੁਸੀਂ 84 ਯਾਦ ਕਰਵਾਉਣ ਦੀ ਗੱਲ ਕਰਦੇ ਹੋ ਨਾ, ਉਹਨਾਂ ਨੇ ਤੁਹਾਡੀ ਖਾਤਰ, ਤੁਹਾਡੇ ਪਹਾੜੀਆਂ ਨੇ ਆ ਕੇ ਬੇਨਤੀਆਂ ਕੀਤੀਆਂ ਸੀ, ਬਾਪੂ ਸਾਡਾ ਧਰਮ ਰੁੜਦਾ ਜਾ ਰਿਹਾ, ਬਚਾਲਾ, ਤੇ ਕਿਸੇ ਨੇ ਤੁਹਾਡੀ ਖਾਤਰ ਆਪਣਾ ਬਲੀਦਾਨ ਦਿੱਤਾ ਸੀ, ਆਪਣੀ ਕੁਰਬਾਨੀ ਦਿੱਤੀ ਸੀ, ਸ਼ਹਾਦਤ ਦਿੱਤੀ ਸੀ 9ਵੇਂ ਜਾਮੇ ਦੇ ਵਿੱਚ। ਤੁਹਾਡੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਬਾਪੂ ਨੇ ਆਪਣੇ 4 ਪੁੱਤ ਅੱਖਾਂ ਦੇ ਸਾਹਮਣੇ ਕੁਤਰਾ ਕੁਤਰਾ ਕਰਵਾ ਲਿਆ ਸੀ। ਪਰ ਗੁਰੂ ਪਿਆਰਿਓ, ਇਹਨਾਂ ਹੰਕਾਰੀਆਂ ਨੂੰ ਕੌਣ ਦੱਸੇ? ਇਹ ਸਮਾਂ ਬਦਲ ਜਾਂਦਾ ਹੁੰਦਾ ਹੈ। ਸਾਡੀ ਸਿੱਖ ਕੌਮ ਬੜੀ ਚੜ੍ਹਦੀ ਕਲਾ ਵਾਲੀ ਹੈ, ਸਤਿਗੁਰ ਕਿਰਪਾ ਕਰਨ। ਜਿੱਥੇ ਕਿ ਮੈਂ ਇਤਿਹਾਸ ਛੱਡਿਆ, ਇੱਥੋਂ ਕੱਲ੍ਹ ਨੂੰ ਫਿਰ ਆਰੰਭ ਕਰਨ ਦਾ ਯਤਨ ਕਰਾਂਗੇ ਕਿ ਕਿਵੇਂ ਆਉਣ ਵਾਲੇ ਟਾਈਮ ਦੇ ਵਿੱਚ ਦੱਸਣ ਦਾ ਯਤਨ ਕਰਾਂਗੇ ਕਿ ਇਹਨਾਂ ਨੇ, ਇਹ ਜਿਹੜੇ ਚੌਧਰੀ ਸੀ, ਉਹ ਇਹਨਾਂ ਨੇ ਵਾਗਾਂ ਜਦੋਂ ਖੋਲ੍ਹ ਦਿੱਤੀਆਂ, ਇਹ ਆਪ ਉਤਰੇ ਹੋ ਕੇ ਤੁਹਾਡੇ ਹਰਿਮੰਦਰ ਸਾਹਿਬ ਦੇ ਉੱਤੇ ਇਹ ਕਬਜ਼ਾ ਕਰਕੇ ਉੱਥੇ ਵੀ ਕੀ ਕੁਝ ਕਰਦੇ ਨੇ, ਕੰਜਰੀਆਂ ਦਾ ਨਾਚ ਤੱਕ ਕਰਾਇਆ। ਗੁਰੂ ਪਿਆਰਿਓ, ਜਿਹਨੂੰ ਸਾਡਾ ਕਾਬਾ ਹੈ ਨਾ, ਹਰਿਮੰਦਰ ਸਾਹਿਬ ਸਾਡਾ ਕਾਬਾ ਹੈ, ਔਰ ਕਿਤੇ ਕੋਈ ਉਂਗਲ ਕਰਦਾ ਹਰਿਮੰਦਰ ਵੱਲ ਤੇ ਗੁਰੂ ਕਾ ਸਿੱਖ ਉਹਦਾ ਹੱਥ ਵੱਢਣ ਵਾਸਤੇ ਤਿਆਰ ਹੋ ਜਾਂਦਾ ਹੈ। ਔਰ ਜਿੱਥੇ ਕੰਜਰੀਆਂ ਦਾ ਨਾਚ ਹੋਇਆ ਹੋਵੇ, ਜਿੱਥੇ ਹੁੱਕੇ ਪੀਤੇ ਗਏ ਹੋਣ, ਜਿੱਥੇ ਵੇਸਵਾ ਨੱਚੀਆਂ ਹੋਣ, ਜਿੱਥੇ ਸ਼ਰਾਬ ਦੇ ਦੌਰ ਚੱਲੇ ਹੋਣ, ਉੱਥੋਂ ਫਿਰ ਸਿੱਖਾਂ ਦੇ ਮਨਾਂ ਵਿੱਚ ਕੀ ਬੀਤੀ ਹੋਵੇਗੀ, ਅਤੇ ਫਿਰ ਕਿੱਦਾਂ ਚਾਟਾ ਛਕਾਇਆ, ਇਹ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਸਾਡੀ ਕੌਮ ਦੀਆਂ ਬੀਬੀਆਂ ਬੜੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ, ਬਸ ਭੈਣੋ ਇੱਕ ਤੁਹਾਡੇ 'ਤੇ ਆਸ ਰਹਿ ਗਈ ਆ ਆਉਣ ਵਾਲੇ ਜ਼ਮਾਨੇ ਦੇ ਵਿੱਚ, ਕਿ ਜਿੰਨਾ ਚਿਰ ਤੁਸੀਂ ਜੀਂਦੀਓ ਆ ਨਾ, ਤੁਹਾਡੇ ਵਿੱਚ ਜਿੰਨਾ ਚਿਰ ਸਵਾਸ ਆ, ਤੁਸੀਂ ਗੁਰੂ ਨਾਨਕ ਦੇ ਲਾਏ ਹੋਏ ਸਿੱਖੀ ਦੇ ਬੂਟੇ ਨੂੰ ਸੁੱਕਣ ਨਹੀਂ ਦੇਵੋਗੀਆਂ। ਇਹ ਤੁਹਾਡੇ 'ਤੇ ਇੱਕ ਆਸ ਰੱਖੀ ਜਾ ਸਕਦੀ ਹੈ ਵੀ ਸਿੱਖੀ ਦਾ ਬੂਟਾ ਜਿਹੜਾ ਗੁਰੂ ਬਾਬਾ ਨਾਨਕ ਜੀ ਦੇ ਕੇ ਗਏ, ਕਹਿੰਦਾ ਲਾ ਕੇ ਗਏ ਆ, ਉਹਨੂੰ ਤੁਸੀਂ ਸਿੰਜਦੀਆਂ ਰਹੋਗੀਆਂ। ਸਾਡੇ ਬਜ਼ੁਰਗਾਂ ਨੇ ਇਸ ਸਿੱਖੀ ਦੇ ਬੂਟੇ ਨੂੰ ਆਪਣਾ ਖੂਨ ਦੇ ਕੇ ਸਿੰਜਿਆ ਜੀ, ਪਰ ਆਪਾਂ ਗੁਰਮਤ ਦੀ ਗੁੜਤੀ ਦੇ ਕੇ ਆਪਣਿਆਂ ਦੋਤਿਆਂ ਪੋਤਿਆਂ ਨੂੰ ਸਿੱਖੀ ਨਾਲ ਜੋੜੀ ਰੱਖੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣਯੋਗ ਹੈ, ਸੋ ਬੀਬੀਆਂ ਦਾ ਟਾਈਮ ਹੈ, ਤੁਸੀਂ ਆਓ ਜੀ ਭੈਣ ਜੀ, ਆ ਕੇ ਆਪਣਾ ਪ੍ਰੋਗਰਾਮ ਸਮਝੋ, ਢਾਡੀ ਜਥੇ ਨੂੰ ਬੁਲਾਓ। ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਦਸਾਂ ਗੁਰੂਆਂ ਦੀ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਵੱਡੇ ਭਾਗੇ ਹੈ ਜੋ ਆਪਣੇ ਰਜੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਉਸ ਅਕਾਲ ਪੁਰਖ ਤੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

practice.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ।
0: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ

ਸੇਵਾ ਸੰਭਾਲਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ। ਆਪ ਜੀ ਨੇ ਬਖਸ਼ਿਸ਼ ਕੀਤੀ ਪਾਵਨ ਹਜ਼ੂਰੀ ਵਿੱਚ। ਹਫ਼ਤਾਵਾਰੀ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਦੇ ਸਮੂਹ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਕੀਰਤਨ ਕੀਤੇ ਗਏ ਸਤਿਗੁਰੂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਕੀਤੀ ਸੇਵਾ ਥਾਂਏ ਪਾਉਣੀ, ਸਤਿਗੁਰ ਸੱਚੇ ਪਾਤਸ਼ਾਹ ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਆਪ ਜੀ ਕੇ ਹਜ਼ੂਰ ਆਪ ਜੀ ਕੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ 'ਤੇ ਪ੍ਰਵਾਨ ਹੋਵੇ। ਆਪਣੇ ਇਲਾਹੀ ਫਰਮਾਨ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੇ ਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ,

ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੀ ਸੋ ਕਹੋ ਟਲ ਗੁਰ ਸੇਵੀ ਹੈ ਐਨ ਸਹਿ ਸਵਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਹੀ ਹੋਵੇ ਸਿਫਤਕ ਸਮਦੀ ਨੋਰਾ ਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਕੀ ਕੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਪਾਏ ਪਿਆਰ ਬਿਨ ਸ਼ਬਦ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਈ ਦੂਜੇ ਪਾਏ ਪਿਆਰ

ਸੁਧ ਸਾ ਸੁਲੱਖਣੀ, ਸਾ ਸੁਲੁੱਧ ਸਾ ਕੁਲੱਖਣੀ, ਨਾਨਕ ਨਾਰੀ ਵਿੱਚ ਕੁਨਾਰ ਪੌੜੀ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾ, ਹਰ ਲਾਹਾ ਲੈਣੀ। ਜੋ ਜਪਦੈ ਹਰ ਹਰ ਦਿਨ ਸੁਰਾਤ, ਤਿਨ ਹੋ ਗੁਰਵੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿਨ ਜਨ ਦੇਖਾ ਨੈਣੀ। ਆਉ ਵਾਰਿਆ ਆਪਣੇ ਗੁਰੂ ਕਾ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਜਿਨ ਸਤਿਗੁਰ ਮੇਰਾ ਪਿਆਰਾ ਅਰਾਧਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਸਜੇ ਹੋਏ ਦੀਵਾਨਾਂ ਦੀ ਸਤਿਗੁਰਾਂ ਨੇ ਸੰਪੂਰਨਤਾ ਬਖਸ਼ਿਸ਼ ਕੀਤੀ। ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਸਤਿਗੁਰੂ ਜੀ ਕਿਰਪਾ ਕਰਨ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੇ ਕੇ ਨਿਵਾਜਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਕੜਾ ਪ੍ਰਸ਼ਾਦ ਦੀ ਦੇਗ ਤੋਂ ਉਪਰੰਤ ਗੁਰੂ ਕਾ ਲੰਗਰ ਜੋ ਹੈ ਅਤੁੱਟ ਵਰਤਿਆ ਹੈ। ਸਰਬੱਤ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਹੁਣ ਸਮਾਂ ਹੈ ਲੜੀਵਾਰ ਸ੍ਰੀ ਸਾਹਿਬ ਪਾਠ ਦਾ। ਸੇਵਾ ਨਿਭਾ ਰਹੇ ਹਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ। ਆਓ ਤਿੰਨਾਂ ਦੀ ਰਸਨਾ ਤੋਂ ਸ੍ਰੀ ਸਾਹਿਬ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम श्री वाहे गुरु साहिब जी, गौड़ी की वार महला चौथा एक ओंकार सतगुर प्रसाद श्लोक महला चौथा। सतगुर पुरख दयाल है जिसनू समत सब कोई, एक दृष्ट कर देखदा मन भावनी ते सिद्ध होई। सतगुर विच अमृत है हर उत्तम हर पद सोई, नानक कृपा ते हर ध्याइए गुरमुख पावे कोई। महला चौथा। हौ मैं माया सब बिख है नित जग तोटा संसार, लाहा हर धन खटिया गुरमुख शब्द विचार। हौ मैं मैल बिख उतरै हर अमृत हर उरतार, सब कारज तिनके सिद्ध है जिन गुरमुख कृपा तार। नानक जो तुर मिले से मिल रहे हर मेले सृजनहार, पौड़ी तू सच्चा साहिब सच है सच सच्चा गोसाई, तुदनो सब ध्याय दी सब लगे तेरी पाई। तेरी सिफत सवाल्यो स्वरूप है जिन कीती तिस पार लगाई, गुरमुखा नू फल पाएदा सच नाम समाए। वड्डे मेरे साहिबा वड्डी तेरी वडियाई। श्लोक महला चौथा। विण नामे होर सलाहना सब बोलन फिक्का साध, मनमुख अहंकार सलाह दे हो मैं ममतावाद। जिन सालाहन से मरहे खप जावे सब अपवाद, जन नानक गुरमुख उबरे जप हर हर परमानाद। महला चौथा। सतगुर हर प्रभ दस नाम ध्याई मन हरी, नानक नाम पवित्र हर मुख बोली सब दुख पर हरी। पौड़ी तू आपे आप निरंकार है निरंजन हर राया, जिन्नी तू एक मन सच ध्याया तिनका सब दुख गवाया। तेरा शरीक को नाही जिसनू लवै लाए सुनाया, तुद जेवड़ दाता तू है निरंजना तू है सच ति मेरे मन पाया। सच्चे मेरे साहेबा सच्चे सच नाया। श्लोक महला चौथा। मन ता अंतर हो मैं रोग है भ्रम भूले मन मुख दुर्जना, नानक रोग गवाए मिल सतगुर साधु सज्जना। महला चौथा। मन तन रत्ता रंग स्यों गुरमुख हर गुण तास, जन नानक हर शरणागति हर मेले गुर साबास। पौड़ी तू करता पुरख अगम है किस नाल तू वड़ी है, तुद जेवड़ हुए सो आकी है तुद जेहा तू है पड़ी है। तू घट घट एक वरतदा गुरमुख पर गड़ी है, तू सच्चा सब सदा खसम है सब दू तू चढ़ी है। तू करहे सो सच्चे होए सीता कायत कड़ी है। श्लोक महला चौथा। मैं मन तन प्रेम ब्रह्म का अठे पहर लगन, जन नानक कृपा तार प्रभ सतगुर सुख वसन। महला चौथा। जिने अंदर प्रीत ब्रह्म की ज्यों बोलन तिवें सुहन, नानक हरि आपे जानदा जिन लाई प्रीत प्रण। पौड़ी तू करता आप अभुल है भुलण विच नाही, तू करहे सो सच्चे पड़ा है गुर शब्द बुझाही। तू करण कारण समरथ है दूजा को नाही, तू साहिब अगम दयाल है सब तुद त्याही। सब जी तेरे तू सब सदा तू सब छुड़ाही। श्लोक महला चौथा। सुन साजन प्रेम संदेसरा अखी तार लगन, गुर तुठै सज्जन मेलिया जन नानक सुख सवन। महला चौथा। सतगुर दाता दयाल है जिसनों दया सदा होए, सतगुर अंदर हो निर्वैर है सब देखै ब्रह्म एक सोए। निर्वैरां नाल जे वैर चलाए दे तिन विचों तिष्टिया ना कोई, सतगुर सबना दा भला मनाए दा तिसदा बुरा क्यों होए। सतगुरु नो जेहा को इच्छदा तेहा फल पाए कोई, नानक करता सब किछ जानदा जिद्दू किछ गुज्जा ना होए। पौड़ी
ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ ਸੋ ਸਾਹਿਬ ਮਨ ਭਾਣੀ, ਜੇ ਕੋ ਉਸ ਦੀ ਰੀਸ ਕਰੇ ਸੋ ਮੂੜੈ ਜਾਣੀ, ਜਿਸ ਨੂੰ ਸਤਿਗੁਰੂ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ। ਸਲੋਕ ਮਹੱਲਾ ਚੌਥਾ। ਹਰਿ ਸਤਿ ਨਿਰੰਜਨ ਅਮਰ ਹੈ ਨਿਰਭਉ ਨਿਰਵੈਰੁ ਨਿਰੰਕਾਰੁ, ਜਿਨਿ ਜਪਿਆ ਇਕ ਮਨ ਇਕ ਚਿੱਤ ਤਿਨ ਲੱਥਾ ਹੋਮੈ ਭਾਰੁ, ਜਿਨਿ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੂੰ ਫਿਟ ਫਿਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ ਹਰਿ ਆਪੇ ਰੱਖਣਹਾਰੁ, ਧੰਨ ਧੰਨ ਗੁਰੂ ਗੁਣ ਗਾਵਦਾ ਤਿਸਨੂੰ ਸਦਾ ਸਦਾ ਨਮਸਕਾਰੁ, ਜਨ ਨਾਨਕ ਤਿਨ ਕਉ ਵਾਰਿਆ ਜਿਨਿ ਜਪਿਆ ਸਿਰਜਣਹਾਰੁ। ਮਹੱਲਾ ਚੌਥਾ। ਆਪੇ ਧਰਤੀ ਸਾਜੀਐ ਨੇ ਆਪੇ ਆਕਾਸ ਵਿੱਚ ਆਪੇ ਜੰਤੁ ਉਪਾਇਨ, ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ, ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਕੱਟੇ ਤਾਸ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ, ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕੜ ਨੇੜ ਨਾ ਆਵੈ, ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ, ਕੁੜਿਆਰ ਪਿਛਾਹਾਂ ਸਟੀਅਨ ਕੂੜ ਹਿਰਦੈ ਕਪਟ ਮਹਾਂ ਦੁਖ ਪਾਵੈ, ਮੋਹ ਕਾਲੇ ਕੁੜਿਆਰੀਆਂ ਕੁੜਿਆਰ ਕੂੜੋ ਹੋਏ ਜਾਵੈ। ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ, ਉਹਨਾਂ ਹਲਤ ਪਲਤ ਮੁਖ ਉਜਲੇ ਓਏ ਹਰ ਦਰਗੇ ਸੱਚੀ ਪੈਣ ਆਏ, ਇੱਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜੇਹਾ ਬੀਜੇ ਤੇਹਾ ਫਲ ਖਾਏ, ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸੁਹਾਗੀਰ ਸਭ ਉਗੜ ਆਏ, ਓਏ ਜੇਹਾ ਚਿਤਵੈ ਨਿਤ ਤੇਹਾ ਪਾਇਨ ਓਏ, ਤੇ ਹੋ ਜੇਹੇ ਦੇ ਵਸਾਏ, ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ, ਕਰ ਕਰ ਦੇਖੈ ਚਲਤ ਸਵਾਏ। ਮਹੱਲਾ ਚੌਥਾ। ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ, ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵੱਥ ਹੋਵੇ ਸਾਈ ਖਾਏ, ਬਿਨ ਸਤਿਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ, ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਡੇ ਘਰ ਘਰ ਮੰਗਾਏ, ਕੂੜ ਠੱਗੀ ਗੁੱਜੀ ਨਾ ਰਹੇ ਲੰਮਾ ਪਾਜ ਲਹਿ ਜਾਏ, ਜਿਸ ਹੋਵੇ ਪੂਰਬ ਲਿਖਿਆ ਤਿਸ ਸਤਿਗੁਰ ਮਿਲੇ ਪ੍ਰਭ ਆਏ, ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ, ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉ ਭਾਵੈ ਤਿਵੇਂ ਚਲਾਏ ਪੌੜੀ, ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪ ਮਿਲਾਏ, ਗੁਣ ਕੀ ਸਾਂਝ ਤਿਨ ਸਿਉ ਕਰੀ ਸਭ ਔਗਣ ਸ਼ਬਦ ਜਲਾਏ, ਔਗਣ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ, ਬਲਿਹਾਰੀ ਗੁਰੇ ਆਪਣੇ ਜਿਨੇ ਔਗਣ ਮੇਟ ਗੁਣ ਪ੍ਰਗਟੀ ਆਏ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨਦਿਨ ਹਰਿ ਹਰਿ ਨਾਮ ਧਿਆਵੈ, ਹਰਿ ਹਰਿ ਨਾਮ ਰਮਤ ਸੁਸੰਜਮ ਹਰਿ ਨਾਮੇ ਹੀ ਤ੍ਰਿਪਤਾਵੈ, ਹਰਿ ਨਾਮ ਤਾਣ ਹਰਿ ਨਾਮ ਦੀ ਬਾਣ ਹਰਿ ਨਾਮੋ ਰਖ ਕਰਾਵੈ, ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੈ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ, ਫੇਰ ਉਹ ਵੇਲਾ ਉਸ ਹੱਥ ਨਾ ਆਵੈ, ਉਹ ਆਪਣਾ ਬੀਜਿਆ ਆਪੇ ਖਾਵੈ, ਨਰਕ ਘੋਰ ਮੁਹ ਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੈ, ਫਿਰ ਸਤਿਗੁਰ ਕੀ ਸ਼ਰਣੀ ਪਵੈ ਤਾਂ ਉਬਰੈ, ਜਾਂ ਹਰਿ ਹਰਿ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ, ਨਾਨਕ ਕਰਤੇ ਐਵੇਂ ਭਾਵੈ, ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਐਵੇਂ ਭਾਵੈ ਪਉ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੇ ਝਗੜੇ ਦਏ ਉਸਦੈ ਗਲ ਪਾਇਆ,
ਉਹ ਗੱਲ ਫਰੋਸੀ ਕਰੇ ਬਹੁਤ ਤੇਰੀ, ਉਸਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ, ਉਹਨਾਂ ਲਾਹਾ ਮੂਲ ਸਭ ਗਵਾਇਆ। ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰਸਿੱਖਾਂ ਵਡਿਆਈ ਭਾਵੈ, ਗੁਰ ਪੂਰੇ ਕੀ ਮਨਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ। ਸੱਚ ਸੱਚਾ ਸਭ ਤੋਂ ਵੱਡਾ ਹੈ ਸੋ ਲਏ, ਜੇ ਸਤਿਗੁਰ ਟਿੱਕੇ ਸੋ ਸਤਿਗੁਰ, ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇੱਕੇ। ਸੋਈ ਸਤਿਗੁਰ ਪੁਰਖ ਹੈ ਜਿਨ ਪੰਚ, ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ, ਤਿਨ ਅੰਦਰ ਕੂੜ ਫਿਟ ਫਿਟ ਮੋਹ ਥਿੱਕੇ। ਓਏ ਬੋਲੇ ਕਿਸੇ ਨਾ ਪਾਵਨੀ, ਮੂੰਹ ਕਾਲੇ ਸਤਿਗੁਰ ਕੇ ਚੁੱਕੇ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰਿ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈਅਨ, ਮਨ ਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁੱਕਰਦਾ, ਜਮ ਚੂਹਾ ਕਿਰਸ ਨਿਤ ਕੁਰਕਦਾ। ਹਰ ਕਰਤੈ ਮਾਰ ਕਢਾਇਆ, ਕਿਰਸਾਣੀ ਜੰਮੀ ਭਾਉ ਕਰ। ਹਰ ਬੋਹਲ ਬਖਸ਼ ਜਮਾਇਆ, ਤਿਨਕਾ ਕਾੜਾ ਅੰਦੇਸਾ ਸਭ ਲਾਹਿਉਣ। ਜਿਨ ਸਤਿਗੁਰ ਪੁਰਖ ਧਿਆਇਆ, ਜਨ ਨਾਨਕ ਨਾਮੇ ਰਾਤਿਆ। ਆਪ ਤਰਿਆ ਸਭ ਜਗਤ ਤਰਾਇਆ, ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ ਮਨਮੁਖ, ਹੋਰੇ ਗੱਲਾਂ ਰਾਤੀ ਉੱਗੈ ਦੱਬਿਆ। ਨਵੇਂ ਸੋਤ ਸਭ ਢਿੱਲਾ, ਮਨਮੁੱਖਾਂ ਦੇ ਸਿਰ ਜੋਰਾ। ਅਮਰ ਹੈ ਨਿਤ ਦੇਵੇ ਭਲਾ, ਜੋਰਾ ਦਾ ਆਖਿਆ ਪੁਰਖ ਕਮਾਮ ਦੇ। ਸੇ ਅਪਵਿੱਤ ਅਮੇਦ ਖਲਾ, ਕਾਮ ਵਿਆਪੇ ਕਸੁਧ ਨਰ, ਕਾਮ ਵਿਆਪੇ ਕਸੁਧ ਨਰ। ਸੇ ਜੋਰਾ ਪੁਛ ਚੱਲਾ, ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭੱਲਾ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿੱਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਲ ਭਲਾ। ਪੌੜੀ ਤੂੰ ਵੇ ਪ੍ਰਵਾਹੋ ਅਥਾਹੋ ਹੈ, ਅਤੁਲ ਕਿਉਂ ਤੁਲੀਐ। ਸੇ ਵਡਭਾਗੀ ਜੇ ਤੁਧ ਧਿਆਏ ਦੇ, ਜਿਨ ਸਤਿਗੁਰੂ ਮਿਲੀਏ। ਸਤਿਗੁਰ ਕੀ ਬਾਣੀ ਸਤਿ ਸਰੂਪ ਹੈ, ਗੁਰਬਾਣੀ ਬਣੀਐ। ਸਤਿਗੁਰੂ ਕੀ ਰੀਸੈ ਹੋਰ ਕੱਚ ਪਿੱਚ ਬੋਲ ਦੇ, ਸੇ ਕੁੜਿਆਰ ਕੂੜੇ ਝੜ ਪੜੀਐ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਝੱਖ ਮਰਦੇ ਕੜੀਐ। ਸਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਜਿਨੇ ਅੰਦਰ ਕਪਟ ਵਿਕਾਰ ਝੂਠ, ਓਏ ਆਪੇ ਸੱਚੇ ਵਖ ਕਢੇ ਜਜਮਾਲੇ। ਸੁਚਿਆਰ ਸਿੱਖ ਬਹਿ ਸਤਿਗੁਰ ਪਾਸ, ਘਾਲਣ ਕੁੜਿਆਰ ਨ ਲੱਭਣੀ ਕਿਤੇ ਥਾਏ ਭਾਲੇ। ਜਿੰਨਾ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ, ਤਿੰਨਾ ਮੋਹ ਭਲੇਰੇ ਫਿਰੇ ਦਏ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇ ਰਾਈਅਨ ਮਨਮੁਖ ਬੇਤਾਲੇ। ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਈ ਰੱਖੇ, ਓ ਆਪ ਵਰਤੇ ਆਪਣੀ ਵਥ ਨਾਲੇ। ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵਖ ਕਢੈ ਠਕਵਾਲੇ। ਮਹੱਲਾ ਚੌਥਾ। ਜਿੰਨਾ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਜ ਦਏ ਆਂਦੇ ਰਾਸ। ਤਿਨ ਚੂਕੀ ਮੋਤਾਜੀ ਲੋਕਣ ਕੀ, ਹਰ ਪ੍ਰਭ ਅੰਗ ਕਰੇ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ। ਸਾਹੋ ਪਾਤਸ਼ਾਹੋ ਸਭ ਹਰਿ ਕਾ ਕੀਆ, ਸਭ ਜਨ ਕਉ ਆਏ ਕਰੇ ਰਹਿ ਰਾਸ। ਗੁਰ ਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਗੁਰ ਪੂਰੇ ਦਾਨ ਦੀਆ ਹਰ ਨੇਚਲ, ਨਿਤ ਬਖਸੇ ਚੜ੍ਹੈ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੇ ਆਪ ਪਚਾਇਆ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ। ਤੂੰ ਸਾਹਿਬ ਅਗਮ ਦਿਆਲ ਹੈ ਵਡਦਾਤਾ ਦਾਣਾ,
ਤੁਧ ਜੇਵੜ ਮੈਂ ਹੋਰ ਕੋ ਦਿਸ ਨਾ ਵੀ, ਤੂੰ ਹੈ ਸੁਗੜ ਮੇਰਾ ਮਨ ਭਾਣਾ। ਮੋਹ ਕੁਟਾਂਬ ਦਿਸ ਆਉਂਦਾ ਸਭ ਚੱਲਣ ਹਾਰਾ ਆਵਣ ਜਾਣਾ, ਜੋ ਬਿਨ ਸੱਚੇ ਹੋਰਤ ਚਿੱਤ ਲਾਏਂਦੇ ਸੇ ਕੁੜਿਆਰ ਕੂੜਾ ਤਿਨ ਮਾਣਾ। ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੁਏ ਅਜਾਣਾ। ਸਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰਸ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ, ਸਭ ਕਾੜਾ ਦੇਸਾ ਭਰਮ ਚੁਕਾਵੇ। ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ। ਮਹੱਲਾ ਚੌਥਾ। ਗੁਰ ਸਤਿ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਣਾਵੇ। ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ, ਸਭ ਕਿਲਬਿਖ ਪਾਪ ਦੁਖ ਲਹਿ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਿ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ ਪੌੜੀ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਆਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਤੁਧ ਨੂੰ ਸਭ ਧਿਆਏ ਦੀ ਸੇ ਥਾਏ ਪਏ, ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਣ ਦੇ, ਸੇ ਮੂਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲ ਦੇ, ਬਾਹਰ ਵਿਸ ਕੱਢੇ ਮੁਖ ਕੋਲੇ, ਮਨ ਖੋਟੇ ਦਏ ਵਿਛੋੜੇ। ਸਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਤੋਲੜਾ, ਤਿੰਨ ਵੇ ਮੁਖ ਵੇ ਮੁਖੈ ਨੂੰ ਪਾਇਆ। ਪਾਸ ਨਾ ਦੇਈ ਕੋਈ ਬੈਣ ਜਗਤ ਮੈਂ, ਗੂ ਪੜ ਸਕਵੀ ਮਲ ਲਾਏ ਮਨ ਮੁਖ ਗਾਇਆ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇ ਮੁਖ ਕਰਕੇ ਭੇਜਿਆ, ਉਥੇ ਪੀ ਮੋਹ ਕਾਲਾ ਦੋਹਾਂ ਵੇ ਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇ ਮੁਖ ਭਣੈ ਨਫਰੈ ਪੌਲੀ ਪਾਉਂਦੀ ਟਾਵਾਂ। ਹੋਏ ਕਹਿ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ, ਨਾ ਮਿਲੇ ਨਾ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ, ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚੈ ਮਾਰ ਪਚਾਇਆ। ਇਹ ਅੱਖਰ ਤਿਨੇ ਆਖਿਆ ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਤਿਸਦਾ ਨਫ਼ਰ ਕਿਥੋਂ ਰਜ ਖਾਏ। ਜੇ ਸਾਹਿਬ ਕਹਿ ਘਰ ਵੱਤ ਹੋਵੇ, ਸੋ ਨਫ਼ਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ। ਜਿਸ ਕੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ, ਨਾਨਕ ਸੇਵਾ ਕਰੋ ਹਰ ਗੁਰ, ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ। ਨਾਨਕ ਵਿਚਾਰ ਹੈ ਸੰਤ ਜਨ ਚਾਰ, ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਕਹੰਦੇ। ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜਨ ਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ, ਵੈਰ ਕਰਹੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇੜ ਮੁੰਡਾ ਹੂ ਕੱਟਿਆ ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ, ਤੁਸ ਦਿੱਤੀ ਪੂਰੈ ਸਤਿਗੁਰੂ ਘਟੈ ਨਾਹੀ, ਇੱਕ ਤਿਲ ਕਿਸੈ ਦੀ ਘਟਾਈ। ਸੱਚ ਸਾਹਿਬ ਸਤਿਗੁਰ ਕੈ ਵੱਲ ਹੈ, ਤਾਂ ਝੱਕ ਝੱਕ ਮਰੇ ਸਭ ਲੋਕਾਏ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤੇ ਆਪ ਵਧਾਈ। ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜੇ ਸਵਾਏ।
ਨਾਨਕ ਹਰਿ ਅਰਾਧਿਆ ਤਿੰਨ ਪੈਰੀ ਆਣ ਸਭ ਪਾਈ ਸਲੋਹ ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਨਿਤ ਝਹੀਆਂ ਪਾਏ ਚੰਗੂ ਸੁੱਟੇ ਚੱਖਦਾ ਚੱਖਦਾ ਚੜ ਪਿਆ। ਨਿਤ ਉਪਾਵ ਕਰੇ ਮਾਇਆ ਧਨ ਕਾਰਨ ਅਗਲਾ ਧਨ ਵੀ ਉੱਡ ਗਿਆ। ਕਿਆ ਉਹ ਖੱਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁਖ ਪਿਆ। ਨਿਰਵੈਰੈ ਨਾਲ ਜੇ ਵੈਰ ਰਚਾਏ ਸਭ ਪਾਪ ਜਗਤੇ ਕਾ ਤਿਨ ਸਿਰ ਲਿਆ। ਉਸ ਅੱਗੇ ਪਿੱਛੇ ਢੋਈ ਨਾਹੀ ਜਿਸ ਅੰਦਰ ਨਿੰਦਾ ਮੂਹੇ ਅੰਬ ਪਿਆ। ਜੇ ਸੋਇਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੇ ਗੁਰ ਕੀ ਸ਼ਰਣੀ ਫਿਰ ਆਵੇ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਜਨ ਨਾਨਕ ਅਨਦਿਨ ਨਾਮ ਧਿਆਇਆ ਹਰ ਸਿਮਰਤ ਸਕਿਲਵਖ ਪਾਪ ਗਿਆ। ਪੌੜੀ ਤੂੰ ਹੈ ਸੱਚਾ ਸੱਚ ਤੂੰ ਸਬਦੋਂ ਉੱਪਰ ਤੂੰ ਦੀ ਬਾਣ। ਜੋ ਤੁਧ ਸੱਚ ਧਿਆਏ ਦੇ ਸੱਚ ਸੇਵਣ ਸੱਚੇ ਤੇਰਾ ਮਾਣ। ਉਹਨਾਂ ਅੰਦਰ ਸੱਚਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੀ ਸੇਵਦੇ ਤਿੰਨ ਵਾਰੀ ਸਤਿਗੁਰ ਬਾਣ। ਸਲੂਕ ਮਹੱਲਾ ਚੌਥਾ। ਧੁਰ ਮਾਰੇ ਪੂਰੇ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ। ਜੇ ਮੇਲਣ ਨੂੰ ਬਹੁ ਤੇਰਾ ਲੋਚੀਏ ਨਾ ਦੇਈ ਮਿਲਣ ਕਰਤਾਰੇ। ਸਤਿ ਸੰਗਤ ਢੋਈ ਨਾ ਲਹਿਨ ਵਿੱਚ ਸੰਗਤ ਗੁਰ ਵਿਚਾਰੇ। ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਗੁਰ ਬਾਬੈ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੁੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ। ਜੋ ਇੱਛੈ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ। ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ। ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ। ਮਹੱਲਾ ਚੌਥਾ। ਜਿਨ ਕੋ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕਉ ਪੈਰੀ ਪਾਏ। ਡਰੀਏ ਤਾਂ ਜੇ ਕਿਛ ਆਪ ਦੁਕੀਚੈ ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ। ਆਪਣੇ ਆਪ ਭਗਤਾਂ ਕੀ ਰੱਖ ਕਰੇ ਹਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ। ਆਨੰਦਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਦ ਕਰਾਏ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਰ ਖਾਏ। ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸਚ ਸਾਹ ਹਮਾਰੇ। ਸਚ ਪੂੰਜੀ ਨਾਮ ਦੜਾਏ ਪ੍ਰਭ ਵਣਜਾਰੇ ਥਾਰੇ। ਸਚ ਸੇਵੈ ਸਚ ਵਣਜ ਲੈ ਗੁਣ ਕਥੇ ਨਿਰਾਰੇ। ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲੱਕ ਹੈ ਗੁਰ ਸ਼ਬਦ ਲਿਖਾਰੇ। ਸਲੂਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਉਸ ਤੇ ਆਖਿਆ ਕੋਈ ਨਾ ਲੱਗੈ ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ। ਨਿਤ ਚੁਗਲੀ ਕਰੇ ਅਣਹੋਂਦੀ ਪਰਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜੇ ਹਾ ਕੋ ਬੀਜੈ ਤੇ ਹਾ ਕੋ ਖਾਏ। ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਦੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸਚ ਕਰ ਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ। ਜਨ ਨਾਨਕ ਸਭ ਸੋਜੀ ਪਾਈ ਹਰ ਦਰਕੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ। ਹੁੰਦੈ ਪ੍ਰਤੱਖ ਗੁਰੂ ਜੋ ਵਿਛੜੈ ਤਿਨ ਕੋ ਦਰ ਢੋਈ ਨਾਹੀ।
कोई जाए मिले तिन निंद कामो फिके, थुक थुक मोहे पाई। जो सतगुर फिटके से सब जगत फिटके, नित भंबल भूसे खाही। जिन गुर गोपिया अपना से लैंदे टहां फिराही, तिन की भुख कदे ना उतै नित भुखा भुख कू काही। उन्हां दा आख्या को ना सुने नित हौले हौल मराही। सतगुर की वडियाई वेख ना सकनी उन्हां अग्गै पिछै थाउ नाही। जो सतगुर मारे तिन जाए मिलहे, रहंदी खोहंदी सब पत गवाही। ओए अग्गै कुसट्टी गुर के फिटके, जे उस मिले तिस कुष्ट उठाई। हर तिनका दर्शन ना करहो, जो दूजै पाए चित लाही। धुर करते आप लिख पाया, तिस नाल केहो चारा नाही। जन नानक नाम अराध तू, तिस अपड़ को न सकाही। नावै की वडियाई वड्डी है, नित सवाई चढ़ै चढ़ाई। महला चौथा, जे होंदै गुरु बह टिकिया, तिस जन की वडियाई वड्डी होई। तिस कहो जगत निविया, सब पैरी पया जस वरत्या लोई। तिस को खंड ब्रह्मांड नमस्कार करहे, जिसके मस्तक हाथ धरया। गुर पूरै सो पूरा होई, गुर की वडियाई नित चढ़ै सवाई। अप्पड़ को न सकोई, जन नानक हर करते आप बह टिकिया। आपे पैज रखे प्रभ सोई पौड़ी। काया कोट अपार है अंदर हट नाले, गुरमुख सौदा जो करे हर वस्त संभाले। नाम निदान हर वण जिए हीरे परवाले, विण काया जे होर थैं धन खोज दे से मूड़ बेताले। से उजड़ परम पवाई है, ज्यों झाड़ मृग पाले। श्लोक महला चौथा, जो निंदा करे सतगुर पूरे की, जो निंदा करे सतगुर पूरे की, सो औखा जग में होया। नरक घोर दुख खूह है, उथै पकड़ ओ ढोया। कूक पुकार को ना सुने ओहो, कूक पुकार को ना सुने ओ औखा होए होए रोया। उन हलत पलत सब गवाया, लाहा मूल सब खोया। ओ तेली संदा बलद कर, नित भलके उठ प्रभ जोया। हर वेखै सुनै नित सब किस तिद्दू, किश गुजा ना होया। जैसा बीजा सो लुणै, जेहा पुरब तिनै बोया। जिस कृपा करे प्रभ आपणी, तिस सतगुर के चरण धोया। गुर सतगुर पिछे तर गया, ज्यों लोहा काठ संगोया। जन नानक नाम त्याए तू, जन नानक नाम त्याए तू, जप हर हर नाम सुख होया। महला चौथा, वटभागियां सुहागणी, जिन्ना गुरमुख मिलिया हर राय। अंतर जोत प्रगासिया, नानक नाम समाए पौड़ी। एहो शरीर सब धर्म है, जिस अंदर सच्चे की विच जोत। गोहज रतन विच लुक रहे, कोई गुरमुख सेव कड्डै कोत। सब आत्म राम पछाणिया, ता एक रव्या इको ओत पोत। इक देखिया इक मन्या, इको सुनिया श्रवण स्रोत। जन नानक नाम सलाहे तू, सच सच्चे सेवा तेरी होत। श्लोक महला चौथा, सब रस तिनके हृदय है, जिन हर वसिया मन माहे। हर दरगह ते मुख उजले, तिन को सब देखण जाहे। जिन निरभउ नाम त्याया, तिन कहो पाओ कोई नाहे। हर उत्तम तिन्नी सरेविया, जिन को तुर लिखिया आया है। ते हर दरगह पहनाई है, जिन हर वुठा मन माहे। ओए आप तरे सब कुटाम स्यों, तिन पिछे सब जगत छड़ाए। जन नानक कहो हर मेल जन, तिन वेख वेख हम जीवा है। महला चौथा, सा धरती पई हरियावली, जिथे मेरा सतगुर बैठा आए। से जंत पई हरियावले, जिन्नी मेरा सतगुर देखा जाए।

0: ਆਪ ਤਰਿਆ ਜਿੰਨੀ ਡਿੱਠਾ ਤਿੰਨਾ ਲੈ ਛਡਾਏ, ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ, ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਅੰਦਰ ਹਰ ਉਰ ਧਾਰਿਆ, ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ, ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ, ਬਲਿਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ, ਗੁਰਮੁਖ ਜਿੱਤਾ ਮਨਮੁਖ ਹਾਰਿਆ। ਸਲੋਕ ਮਹੱਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਤੇ ਆਏ ਸੀ, ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰੂ ਪੂਰਾ ਕਰੀ ਵਸਾਏ ਸੀ, ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਾਉ ਸਭ ਗਵਾਏ ਸੀ, ਜਿਨ ਕੋ ਰੱਖਣ ਕਉ ਹਰ ਆਪ ਹੋਏ, ਹੋਰ ਕੇਤੀ ਝਕ ਝਕ ਜਾਏ ਸੀ, ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋਡਾਏ ਸੀ। ਮਹੱਲਾ ਚੌਥਾ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ, ਹਰ ਰੱਖ ਹੋ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ, ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੁਡਾਈ, ਗੁਰ ਸਤਿਗੁਰ ਤਾਣ ਦੀ ਬਾਣ ਹੈ ਹਰ ਤਿੰਨ ਸਭ ਆਣ ਨਿਵਾਈ, ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿਨਕੇ ਸਭ ਪਾਪ ਗਵਾਈ, ਹਰ ਦਰਗੇ ਤੇ ਮੁਖ ਉਜਲੇ ਬਹੁ ਸੋਭਾ ਪਾਈ, ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ, ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ, ਸਾ ਲਾਹੀ ਸੱਚ ਸਾ ਲਾਹ ਸੱਚ ਸੱਚ ਕੀਮਤ ਕਿਨੇ ਨ ਪਾਈ, ਸੱਚ ਸੱਚਾ ਰਸ ਜਿਨੀ ਚੱਖਿਆ ਸੇ ਤ੍ਰਿਪਤ ਰਹੇ ਆ ਗਾਈ, ਇਹੋ ਹਰ ਰਸ ਸੇ ਜਾਣ ਦੇ ਜਿਉਂ ਗੂੰਗੈ ਮਠਿਆਈ ਖਾਈ, ਗੁਰਪੂਰੇ ਹਰ ਪ੍ਰਭ ਸੇਵਿਆ ਮਨ ਵੱਜੀ ਵਧਾਈ। ਸਲੋਕ ਮਹੱਲਾ ਚੌਥਾ। ਜਿਨ੍ਹਾਂ ਅੰਦਰ ਮਰਥਲ ਸੇ ਜਾਣਨ ਸੂਲੀਆਂ,
1: ਹਰ ਮੇਲੋ ਸੱਜਣ ਪੁਰਖ ਮੇਰਾ, ਸਿਰ ਤਿੰਨ ਵਿੱਟੋ ਤਨ ਰੋਲੀਆ, ਜੋ ਸਿੱਖ ਗੁਰ ਕਾਰ ਕਮਾਵੇ ਹੋ ਗੁਣਮ ਤਿੰਨਾ ਕਾ ਗੋਲੀਆ, ਹਰ ਰੰਗ ਚੋਲੇ ਜੋ ਰੱਤੇ ਦਿਨ ਪਿੰਨੀ ਹਰ ਰੰਗ ਚੋਲੀਆ, ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਮੂਲੀਆਂ। ਮਹੱਲਾ ਚੌਥਾ। ਗੁਣੀ ਭਰਿਆ ਸੀਰ ਹੈ ਕਿਉਂ ਸੰਤੋ ਨਿਰਮਲ ਹੋਏ, ਗੁਰਮੁਖ ਹਾਜੀ ਹੈ ਹਉਮੈ ਮਿਲੇ ਕੱਢੇ ਤੋਏ, ਸੱਚ ਉਨੰਜੈ ਰੰਗ ਸਿਉ ਸੱਚ ਸੱਚਾ ਹੋਏ, ਤੋਟਾ ਮੂੰਹ ਲਾਵੇ ਲਾਹਾ ਹਰ ਭਾਵੇ ਸੋਏ, ਨਾਨਕ ਤਿੰਨ ਸੱਚ ਉਨੰਜੇ ਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ, ਬੌੜੀ ਸਾਲਾ ਸੱਚ ਸਲਾਹ ਨਾ ਸੱਚ ਸੱਚਾ ਪੁਰਖ ਨਿਰਾਲੇ, ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਖਵਾਲੇ, ਸੱਚ ਸੱਚਾ ਜਿਨੀ ਅਰਾਧੇ ਆ ਸੇ ਜਾਏ ਰਲੇ ਸੱਚ ਨਾਲੇ, ਸੱਚ ਸੱਚਾ ਜਿਨੀ ਨਾ ਸੇਵੇ ਆ ਸੇ ਮਨ ਮੁਖ ਮੂੜ ਬੇਤਾਲੇ, ਉਹ ਆਲ ਪਾਤਾਲ ਮੋਹ ਬੋਲਦੇ ਜੋ ਪੀਤੇ ਮਦ ਮਤ ਵਾਲੇ। ਸਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੇ ਚੱਲੇ ਸਤਿਗੁਰੂ ਕਹਿ ਸਾ ਸਿੰਗਾਰ ਕਰੇ, ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਵੇ, ਜੋ ਬਲੀ ਮਜੀਠੇ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਉ ਦੇ ਰੰਗ ਚਲੂਲੇ, ਅਤਰਤੀ ਸੱਚੇ ਸਿਉ ਰੰਗਾ ਨੇ ਹੋ, ਕੂੜ ਠੱਗੀ ਗੁੱਜੀ ਨਾਰ ਹੈ ਕੂੜ ਮਲੰਮਾ ਪਲੇਟ ਤਰੇ ਹੋ, ਕੂੜੀ ਕਰਨ ਵਡਾਈਆਂ ਕੂੜੇ ਸਿਉ ਲੱਗਾ ਨੇ ਹੋ, ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ। ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ ਸੰਗ, ਸਾਧੂ ਮਿਲੇ ਪਿਆਰੇ ਆ, ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ, ਹਰਨਾਮ ਡਡਾਵੇ ਹਰਨਾਮ ਸੁਣਾਵੇ ਹਰਨਾਮੇ ਜਗ ਨਿਸਤਾਰੇ ਆ, ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ, ਤੁਦ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ, ਤੂੰ ਆਪੇ ਪੂਜ ਹੈ ਪੂਜ ਕਰਾਵੇ ਸਤਿਗੁਰ ਕੋ ਸਿਰਜਨ ਹਾਰਿਆ, ਕੋਈ ਵਿਛੜ ਜਾਏ ਸਤਿਗੁਰ ਪਾਸੋਂ ਤਿਸ ਕਾਲਾ ਮੋਹ ਜਮਾਰਿਆ, ਤਿਸੇ ਅੱਗੇ ਪਿਛੇ ਢੋਈ ਨਾਹੀ ਗੁਰਸਿੱਖੀ ਮਨ ਵਿਚਾਰੇ ਆ ਸਤਿਗੁਰੂ ਨੂੰ ਮਿਲੇ ਸਹੀ ਜਨ ਉਪਰੇ ਜਿਨ ਹਿਰਦੇ ਨਾਮ ਸਮਾਰੇ ਆ ਜਨ ਨਾਨਕੇ ਗੁਰਮੁਖ ਪਤੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉਮੈ ਜਗਤ ਭੁਲਾਇਆ ਦੁਰਮਤ ਵਿਖਿਆ ਬੇਕਾਰ ਸਤਿਗੁਰ ਮਿਲੇ ਤਨ ਦ੍ਰਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੀ ਇੱਕ ਮਨ ਇੱਕ ਅਰਾਦੇ ਆ ਤਿਨਕਾ ਕੰਧ ਨਾ ਕਬਹੂੰ ਛਿਜੈ ਤਨ ਤਨ ਪੁਰਖ ਸਾਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਭਿਜੈ ਸੱਚ ਸੱਚਾ ਜਿਨ ਮਨ ਭਾਉਂਦਾ ਸੇ ਮਨ ਸੱਚੀ ਦਰਗਹਿ ਲਿਜੈ ਤਨ ਤਨ ਜਨਮ ਸਚਿਆਰੀ ਆ ਮੁਖ ਉਜਲ ਸੱਚ ਕਰਿਜੈ ਸਲੋਕ ਮਹੱਲਾ ਚੌਥਾ ਸਾਕਤ ਜਾਏ ਨਿਵਹਿ ਗੁਰਿਆਗੈ ਮਨ ਖੋਟੈ ਕੂੜ ਕੁੜਿਆਰੇ ਜਾ ਗੁਰ ਕਹੇ ਉਠੋ ਮੇਰੇ ਭਾਈ ਬਹਿ ਜਾਏ ਕੁਸਰ ਬੁਗਲਾਰੇ ਗੁਰਸਿੱਖਾ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲਦੋਆਰੇ ਓਏ ਅੱਗੇ ਪਿਛੈ ਬਹਿ ਮੋਹ ਛੁਪਾਇਨ ਨਾ ਰਣਨੀ ਖੋਟਿਆਰੇ ਓਨਾ ਕਾ ਪੱਖ ਸੋ ਉਥੈ ਨਾਹੀ ਜਾਏ ਕੂਟ ਲਹਿਣ ਪਿੰਡਾਰੇ ਜੇ ਸਾਕਤ ਨਰ ਖਵਾਈਐ ਲੋਚੀਐ ਬਿਖ ਕੱਢੈ ਮੁਖ ਉਗਲਾਰੇ ਹਰ ਸਾਕਤ ਛੇਤੀ ਸੰਗ ਨਾ ਕਰੀ ਓਹੋ ਓਏ ਮਾਰੇ ਸਿਜਨਹਾਰੇ ਜਿਸ ਕਾ ਇਹੋ ਖੇਲ ਖੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਮਹੱਲਾ ਚੌਥਾ ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਉਰਤਾਰੇ ਆ ਸਤਿਗੁਰੂ ਨੂੰ ਅੱਪੜ ਕੋਈ ਨਾ ਸਕੈ ਜਿਸ ਵੱਲ ਸਿਜਨਹਾਰੇ ਆ ਸਤਿਗੁਰੂ ਕਾ ਖੜਕ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਡਾਰੇ ਆ ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰੇ ਆ ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ ਸੋ ਆਪ ਪਾਵਣ ਹਾਰੈ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ ਜਨ ਨਾਨਕ ਅਗਮ ਵਿਚਾਰੇ ਆ ਪੌੜੀ ਸੱਚ ਸੁੱਤੇ ਆ ਜਿੰਨੀ ਆਰਾਧੇ ਆ ਜਾ ਉੱਠੇ ਤਾਂ ਸੱਚ ਚਾਵੇ ਛੇ ਵਿਰਲੇ ਜੁਗ ਮਹਿ ਜਾਣੀਏ ਜੋ ਗੁਰਮੁਖ ਸੱਚ ਰਵੈ ਹਉ ਬਲਿਹਾਰੀ ਤਿੰਨ ਕੋ ਜੇ ਅੰਦਨ ਸੱਚ ਲਵੈ ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਹਿ ਗਵੈ ਜਨ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦਾ ਨਵੇਂ ਸਲੋਕ ਮਹੱਲਾ ਚੌਥਾ ਕਿਆ ਸਵਨਾ ਕਿਆ ਜਾਗਨਾ ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰ ਪਾਈ ਗਏ ਅੰਦਿਨ ਲਗੈ ਧਿਆਨ ਤਿਨਕੀ ਸੰਗਤ ਮਿਰਹਾ ਦਰਗੈ ਪਾਈ ਮਾਨ ਸੌਦੇ ਵਾਹੋ ਵਾਹੋ ਉਚਰੇ ਉੱਠਦੇ ਪੀ ਵਾਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਣ ਮਹੱਲਾ ਚੌਥਾ ਸਤਿਗੁਰ ਸੇਵੇ ਆਪਣਾ ਪਾਈਏ ਨਾਮ ਅਪਾਰ ਭਾਉ ਜਲ ਡੁੱਬਦਿਆਂ ਕੱਢ ਲੈ ਹਰਦਾਸ ਕਰੇ ਦਾ ਤਾਰ ਧਨ ਧਨ ਸੀਸਾ ਹੈ ਜੇ ਨਾਮ ਕਰੇ ਵਪਾਰ ਵਣ ਜਾ ਰੇ ਸਿਖਿਆਮ ਦੇ ਸ਼ਬਦ ਲੰਘਾਉਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸੱਜਣ ਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਅਰਾਧੇ ਆ ਜਿਨ ਗੁਰਮੁਖ ਖੋਜ ਢੰਡੋਲੇ ਆ ਤਿਨੋ ਅੰਦਰੋਂ ਹੀ ਸੱਚ ਲਾਦੇ ਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧੇ ਆ ਸੱਚ ਸੱਚਾ ਸਬਦ ਵੱਡਾ ਹੈ ਸੱਚ ਸੇਵਨ ਸੇ ਸੱਚ ਲਾਦੇ ਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇ ਫਲਾਦੇ ਆ ਸਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਆਏ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁਵਿਧ ਰੰਗ ਸੁਭਾਏ ਸਤਿਗੁਰ ਸੇਤੀ ਮਨ ਦਿੱਤਾ ਰੱਖਿਆ ਬੰਤ ਬਣਾਏ ਜਿਹਵਾ ਸਲਾਹੇ ਨਾ ਰਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਮ ਕੀ ਮਨ ਭੁੱਖ ਹੈ ਮਨ ਤ੍ਰਿਪਤ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚੇ ਸੱਚ ਸੱਚੇ ਕੀਆਂ ਵਡਿਆਈਆਂ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਹਿਣਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ ਸੱਚ ਗੁਰਮੁਖ ਜਿਨੀ ਸਲਾਹੇ ਆ ਤਿੰਨਾ ਭੁੱਖਾ ਸਭ ਗਵਾਈਆਂ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜੇਂਦੇ ਆ ਸੋ ਪ੍ਰਭਲਦਾ ਲੋੜ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਾਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਆ ਤਨ ਨਾ ਬੋਲਾ, ਸ਼ਬਦ ਨਾ ਸੁਨਈ ਬਹੁ ਰੋਲ ਕਚੋਲਾ, ਗੁਰਮੁਖ ਜਾਪੇ ਸ਼ਬਦ ਲਿਵਲਾਏ, ਹਰਨਾਮ ਸੁਨਮੰਨੇ ਹਰਨਾਮ ਸਮਾਏ। ਜੋ ਤਿਸ ਭਾਵੇ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪੌੜੀ ਤੂੰ ਕਰਤਾ ਸਭ ਕੁਛ ਜਾਣਤਾ, ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਵ ਗੰਤ ਹੈ, ਸਭ ਜਗ ਵਿੱਚ ਗੰਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬੰਤ ਹੈ, ਤੂੰ ਘਟ ਘਟ ਇੱਕ ਵਰਤਦਾ, ਸੱਚ ਸਾਹਿਬ ਚਲਤਾ ਹੈ। ਸਤਿਗੁਰੂ ਨੂੰ ਮਿਲੈ ਸੋ ਹਰ ਮਿਲੈ, ਨਾਹੀ ਕਿਸੈ ਪਰਤੈ। ਸਲੋਕ ਮਹੱਲਾ ਚੌਥਾ। ਇਹ ਮਨੁਆ ਦ੍ਰਿੜ ਕਰ ਰੱਖੀ ਹੈ, ਗੁਰਮੁਖ ਲਾਈਐ ਚਿੱਤ, ਕਿਉ ਸਾਸ ਗਿਰਾਸ ਵਿਸਾਰੀਐ, ਵਹਿੰਦਿਆਂ ਉੱਡਦਿਆਂ ਨਿਤ, ਮਰਨ ਜਿਨੂੰ ਕੀ ਚਿੰਤਾ ਗਈ, ਇਹ ਜੀੜਾ ਹਰ ਪ੍ਰਵਸ, ਜੋ ਭਾਵੇਂ ਤੋ ਰੱਖ ਤੂੰ ਜਨ ਨਾਨਕ ਨਾਮ ਬਖਸ਼। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਹਿ ਨ ਜਾਣੈ, ਖਿਨ ਆਗੈ ਖਿਨ ਪੀਛੈ, ਸਦਾ ਬੁਲਾਈਐ ਮਹਿ ਨ ਆਵੈ, ਕਿਉ ਕਰ ਦਰਗੈ ਸੀਜੈ। ਸਤਿਗੁਰ ਕਾ ਮਹਿਰ ਵਿਰਲਾ ਜਾਣੈ, ਸਦਾ ਰਹੈ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲੈ ਬਹੋੜ। ਪੌੜੀ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ, ਜਾ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪ ਸੰਮਲ ਭੰਨੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜੇ ਸਤਿਗੁਰ ਕਾ ਭਾਣਾ ਮੰਨੇ ਆ ਤਿਨ ਚੜੀ ਚਵਗਣ ਮੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰਦੀਖਿਆ ਸੋਨ ਮਨ ਭਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ, ਹਲਤ ਪਲਤ ਦੋਵੇਂ ਗਏ ਦਰਗਹਿ ਨਾਹੀਂ ਥਾਉ, ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗੈ ਪਾਈ, ਸਤਿਗੁਰ ਕੀ ਗੰਤ ਹੈ ਗੁੱਸੀ ਹੈ, ਦੁੱਖ ਹੈ ਦੁੱਖ ਵਿਹਾਈ, ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਸਲਾਏ, ਨਾਨਕ ਦਰਸ਼ਨ ਜਿੰਨਾ ਵਿਖਾਲੇ ਆਉਣ, ਤਿੰਨਾ ਦਰਗਹਿ ਲੈ ਛਡਾਏ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੋਐ ਮਤਹਾਰੀ, ਕੂੜ ਕੁਸਤ ਉਹ ਪਾਪ ਕਮਾਵੇ, ਕਿਆ ਉਹ ਸੁਣੈ ਕਿਆ ਆਖ ਸੁਣਾਏ, ਕਿਆ ਸੁਣੈ ਕਿਆ ਆਖ ਸੁਣਾਵੇ, ਇੰਨਾ ਬੋਲਾ ਖੋਏ ਉਜੜ ਪਾਏ, ਮਨਮੁਖ ਹੁੰਦਾ ਆਵੇ ਜਾਏ, ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ। ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਹੈ, ਨਾ ਸਤਿਗੁਰ ਪਾਸ ਥੈ ਸੱਚ ਵਰਤਦਾ, ਕੂੜਿਆ ਰਾਚਿਤ ਉਦਾਸ, ਓਏ ਵੱਲ ਛਲ ਕਰ ਛੱਤ ਕੱਢ ਦੇ ਫਿਰ ਜਾਏ, ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡੇ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਈ ਕੂੜਿਆਰ ਕੂੜਿਆਰੀ, ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਾ। ਸਲੋਕ ਮਹੱਲਾ ਪੰਜਵਾਂ। ਰਹਿੰਦੇ ਖੋਂਦੇ ਨਿੰਦ ਕੁਮਾਰੀਆਂ ਨੂੰ, ਕਰ ਆਪੇ ਆਹਰ ਸੰਤ ਸਹਾਈ, ਨਾਨਕਾ ਵਰਤੈ ਸਭ ਜਾਹਰ। ਮਹੱਲਾ ਪੰਜਵਾਂ। ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਇਨ ਹੱਥ, ਤਿੰਨੇ ਮਾਰੈ ਨਾਨਕਾ ਜੇ ਕਰਨ ਖੰਡ ਸਮਰੱਥ। ਪੌੜੀ ਮਹੱਲਾ ਪੰਜਵਾਂ। ਲੈ ਫਾਹੇ ਰਾਤੀ ਤਰੈ ਪ੍ਰਭ ਜਾਣੇ ਪ੍ਰਾਣੀ, ਤੱਕਹਿ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਖ ਵਿਖੰਥ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਇਲ ਫਰਿਸ਼ਤਾ ਤਿਲ ਪੀੜੇ ਕਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾ ਕੇ ਸੇ ਪ੍ਰਵਾਨ, ਦੂਜਾ ਸਿਉ ਨਾਨਕਾ ਸੇ ਪੱਚ, ਪੱਚ ਮੂਏ ਅਜਾਨ। ਮਹੱਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਮਿਟ ਨਾ ਨਾ ਜਾਏ, ਰਾਮ ਨਾਮ ਤਨ ਵਖਰੋ ਨਾਨਕ ਸਦਾ ਧਿਆਏ। ਪੌੜੀ ਪੰਜਵਾਂ। ਨਾਰਾਇਣ ਲਇਆ ਨਾ ਠੁੰਗੜਾ, ਪੈਰ ਕਿੱਥੈ ਰਖੈ, ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ, ਨਿੰਦਾ ਕਰਦਾ ਪਚ ਮੂਆ ਵਿੱਚ ਦੇਹੀ ਪਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸਨੋ ਰਖੈ, ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ। ਸਲੋਕ ਮਹੱਲਾ ਪੰਜਵਾਂ। ਨਰਕ ਘੋਰ ਬਹੁ ਦੁੱਖ ਘਣੇ, ਅਕਰਤਕ ਨਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾਂ, ਉਖਦ ਸਭੇ ਕੀਤੇ ਅਣ, ਨਿੰਦਕਾ ਦਾਰੂ ਨਾਹੀ, ਆਪ ਲਾਏ ਨਾਨਕਾ, ਪਚ ਪਰਜੋਨੀ ਪਾਹੇ। ਪੌੜੀ ਪੰਜਵਾਂ, ਤੁਸ ਦਿੱਤਾ ਪੂਰੇ ਸਤਿਗੁਰੂ, ਹਰ ਧਨ ਸੱਚ ਖੁੱਟ, ਸਭ ਅੰਦੇਸੈ ਮਿਟ ਗਏ, ਜਮ ਕਾ ਪਉ ਛੱਟ। ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਤੱਟ, ਵਿਨ ਸੱਚੇ ਦੂਜਾ ਸੇਵ ਦੇ, ਹੋਏ ਮਰਸਨ ਬੁੱਟ। ਨਾਨਕ ਕਉ ਗੁਰ ਬਖਸ਼ਿਆ, ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ, ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜੰਜਾਲਿਆ, ਮਾਇਆ ਨੂੰ ਫਿਰ ਜਮਾਲੇ, ਆਗੈ ਦੇ ਸੱਦਿਆ ਸੱਤੇ ਕੀ, ਭਖਿਆ ਲੈ ਨਾਹੀ ਪਿਛੇ ਦੇ ਪਛਤਾਏ ਕੈ। ਆਣ ਤਪੈ ਪੁੱਤ ਵਿੱਚ ਬਹਾਲੇ ਆ, ਪੰਚ ਲੋਗ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲੇ ਆ, ਜਿੱਥੈ ਥੋੜਾ ਧਨ ਵੇਖੈ, ਤਿੱਥੈ ਤਪਾ ਪਿਟੈ, ਨਾਹੀ ਧਨ ਬਹੁਤੈ ਡਿੱਠੈ ਤਪੈ, ਧਰਮ ਹਾਰੇ ਆ ਭਾਈ, ਇਹੋ ਤਪਾ ਨਾ ਹੋਵੇ ਬਗਲਾ ਹੈ। ਬੈ ਸਾਧ ਜਿਨਾ ਵਿਚਾਰਿਆ, ਸਤਿਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਿਤ ਵਿੱਚ ਹੋਵੇ, ਏਤਾ ਦੁਖ ਹੈ ਤਪਾ ਦੈ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੈ ਨੋ ਫਲ ਲੱਗਾ, ਸਭ ਗਿਆ ਤਪੇ ਕਾ ਕਾਲਿਆ। ਬਾਹਰ ਬਹੇ ਪੰਚਾਂ ਵਿੱਚ ਤਪਾ ਸਦਾਏ, ਅੰਤਰ ਬਹੇ ਤਪਾ ਪਾਪ ਕਮਾਏ, ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਕਰ ਵਿਖਾਲਿਆ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾਂ ਮਹਾਂ ਹਥਿਆਰਿਆ। ਫਿਰ ਇਸ ਤਪੈ ਦੇ ਮੋਹ ਕੋਈ ਲੱਗੋ ਨਾਹੀ, ਇਹ ਸਤਿਗੁਰ ਕੈ ਫਿਟਕਾਰਿਆ, ਹਰ ਕੈ ਦਰ ਵਰਤਿਆ, ਸੋ ਨਾਨਕ ਆਖ ਸੁਨਾਇਆ, ਸੋ ਬੂਝੈ ਜੋ ਦੈ ਸਵਾਰਿਆ। ਮਹੱਲਾ ਚੌਥਾ, ਹਰ ਭਗਤਾ ਹਰ ਅਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਉਂਦੇ, ਹਰ ਨਾਮ ਸੁਖਦਾਈ। ਹਰ ਭਗਤਾ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਆਂ, ਨਿਤ ਚੜ੍ਹੇ ਸਵਾਈ, ਹਰ ਭਗਤਾ ਨੂੰ ਥਿਰ ਕਰੀ ਬਹਾਲੀਆਂ, ਆਪਣੀ ਪੈਜ ਰਖਾਈ। ਨਿੰਦਕਾ ਪਾਸੋ ਹਰ ਲੇਖਾ ਮੰਗਸੀ, ਬਹੁ ਸੇ ਸਜਾਈ, ਜਿਹਾ ਨਿੰਦ ਕਰੇ ਜੀਏ ਕਮਾਵਦੇ, ਤਿਹੋ ਫਲ ਪਾਈ। ਅੰਦਰ ਕਮਾਣਾ ਸਰਬਰ ਉਗੜੈ, ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ, ਨਾਨਕ ਦੇਖ ਗੱਸਿਆ ਹਰ ਨਾ ਹਰ ਕੀ ਵਡਿਆਈ। ਪੌੜੀ ਮਹੱਲਾ ਪੰਜਵਾਂ, ਭਗਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਏ ਗੁਮਾਨ ਕਰੇ, ਮੂੜ ਗੁਮਾਨੀਆਂ ਵਿਸ ਖਾਧੀ ਮਰੀਐ, ਆਏ ਲੱਗੇ ਨੀ ਦੇਹ ਥੋੜੇ, ਜੋ ਪੱਕਾ ਖਿੱਤ ਲੁਣੀਐ, ਜਿਹੇ ਕਰਮ ਕਮਾਉਂਦੇ ਤੇ ਉਹ ਭਣੀਐ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਕਾ ਧਨੀ ਹੈ। ਸਲੋਕ ਮਹੱਲਾ ਚੌਥਾ, ਮਨਮੁਖ ਮੂਲੋ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਦਿਨ ਗੁਦਰੈ, ਸ਼ਬਦ ਨਾ ਕਹੇ ਵਿਚਾਰ, ਸੁਧ ਮਤ ਕਰਤੈ ਸਭ ਹਿਰ ਲਈ, ਬੋਲਣ ਸਭ ਵਿਕਾਰ, ਦਿੱਤੈ ਕਿਤੈ ਨਾ ਸੰਤੋਖੀ ਹੈ, ਅੰਤਰ ਤਿਸਨਾ ਬਹੁ ਅਗਿਆਨ ਅੰਧਾਰ। ਨਾਨਕ ਮਨਮੁਖਾਂ ਨਾਲ ਤੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਮਹੱਲਾ ਚੌਥਾ, ਜਿਨ੍ਹਾਂ ਅੰਦਰ ਦੂਜਾ ਭਾਵ ਹੈ, ਤਿੰਨਾ ਗੁਰਮੁਖ ਪ੍ਰੀਤ ਨਾ ਹੋਏ, ਉਹ ਆਵੇ ਜਾਏ ਭਵਾਈਐ, ਸੁਪਨੇ ਸੁਖ ਨਾ ਹੋਏ। ਕੂੜ ਕਮਾਵੇ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ, ਮਾਇਆ ਮੋਹ ਸਭ ਦੁੱਖ ਹੈ, ਦੁਖ ਮਿੰਸੈ ਦੁਖ ਰੋਏ। ਨਾਨਕ ਧਾਤ ਲਿਵੈ ਜੋੜ ਨਾ ਆਵੈ, ਜੇ ਲੋਚੇ ਸਭ ਕੋਇ, ਜਿਨ ਕੋ ਪੋਤੈ ਪੁੰਨ ਪਇਆ, ਤਿੰਨਾ ਗੁਰ ਸ਼ਬਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾਂ, ਨਾਨਕ ਵਿਚਾਰੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ, ਪ੍ਰਗਟ ਪਹਾੜੈ ਜਾਪਦੇ, ਸਭ ਲੋਕ ਸੁਨੰਦੇ, ਸੁਖ ਨਾ ਪਾਇਨ ਮੁਗਦ ਨਾਰ, ਸੰਤ ਨਾਲ ਕਹੰਦੇ, ਹੋਏ ਲੋਚਨੂ ਨਾ ਗੁਣਾਂ ਨੂੰ ਅਹੰਕਾਰ ਸੜਨਦੇ, ਹੋਏ ਵਿਚਾਰੇ ਕਿਆ ਕਰੇ ਜਾ ਭਾਗ ਤੁਰ ਮੰਦੇ, ਜੋ ਮਾਰੇ ਤਿਨ ਭਾਵ ਬ੍ਰਹਮ, ਸੇ ਕਿਸੇ ਨਾ ਸੰਦੇ, ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਇ ਪਛੰਦੇ, ਜੋ ਜੋ ਸੰਤ ਸਰਾਪੇ ਆ, ਸੇ ਫਿਰੇ ਪਵੰਦੇ, ਪੇੜ ਮੁੰਡਾਹੋ ਕੱਟੇ ਆ ਸਡਾਲ ਸੁਕੰਦੇ। ਸਲੋਕ ਮਹੱਲਾ ਪੰਜਵਾਂ, ਗੁਰੂ ਨਾਨਕ ਹਰਨਾਮ ਦ੍ਰਿੜਾਇਆ, ਭੰਨਣ ਗੜਨ ਸਮਰੱਥ, ਪ੍ਰਭ ਸਦਾ ਸੰਭਾਲੇ ਮਿੱਤਰ ਤੂੰ, ਦੁੱਖ ਸਭਾਇਆ ਲੱਥ। ਮਹੱਲਾ ਪੰਜਵਾਂ, ਖੁਦਿਆਵੰਤ ਨਾ ਜਾਣੈ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਿਰ ਕਿਰਪਾ ਸੰਜੋਗ ਪੌੜੀ ਜੇ ਇਹ ਕਰਮ ਕਮਾਉਂਦਾ ਤਵੇ ਇਹ ਫਲ ਤੇ ਚੱਬੇ ਦਿੱਤਾ ਲੋਹੋ ਸਾਰ ਸੰਗੇ ਪਲਤੇ ਕਤ ਕਲਾਵਾ ਕਤ ਗਲਾਵਾ ਚਾਲੇ ਆ ਤਿਨ ਦੂਤ ਅਮਲ ਤੇ ਕਾਈ ਆਸਨ ਪੁੰਨੀਆ ਨਿਤ ਪਰ ਮਲ ਹਿਰਤੇ ਕੀਆ ਨਾ ਜਾਣੇ ਕਿਰਤ ਘਾਣ ਵਿੱਚ ਜੋਨੀ ਫਿਰਤੇ ਸਭੇ ਤੇਰਾ ਨਿਖੁਟੀਅਸ ਹਰ ਲਈਅਸ ਧਰਤੇ ਵਿਜਨ ਕਰਣਾ ਦੇਵ ਦਾ ਤਾ ਲਿਆ ਕਰਤੇ ਜੋ ਜੋ ਕਰਤੇ ਅਹਮ ਬੇਓ ਚਰ ਧਰਤੀ ਪਰਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੇ ਹਿਰਦੈ ਹਾਰ ਪਰੋਏ ਪਵਿੱਤ ਪਾਵਣ ਪਰਮ ਵਿਚਾਰੀ ਜੇ ਓਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਵਾਸਨਾ ਸਮਾਣੀ ਹਰ ਦਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰ ਕਹਿ ਜੀ ਕੀ ਸਾਰ ਨਾ ਜਾਪੈ ਕਿ ਪੂਰੇ ਸਤਿਗੁਰ ਭਾਵ ਹੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰ ਆਖੈ ਸੋ ਕਾਰ ਕਮਾਵਣ ਸੋ ਜਾਪ ਕਮਾਵੇ ਗੁਰਸਿੱਖਾਂ ਕੀ ਕਾਲ ਸੱਚਾ ਥਾਏ ਪਾਵੈ ਬਿਨ ਸਤਿਗੁਰ ਕਹਿ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੈ ਗੁਰ ਸਤਿਗੁਰ ਅੱਗੇ ਜੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਇਸ ਨੇੜੈ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਬਿਨ ਸਤਿਗੁਰ ਕਹਿ ਮਨ ਮੰਨੈ ਕੰਮ ਕਰਾਏ ਸੋ ਜੰਤ ਮਹਾਂ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੂੰ ਹੈ ਜੇਵੜ ਤੂੰ

ਸੋ ਆਇਆ ਪ੍ਰਵਾਨ, ਦੁਸ ਜਨ ਕੈ ਬਲਿਹਾਰਨ, ਜਿਨ ਭਜਿਆ ਪ੍ਰਭ ਨਿਰਬਾਣ, ਜਨਮ ਮਰਨ ਦੁਖ ਕਟਿਆ, ਹਰ ਭੇਟਿਆ ਪੁਰਖ ਸੁਜਾਨ, ਸੰਤ ਸਾਗਰ ਸੰਤ ਸੰਗ ਸਾਗਰ ਤਰੇ ਜਨ ਨਾਨਕ, ਸੱਚਾ ਦਾਨ ਮਹੱਲਾ ਪੰਜਵਾਂ, ਭਲ ਕੇ ਉੱਠ ਪਰਾਹੁਣਾ, ਮੇਰੇ ਘਰ ਆਵੋ, ਪਾਓ ਪਖਾਲਾ, ਤਿਸ ਤੇ ਮਨ ਤਨ ਨਿਤ ਭਾਓ, ਨਾਮ ਸੁਨੇ ਨਾਮ ਸੰਗ੍ਰਹਿ, ਨਾਮੇ ਲਿਵ ਲਾਓ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਓ, ਹਰਨਾ ਬਾਰੀ ਨਾਨਕਾ ਉਡਗਾਗੀ ਪਾਓ, ਪੌੜੀ ਜੋਤ ਭਾਵੈ ਸੋ ਭਲਾ, ਸੱਚ ਤੇਰਾ ਭਾਣਾ, ਤੂੰ ਸਭ ਮੈਂ ਇੱਕ ਵਰਤਦਾ, ਸਮਾ ਹੀ ਸਮਾਣਾ, ਥਾਨ ਥਨੰਤਰ ਰਵ ਰਹੇ ਆ, ਜੀ ਅੰਦਰ ਜਾਣਾ, ਸਾਧ ਸੰਗ ਮਿਲ ਪਾਈ ਐ ਮਨ ਸੱਚੇ ਪਾਣਾ, ਨਾਨਕ ਪ੍ਰਸਰਨਾਗਤੀ ਸਦ ਸਦ ਗੁਰਬਾਣਾ, ਸਲੋਕ ਮਹੱਲਾ ਪੰਜਵਾਂ, ਚੇਤਾ ਏਤਾ ਚੇਤ ਸਾਹਿਬ, ਸੱਚਾ ਸੋ ਧਣੀ, ਨਾਨਕ ਸਤਿਗੁਰ ਸੇਵ ਚੜ ਬੋਹਿਤ, ਭਾਉ ਜਲ ਹੋਏ ਸਾਰ, ਨਾਨਕ ਸਤਿਗੁਰ ਸੇਵ ਚੜ ਬੋਹਿਤ, ਭਾਉ ਜਲ ਪਾਰ ਪਾਉ, ਮਹੱਲਾ ਪੰਜਵਾਂ, ਵਾਉ ਸੰਦੇ ਕੱਪੜੇ ਪਹਿਰੇ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਥਲ ਹੋਏ ਸ਼ਾਰ, ਪੌੜੀ ਸੇਈ ਉਭਰੇ ਜੱਗ ਵਿੱਚ, ਜੋ ਸੱਚੈ ਰੱਖੈ ਮੋਹ ਡਿੱਠੈ, ਤਿਨਕੇ ਜੀਵੀਐ ਹਰਿ ਅੰਮ੍ਰਿਤ ਚੱਖੈ, ਕਾਮ ਕ੍ਰੋਧ ਲੋਭ ਮੋਹ ਸੰਗ ਸਾਦਾ ਬਖੇ, ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੈ, ਨਾਨਕ ਚਲਤ ਨ ਜਾਪਣੀ ਕੋ ਸਕੈ ਨ ਲਖੈ, ਸਲੋਕ ਮਹੱਲਾ ਪੰਜਵਾਂ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿਟ ਭਲੇਰੀ ਰੁੱਤ, ਮਹੱਲਾ ਪੰਜਵਾਂ, ਨਾਨਕ ਮਿਤ੍ਰਤਾਈ ਤਿਸ ਸਿਉਂ ਸਭ ਕਿਛੁ, ਜਿਸਕੈ ਹਾਥ ਕਮਿੱਤਰਾ ਸਹੀ ਕਾਢੀ ਗਏ, ਇੱਕ ਵਿਖ ਨਾ ਚੱਲੈ ਸਾਥ, ਪੌੜੀ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਏ, ਸਗਲ ਮਨੋਰਥ ਪੁੰਨੇ ਅਮਰਾ ਪਦ ਪਾਈ, ਦੂਜੇ ਵੜਿਤ ਹੈ ਪਾਰ ਬ੍ਰਹਮ, ਨਾਨਕ ਸਰਣਾਈ, ਸਲੋਕ ਮਹੱਲਾ ਪੰਜਵਾਂ, ਡਿਠੋ ਹਬ ਠਾਏ ਊ ਨਾ ਕਾਈ ਜਾਏ, ਨਾਨਕ ਰੱਦਾ ਤਿਨ ਸਵਾਵ ਜਿਨਾ ਸਤਿਗੁਰ ਭੇਟਿਆ, ਮਹੱਲਾ ਪੰਜਵਾਂ, ਦਾਮਨੀ ਚਮਤਕਾਰ ਤਿਉ ਵਰਤਾਰਾ, ਜਗ ਖੇ ਵਤ ਸੁਹਾਵੀ ਸਾਏ, ਨਾਨਕ ਨਾਉ ਜਪੰਦੋ ਤਿਸ ਧਨੀ, ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕਿਨੇ ਕੀ ਨ ਜਾਣੀ, ਜੋ ਜਨ ਭੇਟੇ ਸਾਰ ਸੰਗ ਸੋ ਹਰ ਰੰਗ ਮਾਣੀ, ਸੱਚ ਨਾਮ ਕਰਤਾ ਬੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ, ਤੋਸਾ ਦਿੱਚੈ ਸੱਚ ਨਾਮ ਨਾਨਕ ਮਹਿਮਾਣੀ, ਸਲੋਕ ਮਹੱਲਾ ਪੰਜਵਾਂ, ਅੰਤਰ ਚਿੰਤਾ ਨੈਣੀ ਸੁਖ ਖੀ ਮੂਲ ਨਾ ਉਤਰੈ ਭੁੱਖ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾ ਬਿਨ ਕਿਸੈ ਨਾ ਲੱਦੋ ਭੁੱਖ ਦੁੱਖ, ਮਹੱਲਾ ਪੰਜਵਾਂ, ਮੁਠੜੇ ਸੇ ਸਾਥ ਜਿਨੀ ਸੱਚ ਨਾ ਲੱਦਿਆ, ਨਾਨਕ ਸੇਸਾ ਬਾਸ ਜਿਨੀ ਗੁਰਮਿਲਿਕ ਪਛਾਣਿਆ, ਪੌੜੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਓਏ ਸੇਵਨ ਸਿਮਰਥ ਆਪਣਾ ਬਿਨਸੈ ਸਭ ਮੰਦਾ, ਪਤਿਤ ਉਧਾਰਨ ਪਾਰ ਬ੍ਰਹਮ ਸੰਤ ਬੇਦ ਕਹੰਦਾ, ਭਗਤ ਅਸ਼ਲ ਬੇਦ ਭਗਤ ਅਸ਼ਲ ਤੇ ਅਬਰਧ ਹੈ, ਜੁਗ ਜੁਗ ਵਰਤੰਦਾ, ਨਾਨਕ ਜਚ ਏਕ ਨਾਮ ਮਨ ਤਨ ਪਾਵੰਦਾ, ਸਲੋਕ ਮਹੱਲਾ ਪੰਜਵਾਂ, ਚਿੜੀ ਚੌਕੀ ਪਾ ਫੁੱਟੀ ਵਗਨ ਬਹੁਤ ਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ, ਮਹੱਲਾ ਪੰਜਵਾਂ, ਕਰ ਮੰਦਰ ਖੁਸ਼ੀਆ ਦਹੀ ਜੈ ਤੂੰ ਆਵੈ ਚਿੱਤ, ਦੁਨੀਆਂ ਕੀ ਵੜਿਆਈਆਂ ਨਾਨਕ ਸਭ ਕਮਿਤ, ਪੌੜੀ ਹਰ ਤਨ ਸੱਚੀ ਰਾਸ ਹੈ, ਕਿੰਨੇ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਏ ਰਹੋ, ਜਿਸ ਦੇ ਵਿਧਾਤਾ ਮਨ ਤਨ ਪੀਤਰ ਮੌਲਿਆ, ਹਰ ਰੰਗ ਜਨ ਜਾਤਾ ਮਨ ਤਨ ਪੀਤਰ ਮੌਲਿਆ, ਹਰ ਰੰਗ ਜਨ ਰਾਤਾ ਸਾ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ, ਨਾਨਕ ਸੋਈ ਜੀਵਿਆ ਜਿਨੇ ਇੱਕ ਪਛਾਤਾ, ਸਲੋਕ ਮਹੱਲਾ ਪੰਜਵਾਂ, ਕਖੜੀਆਂ ਸੁਹਾਵੀਆਂ ਲੱਗਣੀਆਂ ਅੱਖ ਕੰਠ, ਬਿਰ ਹੈ ਵਿਛੋੜਾ ਧਨੀ ਸੋ ਨਾਨਕ ਸਹਿ ਸਹਿ ਗੰਠ, ਮਹੱਲਾ ਪੰਜਵਾਂ, ਸਾਰਿਆਂ ਦੇ ਮਰ ਗਏ ਮਰ ਪੇ ਨਾ ਸਕੈ ਮੂਲ, ਵਿਮੁਖ ਹੋਏ ਰਾਮ ਤੇ ਜੋ ਤਸਕਰ ਉਪਰਸੂਲ, ਪੌੜੀ ਸੁਖ ਨਿਧਾਨ ਪ੍ਰਵੇਕ ਹੈ, ਅਬਿਨਾਸੀ ਸੁਣਿਆ ਜਲ

0: ਖਲ ਮਹਿਲ ਪੂਰਿਆ ਘਟ ਘਟ ਹਰ ਬਣਿਆ ਊਚ ਨੀਚ ਸਭ ਇੱਕ ਸਮਾਨ ਕੀੜ ਹਸਤੀ ਬਣਿਆ ਮੀਤ ਸਖਾ ਸਤਬੰਧ ਪੋ ਸਭ ਤਿਸ ਤੇ ਜਣਿਆ ਤੁਸ ਨਾਨਕ ਦੇਵੈ ਸਨਾਮ ਤਿਨ ਹਰ ਰੰਗ ਮੰਨਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰਣ ਨਾਮਾ ਮਨਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪਹਿਰ ਪਾਉਂਦਾ ਫਿਰੇ ਖਾਵਨ ਸੰਦੜੇ ਸੂਲ ਦੋਜਕ ਪਾਉਂਦਾ ਕਿਉਂ ਰਹਿ ਜਾਂ ਚੇਤਨਾ ਹੋਏ ਰਸੂਲ ਪੌੜੀ ਤਿਸੈ ਸਿਰੇ ਵੋ ਪ੍ਰਾਣੀ ਹੋ ਜਿਸਦੇ ਨਾਂ ਪਲੈ ਇੱਥੇ ਰਹੋ ਸਹੇਲੀਆਂ ਅੱਗੇ ਨਾਲ ਚੱਲੈ ਕਰ ਬੰਧੋ ਸੱਚ ਧਰਮ ਕਾ ਗੱਡ ਥੰਮ ਅਹਲੈ ਓਟ ਲਹਿ ਨਾਰਾਇਣ ਦੀਨ ਦੁਨੀਆਂ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੈ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੈ ਦਾਨ ਦੀਹ ਪਿਆਰਿਆ ਦੇਵਨ ਹਾਰ ਦਾਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਏ ਮੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਵਰਣ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੈ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੈ ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੈ ਬਾਣੀ ਉਚਰੈ ਸਾਰ ਜਨ ਅਮਿਓ ਚਲਹਿ ਚਰਨੈ ਪੇਕ ਦਰਸ਼ਨ ਨਾਨਕ ਜੀਵੇ ਆਮਣ ਅੰਦਰ ਧਰਨੈ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰੇ ਸੇਵੇ ਹੈ ਦੁੱਖਾਂ ਕਾ ਹੋਇ ਨਾਸ ਨਾਨਕ ਨਾਮ ਰਾਧੀਏ ਕਾਰਜਾ ਵਿਰਾਸ ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੈ ਆਨੰਦ ਮੰਗਲ ਵਿਸਰਾਮ ਨਾਨਕ ਜਪੀਏ ਸਦਾ ਹਾਰ ਨਿਮਖ ਨਾ ਵਿਸਰੋ ਨਾਮ ਪੌੜੀ ਤਿਨਕੀ ਸੋਭਾ ਕਿਆ ਗਣੀ ਜਿੰਨੀ ਹਰ ਹਰ ਲੱਦਾ ਸਾਧਾ ਸਰਨੀ ਜੋ ਪਏ ਸ਼ੋਭ ਛੁਟੈ ਬੱਦਾ ਗੁਣ ਗਾਵੇ ਬਨਾਸੀ ਗੁਣ ਗਾਵੈ ਮਨਾਸੀਐ ਜੋ ਜੋਨ ਗਰਬ ਨਾ ਦੱਦਾ ਗੁਰ ਭੇਟਿਆ ਪਾਰਮ ਹਰ ਪੜ ਬੁਝ ਸਮਦਾ ਨਾਨਕ ਪਾਇਆ ਸੋ ਧਨੀ ਹਰ ਅਗਮ ਅਗਦਾ ਸਲੋਕ ਮਹੱਲਾ ਪੰਜਵਾਂ ਕਾਮਨਾ ਕਰਹੀ ਆਪਣਾ ਫਿਰ ਹੈ ਅਵਤਾ ਲੋਏ ਨਾਨਕ ਨਾ ਵਿਸਾਰੀਐ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ ਵਿਖੈ ਕੁੜੱਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮਿੱਟ ਮੀਠਾ ਹਰ ਕਾ ਨਾਮ ਪੌੜੀ ਇਹ ਨਿਸ਼ਾਨੀ ਸਾਧ ਕੀ ਸਪੇਟ ਤਰੀਏ ਜਮ ਕੰਕਰ ਨੇੜ ਨਾ ਆਵੇ ਫਿਰ ਬਹੁਣ ਨਾ ਮਰੀਏ ਭਾਵ ਸਾਗਰ ਸੰਸਾਰ ਬਿਖਸੋ ਪਾਰ ਤਰੀਏ ਹਰ ਗੁਣ ਗੁੰਫਹ ਮਨ ਮਾਲ ਹਰ ਸਭ ਮਲ ਪਰ ਹਰੀਐ ਨਾਨਕ ਪ੍ਰੀਤਮ ਰਹੇ ਪਾਰ ਮੰਦਰ ਹਰੀਐ ਸਲੋਕ ਮਹੱਲਾ ਪੰਜਵਾਂ ਨਾਨਕ ਆਇਸੇ ਪ੍ਰਵਾਨ ਹੈ ਜਿਨ ਹਰ ਉੱਠਾ ਚਿੱਤ ਗਾਲੀ ਅਲ ਪਲਾਲੀ ਆ ਕਾਮਨਾ ਵੇ ਮਿਤ ਪਾ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ ਰਾਮ ਨਾਮ ਧਨ ਕੀਤਾ ਪੂਰੇ ਗੁਰਪ੍ਰਸਾਦ ਪੌੜੀ ਤੋਹ ਨਾ ਚੱਲੀ ਕਿਸਮ ਨਾਲ ਲੱਭ ਮੋਹ ਗੁੱਤਾ ਕਰਤਬ ਕਰਨ ਭਲੇਰਿਆ ਮਦ ਮਾਇਆ ਸੁੱਤੇ ਫਿਰ ਜੂਨੀ ਭਾਈਆਂ ਜਮਾਰਗ ਮੁੱਤੇ ਕੀਤਾ ਪਾਇਨ ਆਪਣਾ ਦੁੱਖ ਸੇਤੀ ਜੁੱਤੇ ਨਾਨਕ ਨਾਮ ਸਾਰੀਐ ਸਭ ਮੰਦੀ ਉੱਤੇ ਸਲੋਕ ਮਹੱਲਾ ਬਣਿਆ ਉਠੰਦਿਆਂ ਬਹੰਦਿਆਂ ਸੁਣਦਿਆਂ ਸੁਖ ਹੋਏ ਨਾਨਕ ਨਾਮ ਸਲਾਹੀਏ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੇ ਨਾਨਕਾ ਜਿਸ ਮਨ ਵਸਿਆ ਸੋਏ ਪੌੜੀ ਸਭੈ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ ਸਾਧ ਆਇਆ ਤਿਨ ਹਰ ਜਨਾ ਚਕ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉਠਾ ਇੱਕ ਨਿਰੰਜਨ ਰਵ ਰਹਿਆ ਭਾਉ ਦੂਜਾ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾਂ
1: ਜੋ ਜਾ ਚੰਦੀ ਛੇਕੜੋ ਗਾਲੀ ਵਿਆਵਕਾਰ ਨਾਨਕ ਧਨੀ ਵੀ ਹੋਣੇ ਆ ਨੀਹ ਜੇ ਵਿਦਾ ਮਨ ਪਛਾਣੂ ਵਿਰਲੋ ਥਿਓ ਜੋੜਨ ਹਾਰਾ ਸੰਤ ਨਾਨਕ ਬਹਾਦਰ ਪਦਰੋ ਪੌੜੀ ਸੋਈ ਸੇਵਕ ਜੀੜੇ ਦਾਤਾ ਬਖਸ਼ਿੰਦ ਕਿਲਵਿਕ ਸਭ ਬਿਨਾਸ ਹੋਣ ਸਿਮਰਤ ਗੋਬਿੰਦ ਮਹਾ ਹਰ ਮਾਰਗ ਸਾਧੂ ਦੱਸਿਆ ਜਪੀਆ ਗੁਰਮੰਤ ਮਾਇਆ ਸਵਾਸ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸ਼ੁਰ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਜਿਸ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਦ ਮਨ ਤ੍ਰਿਪਤੀਆ ਨਾਨਕ ਸਾਹਿਬ ਦਾਤ ਪੌੜੀ ਲਾਹਾ ਜਗ ਮੈਂ ਸਿੱਖ ਹਟ ਹੈ ਜਿਨ ਹਰਤਨ ਰਾਸ ਦੁਤੀਆ ਭਾਉ ਨ ਜਾਣਨੀ ਸੱਚੇ ਦੀ ਆਸ ਨਿਸ਼ਚਲੇ ਕਿਸਰੇ ਵਿਆ ਹੋਰ ਸਭ ਵਿਨਾਸ਼ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫਰਮਾਇਆ ਮਿਹ ਬਿਠਾ ਸਹਿ ਸੁਭਾਏ ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪਤ ਅਗਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸਰ ਜਾਏ ਪਉ ਪਰਮੇਸ਼ਰ ਜੀ ਵਾਲੇ ਆ ਨਾਨਕ ਤਿਸ ਧਿਆਏ ਮਹੱਲਾ ਪੰਜਵਾਂ ਜੀਵਨ ਪਾਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨ ਬੇਦ ਧੀਰੀਐ ਡਿੱਠਾ ਸਭ ਸੰਸਾਰ ਸੁਖ ਨ ਨਾਮ ਬੇਨ ਤਨ ਤਨ ਹੋਸੀ ਸ਼ਾਰ ਜਾਣਾ ਕੋਏ ਜਾਣ ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਭਵਹੀ ਪੌੜੀ ਜੰਮਣ ਮਰਨ ਨਾ ਤਿੰਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੀ ਵਡਭਾਗੇ ਨਾਇ ਬਿਸਰੇ ਤ੍ਰਿਗ ਜੀਵਨਾ ਧੂਠੇ ਕਚ ਧਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ ਸਲੋਕ ਮਹੱਲਾ ਪੰਜਵਾਂ ਤਰਨ ਸਵਰਨੀ ਖੜ ਰਤਨ ਜੜਾ ਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੀ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਸ ਦਿਸਾ ਜਾਲ ਬਰ ਪਰਬਤ ਬਨ ਰਾਏ ਜਿਥ ਡਿੱਠਾ ਮ੍ਰਿਤ ਕੋਇਲ ਬਹਿਠੀ ਆਏ ਪੌੜੀ ਜਿਸ ਸਰਬ ਸੁਖਾ ਫਲ ਲੋੜੀਆ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤਿਹਾਵੋ ਹੋਏ ਸਗਲ ਕੀ ਰੇਨਕਾ ਹਰ ਸੰਗ ਸਮਾਵੋ ਦੁਖ ਨਾ ਦੇਈ ਕਿਸੈ ਜੀ ਪਤ ਸੋ ਕਰ ਜਾਵੋ ਪਾਤਤ ਪੁਨੀਤ ਕਰਤਾ ਪੁਰਖ ਨਾਨਕ ਸੁਨਾਵੋ ਸਲੁਕ ਦੋਹਾ ਮਹੱਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀਉ ਹਮਾਰਾ ਖੰਨੀਐ ਹਰ ਮਨ ਤਨ ਸੰਦੜੀ ਵੱਥ ਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ ਹਰ ਛੋਡਣ ਸੇ ਦੁਰਜਨਾ ਪੜ੍ਹਾ ਦੋਜਕ ਕੈ ਸੂਲ ਪੌੜੀ ਸਭ ਨਿਧਾਨ ਕਰ ਜਿਸਦਾ ਹਰ ਕਰੇ ਸੋ ਹੋਵੈ ਜਪ ਜਪ ਜੀਵੈ ਸੰਤ ਜਾਨ ਪਾਪਾਂ ਮਾਲ ਧੋਵੈ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਰਸ ਵਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸਲੋਕ ਡੱਖਣਾ ਮਹੱਲਾ ਪੰਜਵਾਂ ਪੂਰੀ ਪਰਮ ਮਜਾਏ ਪਿਰੀ ਮੁਹੱਬਤ ਹਿਕ ਤੂੰ ਜਿੱਥੋਂ ਵੰਨਿਆ ਜਾਏ ਤੇ ਥਾਉ ਮੌਜੂਦ ਸੋਏ ਮਹੱਲਾ ਪੰਜਵਾਂ ਚੜ੍ਹ ਕੇ ਘੋੜੜੇ ਕੁੰਦੇ ਪਕੜੈ ਖੂੰਡੀ ਦੀ ਖੇਡਾਰੀ ਹੰਸਾਂ ਸੇਤੀ ਚੇਤੇ ਉਲਾਸਾ ਕੁੱਕੜ ਦੀ ਉਡਾਰੀ ਪੌੜੀ ਰਸਨਾ ਉਚਰੇ ਹਾਰ ਸ੍ਰਵਣੀ ਸੁਨੈ ਸੋਧਰੈ ਮਿੱਤਾ ਹਰ ਜਸ ਲਿਖੈ ਲਾਏ ਭਾਵਨੀ ਸੇ ਹਸਤ ਪਵਿੱਤਾ ਅੜਸੜ ਤੀਰਥ ਮੱਜਨਾ ਸਭ ਪੁੰਨ ਤਿਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਆਂ ਦੇ ਸੇਵਾ ਮਿੱਤਾ ਸਲੋਕ ਮਹੱਲਾ ਪੰਜਵਾਂ ਤੰਦੜੇ ਕੁਲਾਹ ਚੇਤਨਾ ਆਵੈ ਹੇਕੜੋ ਨਾਨਕ ਸੇਈ ਤਨ ਫਿਟਨ ਜਿਨ੍ਹਾਂ ਸਾਈ ਬਿਸਰੈ ਮਹੱਲਾ ਪੰਜਵਾਂ ਪ੍ਰੇਤੋਂ ਕੀ ਤੁਣ ਦੇਵਤਾ ਤਿਨ ਕਰਨਾ ਹਾਰੇ ਸਭੇ ਸਿੱਖ ਉਭਾਰਿਅਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਅਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕੇ ਸ਼ੰਤ ਨਾਹੇ ਸਭ ਤਿਸਾ ਕਰਨਾ ਅਗਵੇ ਅਗੋਚਰ ਸਾਹਿਬੋ ਜੀਆਂ ਕਾ ਪਰਨਾ ਹਸਤ ਦੇ ਪ੍ਰਤਪਲ ਦਾ ਭਰਨ ਪੋਖਣ ਕਰਨਾ ਮਿਹਰਵਾਨ ਬਖਸ਼ਿੰਦ ਆਪ ਜਾਪ ਸੱਚੇ ਤਰਨਾ ਜੋ ਤੁਦ ਭਾਵੈ ਸੋ ਭਲਾ ਨਾਨਕ ਦਾਸ ਸਰਨਾ ਸਲੋਕ ਮਹੱਲਾ ਪੰਜਵਾਂ ਤਿਨਾ ਭੁੱਖ ਨਾ ਕਾਰਹੀ ਜਿਸਦਾ ਪ੍ਰਭ ਹੈ ਸੋਏ ਨਾਨਕ ਚਰਨੀ ਲੱਗਿਆ ਉਧਰੈ ਸਭੁ ਕੋਏ ਮਹੱਲਾ ਪੰਜਵਾਂ ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸੈ ਭੁੱਖ ਨਾ ਮੂਲ ਮਾ ਪੌੜੀ ਮਨ ਰੱਥਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ ਰਾਜ ਮਿਲਖ ਖਣੀ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਨ ਤਨ ਚਾਉ ਹੈ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਰਾਗ ਗੌੜੀ ਭਗਤਾਂ ਕੀ ਬਾਣੀ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਗੌੜੀ ਗੁਹਾਰੇ ਰੀ ਸ੍ਰੀ ਕਬੀਰ ਜੀਓ ਕੇ ਚੌਪਦੇ ਚੌਦਾਂ ਆਪ ਮੋਹੇ ਜਲ ਜਲਤ ਰਾਮ ਜਲ ਪਾਇਆ ਰਾਮ ਉਦਕ ਤਨ ਜਲਤ ਬੁਝਾਇਆ ਰਹਾ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਬਿਨ ਭਗਵੰਤ ਨਾ ਪਾਈਐ ਜੇ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਬਹਾਰੇ ਪਾਵ ਸਾਗਰ ਸੁਖ ਸਾਗਰ ਮਾਹੀ ਪੀਵ ਰਹਿ ਜਾਲ ਨੇ ਖੁੱਟਤ ਨਾਹੀ ਕਹਿ ਕਬੀਰ ਪਾਏ ਸਾਰੰਗ ਪਾਣੀ ਰਾਮ ਉਦਕ ਮੇਰੀ ਤਿਘਾ ਬੁਝਾਨੀ ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਿਕਾਏ ਰਾਹਾਓ ਤੂੰ ਜਲ ਨਿਦਹੋਂ ਜਲ ਕਾ ਮੀਨ ਜਲ ਮੈਂ ਰਹੋਂ ਜਲੈ ਬਿਨ ਖੀਨ ਤੂੰ ਪਿੰਜਰ ਹੋਂ ਸੂਗਟਾ ਤੋਰ ਜਮ ਮੰਜਾਰ ਕਹਾ ਕਰ ਮੋਰ ਤੂੰ ਤਰਵਰ ਹੋ ਪੰਛੀ ਆਹੇ ਮੰਦ ਭਾਗੀ ਤੇਰੂ ਦਰਸ਼ਨ ਨਾਹੇ ਤੂੰ ਸਤਿਗੁਰ ਹੋਂ ਨੌਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ ਹਮ ਅਪਤਾ ਆਪਣੀ ਪਾਤ ਖੋਈ ਹਮਰੇ ਖੋਜ ਪਰੋ ਮਹਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸੁਰ ਨਾਹੀ ਪਤ ਅਪਤ ਤਾ ਕੀ ਨਹੀਂ ਲਾਜ ਤਬ ਜਾਣਾਉਗੇ ਜਬ ਉਗਰੈ ਗੋਪਾਜ ਕਹੋ ਕਬੀਰ ਪਤ ਹਰ ਪਰਵਾਨ ਸਰਬ ਤਿਆਗ ਪਾਜ ਕੇਵਲ ਰਾਮ ਗੌੜੀ ਕਬੀਰ ਜੀ ਨਗਨ ਫਿਰਤ ਜਾਓ ਪਾਈਐ ਜੋਗ ਬਣਕਾ ਮਿਰਗ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹਾਉ ਮੁੰਡ ਮੁੰਡਾਏ ਜਾਓ ਸਿੱਧ ਪਾਈ ਮੁਕਤੀ ਭੇਡ ਨ ਗਈਆ ਕਾਈ ਬਿੰਦ ਰਾਖ ਜਾਓ ਤਰੀਐ ਭਾਈ ਖੁਸਰਾ ਕਿਉਂ ਨਾ ਪਰਮਗਤ ਪਾਈ ਕਹੋ ਕਬੀਰ ਸੁਣੋ ਨਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ ਨਾਨਕ ਰਾਹੀ ਜਿਉਂ ਪੈ ਦਾਦਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤ ਨਾਹੀ ਤੇ ਸਭ ਧਰਮ ਰਾਏ ਕੈ ਜਾਹੀ ਰਹਾਉ ਕਾਇਆ ਰਤ ਬਹੁ ਰੂਪ ਰਚਾਹੀ ਤਿਨ ਕੋ ਦਇਆ ਸੁਪਨਾ ਭੀ ਨਾਹੀ ਚਾਰ ਚਰਨ ਕਹਿ ਬਹੁ ਆਗਰ ਸਾਧੁ ਸੁਖ ਪਾਵੈ ਕਲ ਸਾਗਰ ਕਹੋ ਕਬੀਰ ਬਹੁ ਕਾਏ ਕਰੀਜੈ ਸਰਬਤ ਛੋੜ ਮਹਾਰ ਰਸ ਪੀਜੈ ਕਬੀਰ ਜੀ ਗੌੜੀ ਕਿਆ ਜਾਪ ਕਿਆ ਤਾਪ ਕਿਆ ਬ੍ਰਤ ਪੂਜਾ ਜਾ ਕਹਿ ਹਿਰਦੈ ਭਾਉ ਹੈ ਦੂਜਾ ਰੇ ਜਾਣ ਮਨ ਮਹਦੋ ਸੁਰ ਲਾਈਏ ਚਤੁਰਾਈ ਨਾ ਚਤੁਰਭੁਜ ਪਾਈ ਰਹਾਉ ਪਰ ਹਰ ਲੋਭ ਹਰ ਲੋਕਾ ਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਦੇ ਅੰਗੇ ਨਿਰਮਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਭੂਲੇ ਪਾਏ ਮਿਲੇ ਰਘੁਰਾਇਆ ਗੌੜੀ ਕਬੀਰ ਜੀ ਗਰਭ ਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕਹਿ ਜਨਮ ਮਤ ਖੋਏ ਰਹਾਓ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਦ ਕਹੋ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ ਗੌੜੀ ਕਬੀਰ ਜੀ ਅੰਧਕਾਰ ਸੁਖ ਕਬਨ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਜੋ ਪੈ ਰਸਨਾ ਰਾਮ ਨਾ ਰੈਬੋ ਉਪਜਤ ਬਿਨ ਸਤਰੋਵਤ ਰੈਬੋ ਰਹਾਉ ਜਸ ਦੇਖੀਏ ਤਰ ਭਰ ਕੀ ਛਾਇਆ ਪ੍ਰਾਣ ਗਹਿ ਕਉ ਕਾਹ ਕੀ ਮਾਇਆ ਮਾਇਆ ਜਸ ਜੰਤੀ ਮੈਂ ਜੀਉ ਸਮਾਨਾ ਮੂਹੇ ਮਰਮ ਕੋ ਕਾ ਕਰ ਜਾਨਾ ਹੰਸਾ ਸਰਵਰ ਕਾਲ ਸ੍ਰੀ ਰਾਮ ਰਸਾਇਣ ਪੀਓ ਰੇ ਕਬੀਰ ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੈ ਕੰਚੂ ਆ ਫਲ ਮੋਤੀ ਕਮਲ ਸੋ ਘਰ ਜੋ ਨਿਰਭਉ ਕਹੀਏ ਪਉ ਭੱਜ ਜਾਇ ਭਏ ਹੋਏ ਰਹੀਏ ਰਹਾਉ ਤਟ ਤੀਰਥ ਨੀ ਮਨਪਤੀ ਆਏ ਚਾਰ ਆਚਾਰ ਰਹੇ ਉਰਜਹਾਏ ਪਾ ਪੁਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਣ ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਇ ਪਰਚਰੋ ਇਸ ਗੌੜੀ ਕਬੀਰ ਜੀ। ਜੋ ਜਨ ਪਰਮਿਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ, ਨਾ ਜਾਨਾ ਬੈਕੁੰਠ ਕਾਹਾ ਹੀ, ਜਾਣ ਜਾਣ ਸਭ ਕਹ ਤਾਹਾ ਹੀ ਰਹਾਉ। ਕਹਿਣ ਕਹਾਵਨੈ ਪਤੀਆਈ ਹੈ, ਤਉ ਮਨ ਮਾਨਾ ਜਾਤੇ ਹਉ ਮੈਂ ਜਈ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰੇ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਗੌੜੀ ਕਬੀਰ ਜੀ। ਉਪਜੈ ਨਿਪਜੈ ਨਿਪਜ ਸਮਾਈ, ਨਹਿ ਨਹਿ ਦੇਖਤ ਇਹ ਜਗ ਜਾਈ। ਲਾਜ ਨਾ ਕਾਹਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ। ਅਣਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਚੂਹਾ ਚੰਦਨ ਅਰ ਮਰਦਨ ਅੰਗਾ, ਸੋ ਤਨ ਜਲਾ ਕਾਠ ਕੈ ਸੰਗਾ। ਕਹੋ ਕਬੀਰ ਸੁਨੋ ਰੇ ਗੁਨੀਆ, ਬਿਨਸੈ ਗੁਰ ਰੂਪ ਦੇਖਾ ਸਭ ਦੁਨੀਆ। ਗੌੜੀ ਕਬੀਰ ਜੀ। ਅਵਰ ਮੂਏ ਕਿਆ ਸੋਗ ਕਰੀਜੈ, ਤਉ ਕੀਜੈ ਜੋ ਆਪਣ ਜੀਜੈ। ਮੈਂ ਨਾ ਮਰਬੋ ਮਰਬੋ ਸੰਸਾਰਾ, ਮੈਂ ਨਾ ਮਰੋ ਮਰਬੋ ਸੰਸਾਰਾ। ਆਪ ਮੋਏ ਮਿਲਿਓ ਹੈ ਜੀ ਆਵਨ ਹਾਰਾ ਰਹਾਉ। ਯਾ ਦੇਹੀ ਪਰਮਲ ਮਹਿ ਕੰਧਾ, ਤਾ ਸੁਖ ਬਿਸਰੇ ਪਰਮਾਨੰਦਾ। ਕੋਟਾ ਏਕ ਪੰਚ ਪਨਹਾਰੀ, ਠੂਟੀ ਲਾਜ ਭਰਾ ਮਾਤ ਹਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੋਟਾ ਨਾ ਪਨਹਾਰੀ। ਗੌੜੀ ਕਬੀਰ ਜੀ। ਅਥਾਵਰ ਜੰਗਮ ਕੀਟ ਪਤੰਗਾ, ਅਣਕ ਜਨਮ ਕੀਏ ਬੋਰੰਗਾ। ਐਸੇ ਕਰ ਹਮ ਬੁੱਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ ਰਹਾਉ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰ ਪਾਤ ਕਬਹੂ ਭੇਖਾਰੀ। ਸਾਕਤ ਮਰਤ ਸੰਸਵ ਜੀ ਵੈ, ਰਾਮ ਰਸਾਇਣ ਰਸਨਾ ਪੀ ਵੈ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਆਪ ਪੂਰਾ ਦੀਜੈ। ਗੌੜੀ ਕਬੀਰ ਜੀ ਕੀ ਨਰ ਲਾਇ ਲਿਖਿਆ ਮਹੱਲਾ ਪੰਜਵਾਂ, ਐਸੋ ਅਚਰਜ ਦੇਖਿਓ ਕਬੀਰ। ਦਦ ਕਹਿ ਭੋਲੈ ਬਰੋਲੈ ਨੀਰ ਰਹਾਉ, ਹਰੀ ਅੰਗੂਰੀ ਗਦਹਾ ਚਰੈ। ਨਿਤ ਉੱਠ ਹਾਸੈ ਹੀਂਕੈ ਮਰੈ, ਮਾਤਾ ਪੈਂਸਾ ਮੂਆ ਜਾਹੇ। ਕੁਦ ਕੁਦ ਚਰਰ ਸਾਤ ਤਲਪਾਏ, ਕਹੋ ਕਬੀਰ ਪ੍ਰਗਟ ਪਈ ਖੇਡ। ਲੈ ਲੈ ਕਹੋ ਝੁੰਗੈ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ। ਕਹੋ ਕਬੀਰ ਗੁਰ ਸੋਝੀ ਪਾਈ। ਗੌੜੀ ਕਬੀਰ ਜੀ। ਪੰਚ ਪਦੇ ਜੋ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹਉ ਤਪ ਕਾਹੀਨਾ। ਅਬ ਕਹੋ ਰਾਮ ਕਬਨ ਗਤ ਮੋਰੀ, ਤਜਿਲੇ ਬਨਾਰਸ ਮਤ ਪਈ ਥੋਰੀ। ਰਾਹਾਉ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠਿਆਇਆ। ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਪਿਆ ਮਗਹਰ ਕੀ ਬਾਸੀ। ਕਾਂਸੀ ਮਗਹਰ ਸਾਮ ਵਿਚਾਰੀ, ਉਸ਼ੀ ਭਗਤ ਕੈਸੇ ਉਤਰ ਸਪਾਰੀ। ਕਹੋ ਗੁਰ ਗਜ ਸਿਵ ਸਭ ਕੋ ਜਾਨਾ, ਮੂਆ ਕਬੀਰ ਰਮਤ ਸ੍ਰੀ ਰਾਮਾ। ਗੌੜੀ ਕਬੀਰ ਜੀ। ਚੂਹਾ ਚੰਦਨ ਮਰਦਨ ਅੰਗਾ, ਸੋ ਤਨ ਜਲਾ ਕਾਠ ਕੈ ਸੰਗਾ। ਇਸ ਤਨ ਧਨ ਕੀ ਕਮਨ ਵਡਾਈ, ਤਰਨ ਪਰੈ ਉਰਵਾਰ ਨਾ ਜਾਈ ਰਹਾਉ। ਰਾਤ ਜੇ ਸੋਵਾ ਦਿਨ ਕਰਹਿ ਕਾਮ, ਇੱਕ ਖਿਨ ਲੇਹੇ ਨਾ ਹਰਿ ਕੋ ਨਾਮ। ਹਾਸਾ ਡੋਰ ਮੁਖ ਖਾਉ ਤੰਬੋਰ, ਮਰਤੀ ਬਾਰ ਕਸ ਬੰਧ ਚੋਰ। ਗੁਰਮਤਿ ਰਸ ਰਸ ਹਰਿ ਗੁਣ ਗਾਵੈ, ਰਾਮਾ ਰਾਮ ਰਮਤ ਸੁਖ ਪਾਵੈ। ਕਿਰਪਾ ਕਰਕੇ ਨਾਮ ਦਿਰੜਾਈ, ਹਰ ਹਰ ਵਾਸ ਸੁਗੰਧ ਵਸਾਈ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ, ਜਾਮ ਤੇ ਉਲਟ ਪਏ ਹੈ ਰਾਮ। ਦੁੱਖ ਬਿਨਸੇ ਸੋ ਕੀਓ ਬਿਸਰਾਮ, ਬੈਰੀ ਉਲਟ ਪਏ ਹੈ ਮੀਤਾ। ਸਾਕਤ ਉਲਟ ਸੋ ਜਾਣ ਪਏ ਚੀਤਾ, ਅਬ ਮੋਹਿ ਸਰਬ ਕੁਸਲ ਕਰ ਮਾਨਿਆ। ਸ਼ਾਂਤ ਪਈ ਜਬ ਗੋਬਿੰਦ ਜਾਣਿਆ, ਰਾਹੁ ਤਨ ਮੈਂ ਹੋਤੀ ਕੋਟ ਉਪਾਦ। ਉਲਟ ਪਈ ਸੁਖ ਸਹਿਜ ਸਮਾਧ, ਆਪ ਪਛਾਨਾ ਆਪੇ ਆਪ। ਰੋਗ ਨ ਵਿਆਪੈ ਤੀਨੋ ਤਾਪ, ਅਮਨ ਉਲਟ ਸਨਾਤਨ ਹੂਆ। ਤਬ ਜਾਨਾ ਜਬ ਜੀਵਤ ਮੂਆ, ਕਹੋ ਕਬੀਰ ਸੁਖ ਸਹਿਜ ਸਮਾਵੋ। ਆਪ ਨਾ ਡਰੋ ਨਾ ਅਵਰ ਡਰਾਵੋ। ਗੌੜੀ ਕਬੀਰ ਜੀ। ਪਿੰਡ ਮੂਹੈ ਜੀਓ ਕੇ ਕਰ ਜਾਤਾ, ਸ਼ਬਦ ਅਤੀ ਤੇ ਨਾ ਹਜ਼ਰਤਾ। ਹਾ ਜਨ ਰਾਮ ਜਨ ਤੈ ਪਛਾਨਿਆ, ਜੋ ਗੂੰਗੇ ਸਾਕਰ ਮਨ ਮਾਨਿਆ। ਐਸਾ ਗਿਆਨ ਕਥਾ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ। ਰਹਾਉ ਸੋ ਗੁਰ ਕਰੋ ਜੇ ਪੌਰ ਨਾ ਕਰਨਾ, ਸੋ ਪਦਰਵੋ ਜੇ ਪੌਰ ਨਾ ਰਵਣਾ, ਸੋ ਧਿਆਨ ਧਰੋ ਜੇ ਪੌਰ ਨਾ ਤਰਨਾ। ਐਸੇ ਮਰੋ ਜੇ ਪੌਰ ਨਾ ਮਰਨਾ, ਉਲਟੀ ਗੰਗਾ ਜਮਨ ਮਿਲਾਵੋ। ਬਿਨ ਜਲ ਸੰਘ ਮਨ ਮੈਂ ਨਹਾਵੋ, ਲੋਚਾ ਸੰਸਰ ਵਿਵਹਾਰਾ। ਤਤ ਵਿਚਾਰ ਕਿਆ ਅਵਰ ਵਿਚਾਰਾ, ਆਪ ਤੇਜ ਬਾਏ ਪ੍ਰਿਥਵੀ ਆਕਾਸਾ। ਐਸੀ ਰਹਿਤ ਰਹੋ ਹਰ ਪਾਸਾ, ਕਹੇ ਕਬੀਰ ਨਿਰੰਜਨ ਤਿਆਵੋ। ਤਿਤਕਾ ਜਾਓ ਜੇ ਬੌਰ ਨਾ ਆਵੋ, ਗੌੜੀ ਕਬੀਰ ਜੀ ਤੇ ਪਦੇ ਕੰਚਨ ਸੋ ਪਾਈਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਅਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਇ ਮੇਰਾ ਮਨ ਮਾਨਿਆ ਰਹਾਉ ਬ੍ਰਹਮੈ ਕਰ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਕਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇ ਮਰਨਾ ਸਭ ਜਗਤ ਤਰਾਸਿਆ ਸੋ ਮਰਨਾ ਗੁਰੂ ਸ਼ਬਦ ਪ੍ਰਗਾਸਿਆ ਅਬ ਮੋਹਿ ਕਹਿ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹ ਸਭ ਕੋਈ ਸਹਿਜੇ ਮਰਾ ਅਮਰ ਹੋਏ ਸੋਈ ਕਹੋ ਕਬੀਰ ਮਨ ਪਿਆ ਆਨੰਦਾ ਗਿਆ ਪਰਮ ਰਹਿ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜ ਤਨ ਮੈਂ ਠੌਰ ਨਾ ਪਾਵੋ ਲਾਗੀ ਹੋਏ ਸੁਜਾਨਾ ਪੀਰ ਰਾਮ ਭਗਤਾਂ ਨਿਆਲੇ ਤੀਰ ਰਹਾਓ ਇੱਕ ਭਾਈ ਦੇਖੋ ਸਭ ਨਾਰੀ ਕਿਆ ਜਾਨੋ ਸਹਿ ਕੌਣ ਪਿਆਰੀ ਕਹੋ ਕਬੀਰ ਜਾ ਕਰ ਮਸਤਕ ਭਾਗ ਸਭ ਪਰ ਹਰ ਤਾਂ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾ ਕੈ ਹਰ ਸਾ ਠਾਕੁਰ ਪਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ ਰਾਮ ਭਰੋਸਾ ਤੋਰਾ ਤਬ ਕਾਹੂ ਕਾ ਕਬਣ ਨਿਹੁਰਾ ਰਹਾਓ ਤੀਨ ਲੋਕ ਜਾ ਕਹਿ ਹੈ ਭਾਰ ਸੋ ਕਾਹੇ ਨਾ ਕਰੇ ਪ੍ਰਤ ਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਵਸ ਜਾਓ ਵੇਖਦੇ ਮਹਿਤਾਰੀ ਗੌੜੀ ਕਬੀਰ ਜੀ ਬਿਨ ਸਾਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਦਲ ਸੰਦੇਹ ਜਬ ਲਾਗ ਰਾਸ ਤਬ ਲਗ ਨਹੀਂ ਦੇਹ ਰਹਾਓ ਸਾਹਣ ਸਤ ਕਰੈ ਜੀ ਆਪਣੇ ਸੋ ਰਮਈਏ ਕਹੋ ਮਿਲੇ ਨਾ ਸੁਪਨਾ ਤਨ ਮਨ ਧਨ ਗ੍ਰਹਿ ਸੌਂਪ ਸਰੀਰ ਸੋਈ ਸੁਹਾਗਣ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਿਵਾਰ ਰੇ ਨਰ ਨਾਵ ਚੌੜ ਕਤ ਬੋੜੀ ਹਰਸ ਤੁੜ ਵਿਖਿਆ ਸੰਗ ਜੋੜੀ ਰਹਾਓ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚਿਤ ਚਿਤ ਨਿਕਸੁੰਡੀਰ ਸੋ ਜਲ ਨਿਰਮਲ ਕਥਿਤ ਕਬੀਰ ਗੌੜੀ ਕਬੀਰ ਜੀ ਜੇ ਕੋਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮਹਿਤਾਰੀ ਜੇ ਨਰ ਰਾਮ ਭਗਤ ਨ ਸਾਧੀ ਜਨਮਤ ਕਸ ਨਾ ਮੋਹ ਅਪਰਾਧੀ ਰਹਾਓ ਮੁੱਚ ਮੁੱਚ ਗਰਭ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜੀਵੇ ਜਗ ਮੱਝਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾਂ ਜੈਸੇ ਕੁਬਜ ਕਰੂਪ ਗੌੜੀ ਕਬੀਰ ਜੀ ਜੋ ਜਨ ਲੇਹੇ ਖਸਮ ਕਾ ਨਾਓ ਤਿਨ ਕਹਿ ਸਦ ਬਲਿਹਾ ਰਹਿ ਜਾਓ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਭਾਵੈ ਰਹਾਓ ਜੇ ਘਟ ਰਾਮ ਰਹਿਆ ਭਰਪੂਰ ਤਿਨ ਕੀ ਪਗ ਪੰਕਜ ਹਮ ਤੂਰ ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੂਆ ਮੇਰੀ ਭਾਠੀ ਚੰਦ ਸੰਚ ਮਹਾਰਾਸ ਤਨ ਪਿਆ ਕਾਠੀ ਉਹ ਕੋ ਕਹੀਏ ਸਹਿਜ ਮਤ ਵਾਰਾ ਪੀਵਤ ਰਾਮ ਰਸ ਗਿਆਨ ਵਿਚਾਰ ਰਹਾਓ ਸਹਿਜ ਕਲਾਲਨ ਜੋ ਮਿਲ ਆਈ ਹੀ ਆਨੰਦ ਮਾਤੇ ਅਣਦਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨੁਭਵ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨਾ ਵਿਆਪੀ ਮਨਾ ਮਾਰ ਕਵਨ ਸਿੱਧ ਥਾਪੀ ਕਵਨ ਸੋ ਮੁਣ ਜੋ ਮਨ ਮਾਰਾ ਮਨ ਕੋ ਕਮਾਰ ਕਹੋ ਕਿਸ ਤਾਰ ਰਹਾਉ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਪਿਓ ਮਨ ਮਸੂਦਨ ਤ੍ਰਿਭਵਨ ਦੇਓ ਗੌੜੀ ਕਬੀਰ ਜੀ ਉਹ ਜੋ ਦੀਸਾ ਅੰਬਰ ਤਾਰੇ ਕਿਨਵੇ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸਿਉ ਲਾਗਾ ਬੂਝੈ ਬੂਝਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਿਓ ਜੀਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੈ ਗਾ ਸੋਏ ਹਿਰਦੈ ਰਾਮ ਮੋਖ ਰਾਮਾ ਹੋਏ ਗੌੜੀ ਕਬੀਰ ਜੀ ਵੀਰ ਕੀ ਪੁੱਤਰੀ ਸਿਮਰਤ ਪਾਈ ਸੰਕਲ ਜੇਵਰੀ ਲੈ ਹੈ ਆਈ ਆਪਣ ਨਗਰ ਆਪ ਤੇ ਬੰਧਿਆ ਮੋਕੇ ਫਾਂਦ ਕਾਲ ਸਰ ਸੰਧਿਆ ਰਹਾਉ ਕੱਟੀ ਨਾ ਕੱਟੈ ਤੂਟ ਨਾ ਜਾਈ ਸਾਹ ਸਾਪਣ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ ਰਾਮ ਕਹਿ ਛੂਟਿਆ ਗੌੜੀ ਕਬੀਰ ਜੀ ਦੇਹ ਮੁਹਾਰ ਲਗਾਮ ਪਹਿਰਾਵੋ ਸਗਲਤਾ ਜੀਨ ਗਗਨ ਦੌਰਾਵੋ ਆਪਣੇ ਵਿਚਾਰ ਸਵਾਰੀ ਕੀਜੈ ਸਹਿਜ ਕੈ ਪਾਵੜੈ ਪਗ ਤਰ ਲੀਜੈ ਰਹਾਓ ਚੱਲ ਰੇ ਬੈ ਕੁੰਟ ਤੁਜੈ ਲੈ ਤਾਰੋ ਹਿੱਚੇ ਦਾ ਪ੍ਰੇਮਿਕ ਚਾਬਕ ਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦ ਕਿਤੇ ਵਿਤੇ ਰਹਿ ਨਰਾਰਾ ਗੌੜੀ ਕਬੀਰ ਜੀ ਜੇ ਮੁਖ ਪਾਂਚੋ ਅੰਮ੍ਰਿਤ ਖਾਏ ਤੇ ਮੁਖ ਦੇਖਤ ਲੁਕਟ ਲਾਏ ਇੱਕ ਦੁੱਖ ਰਾਮ ਰਾਏ ਘਟ ਹੋ ਮੇਰਾ ਅਗਣ ਦਹਾ ਅਰ ਗਰਭ ਬਸੇਰਾ ਰਹਾਉ। ਕਾਇਆ ਵਿਗੂਤੀ ਬਹੁ ਬਿਧ ਪੰਤੀ ਕੋ ਜਾਰੇ ਕੋ ਗਡਲੇ ਮਾਟੀ ਕਹੁ ਕਬੀਰ ਹਰ ਚਰਨ ਦਿਖਾਵੋ। ਪਾਛਾ ਤੇ ਜਮ ਕਿਉ ਨਾ ਪਠਾਵੋ। ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਣਾ ਜਾਰ ਖਸਮਤ ਰਾਖ ਕਵਨਾ ਰਾਮ ਜਪਤ ਤਨ ਜਰ ਕੀ ਨਾ ਜਾਏ। ਰਾਮ ਨਾਮ ਚਿਤ ਰਹਿਆ ਸਮਾਇ ਰਹਾਉ। ਕਾ ਕੋ ਜਰਾ ਕਾਹੇ ਹੋਏ ਹਾਨ ਨਟ ਵਟ ਖੇਲੈ ਸਾਰੰਗ ਪਾਨ। ਕਹੁ ਕਬੀਰ ਅੱਖਰ ਦੁਇ ਪਾਖ ਹੋਏਗਾ ਖਸਮ ਤਾਂ ਲੇਗਾ ਰਾਖ। ਗੌੜੀ ਕਬੀਰ ਜੀ ਦੋ ਪਦੇ ਨਾਮ ਹੈ ਜੋਗ ਧਿਆਨ ਚਿੱਤ ਲਾਇਆ। ਬਿਨ ਬੈ ਰਾਗ ਨਾ ਝੂਠ ਸਮਾਇਆ ਕੈਸੇ ਜੀਵਨ ਹੋਏ ਹਮਾਰਾ। ਜਾ ਬਣਾ ਹੋਏ ਰਾਮ ਨਾਮ ਆਧਾਰਾ ਰਹਾਉ। ਕਹੁ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ। ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬੰਧਤ ਪਾਗ ਸੋ ਸੁਰ ਚੁੰਚ ਸਵਾਰ ਕਾਗ। ਇਸ ਤਨ ਤਨ ਕੋ ਕਿਆ ਗਰਬਈਆ ਰਾਮ ਨਾਮ ਕਾਹੇ ਨਾ ਦ੍ਰਿੜਿਆ ਰਹਾਉ। ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ। ਗੌੜੀ ਗੁਆਰੇਰੀ ਕੇ ਪਦੇ 35 ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਪਾਵੈ। ਵਿਖਿਆ ਅਜੋ ਸੁਰਤ ਸੁਖਾਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ। ਇਸ ਸੁਖ ਤੇ ਸਿਵ ਬ੍ਰਹਮੰਡ ਰਾਨਾ ਸੋ ਸੁਖ ਹਮੋ ਸਾਚ ਕਰ ਜਾਨਾ। ਸਨਕਾਦਕ ਨਾਰਦ ਮੁਨ ਸੇਖਾ ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ। ਇਸ ਮਨ ਕੋ ਕੋਈ ਖੋਜੋ ਪਾਈ ਹੀ ਤਨ ਛੂਟੇ ਮਨ ਕਹ ਸਮਾਈ। ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕਾ ਪ੍ਰੇਮ ਇਨ ਹੀ ਹੈ ਜਾਨਾ। ਹਾਂ ਇਸ ਮਨ ਕੋ ਨਹੀਂ ਆਵਣ ਜਾਨਾ ਜਿਸ ਕਾ ਭਰਮ ਗਿਆ ਤਿੰਨ ਸੱਚ ਪਛਾਨਾ। ਇਸ ਮਨ ਕੋ ਰੂਪ ਨ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ। ਇਸ ਮਨ ਕਾ ਕੋਈ ਜਾਣੈ ਪਿਓ ਇਹ ਮਨ ਲੀਨ ਭਏ ਸੁਖ ਦਿਓ। ਜੀਉ ਏਕਰ ਸਗਲ ਸਰੀਰਾ ਇਸ ਮਨ ਕੋ ਰਬ ਰਹੇ ਕਬੀਰਾ। ਗੌੜੀ ਗੁਆਰੇਰੀ ਅਹਨਸ ਏਕ ਨਾਮ ਜੋ ਜਾਗੇ ਸਕੇਤਕ ਸਿੱਧ ਭਏ ਲਿਵ ਲਾਗੇ। ਰਾਹਾਉ ਸਾਧਕ ਸਿੱਧ ਸਗਲ ਮੁਨ ਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋਹੇ ਨਾ ਆਨਾ। ਕਹਿ ਕਬੀਰ ਰਾਮ ਨਾਮ ਪਛਾਨਾ। ਗੌੜੀ ਪੀ ਸੂਰਠ ਪੀ ਰੇ ਜੀ ਨਲੱਜ ਲਾਜ ਤੋਹਿ ਨਾਹੀ ਹਰ ਤਜ ਕਤ ਕਾਹੂ ਕਹਿ ਜਾਹੀ ਰਹਾਉ। ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤਨਾ ਸੋਹੀ ਸੋ ਸਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਹਰ ਦੂਰ। ਕਬਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਕਰਤਾ ਕਹਿ। ਸਭ ਕੋ ਕਹਿ ਜਾਸ ਕੀ ਬਾਤਾ ਸੋ ਸਮਰੱਥ ਨਿਜ ਪਤ ਹੈ ਦਾਤਾ। ਕਹਿ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨਾ ਹੋਈ। ਕੌਣ ਕੋ ਪੂਤ ਪਿਤਾ ਕਉ ਕਾਕੋ ਕੌਣ ਮਹਾਰੇ ਕੋ ਦੇ ਸੰਤਪ ਕੋ। ਹਰ ਜਗ ਠੱਗ ਹਰ ਠੱਗ ਜਗ ਠਗੋਰੀ ਲਾਈ ਹਾਰ ਕੇ ਬਿਓ ਕੈਸੇ ਜੀਉ ਮੇਰੀ ਮਾਈ ਰਹਾਉ। ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲਿਓ ਸਰੀਰ ਵਿਚਾਰੀ। ਕਹਿ ਕਬੀਰ ਠੱਗ ਸੋ ਮਨ ਮਾਨੇ ਹਾਂ ਗਈ ਠਗੋਰੀ ਠੱਗ ਪਹਿਚਾਨੇ ਆ। ਆਪ ਮੋਕੋ ਪਏ ਰਾਜਾ ਰਾਮ ਸਹਾਈ ਜਨਮ ਮਰਨ ਘਾਟ ਪਰਮ ਗਤ ਪਾਈ ਰਹਾਉ। ਸਾਧੂ ਸੰਗਤ ਦਿਉਰ ਲਾਏ ਪੰਜ ਦੂਤ ਲਿਓ ਛਡਾਏ। ਅੰਮ੍ਰਿਤ ਨਾਮ ਜਪੋ ਜਾਪ ਰਸਨਾ ਮੋਲ ਦਾਸ ਕਰ ਲੀਨੋ ਆਪਣਾ। ਸਤਿਗੁਰ ਕੀਨੋ ਕਰ ਉਪਕਾਰ ਵਿਖਾੜ ਲੀਨ ਸਾਗਰ ਸੰਸਾਰ। ਚਰਨ ਕਮਲ ਸੋ ਲਾਗੀ ਪ੍ਰੀਤ ਗੋਬਿੰਦ ਵਸੈ ਨਿਤਾ ਨਿਤ ਚੀਤ। ਮਾਇਆ ਤਪਤ ਬੁਝਿਆ ਅੰਗਿਆਰਨ ਮਨ ਸੰਤੋਖ ਨਾਮ ਆਧਾਰ। ਸਜਲ ਤਲ ਪੂਰੈ ਪ੍ਰਭ ਸਵਾਮੀ ਜਤ ਪੇਕੋ ਤਤ ਅੰਤਰ ਜਾਮੀ। ਆਪਣੀ ਭਗਤਾ ਪੀ ਦਰੜਾਈ ਪੂਰਵ ਕਰਮ ਲਿਖਤ ਮਿਟਿਆ ਮੇਰੇ ਭਾਈ। ਜਿਸ ਕਿਰਪਾ ਕਰੇ ਤੇ ਪੂਰਨ ਸਾਜ ਕਬੀਰ ਕੋ ਸਵਾਮੀ ਗਰੀਬ ਨਿਵਾਜ। ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ। ਜਨਮੈ ਸੂਤਕ ਪੂਪਣ ਸੂਤਕ ਸੂਤਕ ਪਰਜ ਵਿਗੋਈ। ਕਹੋ ਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੇਤਾ ਰਹਾਉ। ਨੈਨੋ ਸੂਤਕ ਬੈਨੋ ਸੂਤਕ ਸੂਤਕ ਸ੍ਰਵਣੀ ਹੋਈ। ਸੂਤਕ ਉਠਤ ਬੈਠੇ ਸੂਤਕ ਲਾਗੇ ਸੂਤਕ ਪਰੇ ਰਸੋਈ। ਫਾਸਨ ਕੀ ਬਿਦ ਸਭ ਕੋ ਜਾਨਾ ਛੂਟਣ ਕੀ ਇੱਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰ ਸੂਤਕ ਤਿਨਾਂ ਨਾ ਹੋਈ ਗੌੜੀ। ਚਗਰਾ ਇੱਕ ਨਿਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਉ। ਇਹ ਮਾਣ ਵੱਡਾ ਕਿ ਜਾਤ ਸੋ ਮਨ ਮਾਨਿਆ ਰਾਮ ਵੱਡਾ ਕਹਿ ਰਾਮੈ ਜਾਨਿਆ। ਬ੍ਰਹਮਾ ਵੱਡਾ ਕਿ ਜਾਤ ਸੋ ਪਾਇਆ ਵੇਦ ਵੱਡਾ ਕਿ ਜਹਾਂ ਤੇ ਆਇਆ। ਕਹਿ ਕਬੀਰ ਹੋਂ ਭਇਆ ਉਦਾਸ ਤੀਸ ਵੱਡਾ ਕਿ ਹਰਿ ਕਾ ਦਾਸ। ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹੇ ਨ ਮਾਇਆ ਬੰਦੀ ਰਹਾਵ ਦੋ ਚਿੱਤੇ ਕੀ ਦੋਇ ਤੂਣ ਗਿਰਾਨੀ ਮੋਹ ਬਲੇਡਾ ਟੂਟਾ ਤਿਸਨਾ ਸ਼ਾਨ ਪਰੀ ਤਾਰੂ ਪਰ ਦੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਬਰਖਾ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪਰਗਾਸਾ ਉਦਾ ਭਾਣ ਜਬ ਚੀਨਾ ਗੌੜੀ ਚੇਤੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣੈ ਨਾ ਹਰ ਗੁਣ ਗਾਵਹਿ ਬਾਤਨ ਹੀ ਅਸਮਾਨ ਗਿਰਾਵਹਿ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ ਆਪਣਾ ਦੇਹੇ ਚੁਰੂ ਪਰ ਪਾਣੀ ਤੇਹ ਨਿੰਦਾ ਹੈ ਜੇ ਗੰਗਾ ਆਨੀ ਬੈਠਤ ਉੱਠਤ ਕੁਟਲਤਾ ਚੱਲ ਆਪ ਗਏ ਔਰਨ ਹੂੰ ਕਲ ਛਾੜ ਕੁਚਰਚਾ ਆਣ ਨ ਜਨ ਬ੍ਰਹਮਾ ਹੂ ਕੋ ਕਿਹੋ ਨ ਮਨ ਆਪ ਗਏ ਔਰਨ ਹੂ ਖੋਵਹਿ ਆਗ ਲਗਾਏ ਮੰਦਰ ਮਹਿ ਸੋਵਹਿ ਅਵਰਨ ਹਸਤ ਆਪ ਹੈ ਕਾਨੇ ਦੇਖ ਤਿਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਬੈਰਾਗਨ ਕਬੀਰ ਜੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਤ ਪਿੱਤਰ ਨ ਮਾਨੈ ਕੋ ਮੂਹੇ ਸਰਾਧ ਕਰਾਹੀ ਪਿੱਤਰ ਭੀ ਬਪਰੇ ਕਉ ਕਿਉ ਪਾਵੈ ਕਉਆ ਕੂਕਰ ਖਾਹੀ ਮੋਹ ਕਉ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਭੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਉ ਦੇਹੀ ਐਸੇ ਪਿੱਤਰ ਤੁਮਾਰੇ ਕਹੀਐ ਆਪਣ ਕਹਿਆ ਨ ਲੇਹੀ ਸਰ ਜਿਉ ਕਾਟੈ ਨਿਰਜਿਉ ਪੂਜੈ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨੀ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ ਗੌੜੀ ਜੀਵਤ ਮਰੈ ਮਰੈ ਫੁਣ ਜੀਵੈ ਸੈਸੇ ਸੁਨ ਸਮਾਇਆ ਅੰਜਨ ਮਾਹ ਨਿਰੰਜਨ ਰਹੀਐ ਬੌੜ ਨਾ ਭਾਵ ਜਲ ਪਾਇਆ ਮੇਰੇ ਰਾਮ ਐਸਾ ਖੀਰ ਬਿਲੋਈਐ ਗੁਰਮਤ ਮਣੂਆ ਅਸਥਿਰ ਰਾਖੋ ਇਨ ਬਿਧ ਅੰਮ੍ਰਿਤ ਪੀਓਈਐ ਰਹਾਉ ਗੁਰ ਕੈ ਬਾਣ ਬਜਲ ਬਜਰ ਕਾਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਪ੍ਰਮ ਚੂਕਾ ਨਿਸ਼ਚਲ ਸਿਵ ਕਰ ਵਾਸਾ ਤਿਨ ਬਿਨ ਬਾਣ ਤਨਖ ਚੜਾਈਐ ਇਹ ਜਗ ਬੇਦਿਆ ਪਹਾਈ ਦਸ ਦਸ ਬੂਢੀ ਪਵਨ ਚੁਲਾਵੈ ਡੋਰ ਰਹੀ ਲਿਵ ਲਾਈ ਉਨ ਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੁ ਕਬੀਰ ਅਨਪੋ ਇਕ ਦੇਖਿਆ ਰਾਮ ਨਾਮ ਲਿਵ ਲਾਗੀ ਗੌੜੀ ਬੈਰਾਗਣ ਤੇ ਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ ਆਵੈ ਨਾ ਜਾਏ ਮਰ ਨਾ ਜੀਵੈ ਤਾਸ ਖੋਜ ਬੈਰਾਗੀ ਮੇਰੇ ਮਾਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰ ਨਾਤਰ ਥਾ ਬੇਗਾਨਾ ਰਾਹੋ ਨਿਵਰੈ ਦੂਰ ਦੂਰ ਫੁਣ ਨਿਵਰੈ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸੇ ਪਿਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਐ ਐਸਾ ਕੋਈ ਬਿਬੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਚੱਲ ਦੇਖੀ ਗੌੜੀ ਤਹਿ ਪਾਵਤ ਸਿੰਧ ਧੂਪ ਨਹੀਂ ਸ਼ਹੀਆ ਤਹਾਂ ਉਤਪਦ ਪਰ ਲੋ ਨਾਹੀ ਜੀਵਨ ਮਿਰਤ ਨਾ ਦੁੱਖ ਸੁਖ ਵਿਆਪਾ ਸੁਨ ਸਮਾਧ ਦਉਤ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲਨੀ ਚੜਾ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਅਰਧ ਉਰਧ ਕਤੂਤ ਨਾਹੀ ਰਾਤ ਦਿਨ ਸਤ ਨਾਹੀ ਜਲ ਨਹੀਂ ਪਵਨ ਪਾਵਕ ਫੁਣ ਨਾਹੀ ਸਤਿਗੁਰ ਤਹਾਂ ਸਮਾਹੀ ਅਗਮੇ ਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਹੇ ਗੌੜੀ ਪਾਪ ਪੁੰਨ ਦੇ ਬੈਲ ਬਿਸਾਹੇ ਪਵਨ ਪੂਜੀ ਪਰਗਾਸੇ ਉਹ ਤ੍ਰਿਸ਼ਨਾ ਗੂਣ ਪਾ ਭਰੀ ਘਟ ਪੀਤਰ ਇਨ ਬਿਧ ਟਾਂਡ ਬਿਸਾਹਿਓ ਐਸਾ ਨਾਇਕ ਨਾਮ ਹਮਾਰਾ ਸਗਲ ਸੰਸਾਰ ਕੀਓ ਬਣ ਜਾ ਰਹਾਉ ਕਾਮ ਕ੍ਰੋਧ ਪੈ ਜਗਾਤੀ ਮਨ ਤਰੰਗ ਬਟਵਾਰਾ ਪੰਚ ਤੱਤ ਮਿਲ ਦਾਨ ਨਬੇਰਾ ਟਾਂਡਾ ਉਤਰੋ ਪਾਰਾ ਕਹਿ ਤ ਕਬੀਰ ਸੁਣ ਰੇ ਸੰਤੋ ਅਬ ਐਸੀ ਬਨ ਆਈ ਕਾਟੀ ਚੜਤ ਬੈਲ ਇਕ ਤਾਕਾ ਚਲੋ ਗੂਣ ਛਿਟਕਾਈ ਗੌੜੀ ਪੰਚ ਪਦਾ ਪੇਵਕੜੈ ਦਿਨ ਚਾਰ ਹੈ ਸੋਹਰੜੈ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਏ ਆਣਾ ਕਹੋ ਟੱਡੀਆ ਬਧ ਤਨ ਖੜੀ ਕਪਾਹੂ ਕਰ ਆਏ ਬੁਕਲਾਉ ਆਏ ਰਹਾਉ ਉਹ ਜੋ ਦਿਸੈ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸੋ ਟੁੱਟ ਪੜੀ ਉੱਠ ਚੱਲੀ ਪਨਹਾਰੀ ਸਾਹਿਬ ਹੋਏ ਦਇਆਲ ਹੋਏ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੋ ਹੱਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ ਇਸ ਨੂੰ ਕਿਆ ਆਖੀਐ ਕਿਆ ਕਰੇ ਹੈ ਵਿਚਾਰੀ, ਪਈ ਨਿਰਾਸੀ ਉੱਠ ਚੱਲੀ, ਚਿਤ ਬੰਦ ਨਾ ਤੀਰਾ, ਹਰ ਕੀ ਚਰਨੀ ਲਾਗ ਰਹੋ, ਪਜ ਸ਼ਰਨ ਕਬੀਰਾ ਗੌੜੀ, ਜੋਗੀ ਕਹਾ ਜੋਗ ਪਲ ਮੀਠਾ, ਅਵਰ ਨਾ ਦੂਜਾ ਪਾਈ, ਰੁੰਡਤ ਮੁੰਡਤ ਇੱਕ ਸ਼ਬਦੀ, ਇਹ ਕਹਾ ਸਿੱਧ ਪਾਈ, ਹਰ ਬਿਨ ਭਰਮ ਭੁਲਾਨੇ ਅੰਧਾ, ਜਾ ਪੈ ਜਾਓ ਆਪ ਛੁਟਕਾਵਣ ਤੇ, ਬਾਂਧੇ ਬਹੁ ਫੰਦਾ ਰਹਾਓ, ਜਹਾਂ ਤੇ ਉਪਜੀ ਤਾਹੀ ਸਮਾਨੀ, ਇਹ ਬਿਦ ਬਿਸਰੀ ਤਬਹੀ, ਪੰਡਤ ਗੁਣੀ ਸੂਰ ਹਮ ਦਾਤੇ, ਇਹ ਕਹਾ ਵੱਡ ਹਮ ਹੀ, ਜਿਸੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉ ਰਹੀਐ, ਸਤਿਗੁਰ ਮਿਲੇ ਅੰਧੇਰਾ ਚੂਕੈ, ਇਨ ਬਿਦ ਮਾਨਕ ਲਹੀਐ, ਤਜ ਬਾਵੇ ਦਾਹਨੇ ਬੇਕਾਰਾ, ਹਰ ਪਾ ਦ੍ਰਿੜ ਕਰ ਰਹੀਐ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ, ਰਾਹ ਗੌੜੀ ਪੂਰਬੀ ਕਬੀਰ ਜੀ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਜਹ ਕਾ ਸ਼ਹ ਤਹਾਂ ਕਿਛ ਨਾਹੀ, ਪੰਚ ਤਤ ਤਾ ਨਾਹੀ, ਏੜਾ ਪਿੰਗਲਾ ਸੁਖੁਣ ਬੰਦੇ, ਇਹ ਅਵਗਣ ਕਤ ਜਾਹੀ, ਤਾਗਾ ਤੂਟਾ ਗਗਨ ਬਿਨ ਸਗਿਆ, ਤੇਰਾ ਬੋਲਤ ਕਹਾਂ ਸਮਾਈ, ਇਹ ਸੰਸਾ ਮੋਹ ਕੋ ਅਣਦਿਨ ਵਿਆਪੈ, ਮੋਹ ਕੋ ਕੋ ਨਾ ਕਹ ਸਮਝਾਈ, ਰਹਾਉ ਜੈ ਬਾਰ ਪਾਂਡ ਪਿੰਡ ਤੈ ਨਾਹੀ, ਰਚਨਹਾਰ ਤਾ ਨਾਹੀ, ਕਾ ਕੋ ਸਾ ਠਾਕੁਰ ਕਾ ਕੋ ਸੇਵਕ ਕੋ ਕਾ ਹੂੰ ਕਹਿ ਜਹ, ਜੈ ਬਾਰ ਪਾਂਡ ਪਿੰਡ ਤੈ ਨਾਹੀ, ਰਚਨਹਾਰ ਤੈ ਨਾਹੀ, ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਐ ਕਿਸ ਮਾਹੀ, ਜੋੜੀ ਜੁੜੈ ਨਾ ਤੋੜੀ ਤੂਟਾ, ਜਬ ਲਗ ਹੋਏ ਬਿਨਾਸੀ, ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾ ਹੂੰ ਕਹਿ ਜਾਸੀ, ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸ ਦਿਨ ਰਾਤੀ, ਵਾ ਕਮਰ ਮੋਈ ਪਰ ਜਾਣਾ, ਉਤੋਂ ਸਦਾ ਬਨਾਸੀ, ਗੌੜੀ ਸੁਰਤ ਸਿਮਰਤ ਦੋਏ ਪੰਨੀ ਮੁੰਦਾ, ਪਰਮਤ ਬਾਹਰ ਖਿੰਥਾ, ਸੁਨ ਗੁਫਾ ਮੈਂ ਆਸਨ ਬੈਸਨ, ਕਲਪ ਵਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ, ਰਹਾਉ ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰੇ ਬਟੂਆ ਸਭ ਜਗ ਪਸਮਾ ਤਾਰੀ, ਤਾੜੀ ਲਾਗੀ ਤਿਪਲਟ ਪਲਟੀਐ, ਛੁੱਟ ਹੋਏ ਪਸਾਰੀ, ਮਨ ਪਵਨ ਦੁਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ, ਥਿਰ ਪਈ ਤੰਤੀ ਤੂਟਸ ਨਾਹੀ, ਅਨਹਦ ਕਿੰਗੁਰੀ ਬਾਜੀ, ਸੁਣ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ, ਕਉ ਕਬੀਰ ਤਾ ਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ, ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕਤ ਨਾਇ, ਸਾਠ ਸੂਤ ਨਵ ਖੰਡ ਬਹੱਤਰ, ਪਾਠ ਲਗੋ ਅਧਿਕਾਈ, ਗਈ ਬੁਨਾ ਬਨ ਮਾਹੋ, ਛੋਡਿਓ ਜਾ ਕਰ ਛੋਡਿਆ, ਜਾਏ ਜੁਲਾਹੋ ਰਹਾਓ, ਗਜੀ ਨਮਿਨੀਐ ਹੈ ਤੋਲ ਨਾ ਤੁਲੀਐ, ਪਾਚਨ ਸੇਰ ਅਢਾਈ, ਜੋ ਕਰ ਪਾਚਨ ਬੇਗ ਨ ਪਾਵੈ, ਚਗਰ ਕਰ ਹੈ ਕਰ ਹਾਈ, ਦਿਨ ਕੀ ਬੈਠ ਖਸਮ ਕੀ ਬਰਕਸ, ਇਹ ਬੇਲਾ ਕਤ ਆਈ, ਝੂਟੇ ਕੂੰਡੇ ਭੀਗੈ ਪੁਰੀਆ, ਚੱਲਿਓ ਜੁ ਰਾਹੋ ਰਿਸਾਈ, ਸ਼ੋਸ਼ੀ ਨਲੀ ਤੰਤ ਨੇ ਨਿਕਸੈ, ਨਤਰ ਰਹੀ ਰਜਹਾਈ, ਛੋਟ ਪਸਾਰ ਈਹਾਂ ਰਵਪਰੀ, ਕਹੋ ਕਬੀਰ ਸਮਝਾਈ, ਗੌੜੀ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਕਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਮਈਆ, ਮੇਰਾ ਮਨ ਲਾਗਾ ਤੋਹੇ ਰਾਹਾਉ, ਸਾਧ ਮਿਲੈ ਸਿੱਧ ਪਾਈਐ, ਕਿਹ ਜੋ ਕੇ ਭੋਗ, ਦੁਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ, ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ, ਜੋ ਕਾਂਸੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ, ਕੋਈ ਗਾਵੈ ਕੋ ਸੁਣੈ, ਰਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ, ਪਰਮ ਗਤ ਉਪਾਏ, ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਪਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ, ਸਾਸ ਗ੍ਰਾਸ ਕੋ ਤਾਤੋ ਠਾਕੁਰ, ਸੋ ਕਿਉ ਮਨ ਹੋ ਬਿਸਾਰਿਓ ਰੇ, ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲ ਹਾਰਿਓ ਰੇ, ਰਹਾਉ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦਾ ਨਾਹੇ ਵਿਚਾਰਿਓ ਰੇ, ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਤਾਰਿਓ ਰੇ, ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਾਦਰਸ ਲੈਤ ਵਿਕਾਰਿਓ ਰੇ, ਕਰਮ ਭਾਗ ਸੰਤਨ ਸੰਗਾਨੇ, ਕਾਸ਼ਟ ਲੋ ਉਧਾਰਿਓ ਰੇ, ਤਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁਖ ਕਰ ਹਮ ਹਰਿਓ ਰੇ, ਕਹ ਕਬੀਰ ਗੁਰ ਮਿਲਤ ਮਹਾਂ ਸੁਖ ਪ੍ਰੇਮ ਭਗਤ ਨੇ ਸਤਾਰੂਰੇ ਗੌੜੀ ਕਾਲ ਬੂਤ ਕੀ ਹਸਤਰੀ ਮਨ ਬਉਰਾਰੇ ਚਲਤ ਰਚੋ ਜਗਦੀਸ਼ ਕਾਮ ਸੋਇ ਗਜ ਵਸ ਪਰੇ ਮਨ ਬਉਰਾਰੇ ਅੰਕਸ ਸਹਿਓ ਸੀਸ ਬਿਖੈ ਬਾਚ ਹਰ ਰਾਜ ਸਮਝ ਮਨ ਬਉਰਾਰੇ ਰਿਪੈ ਹੋਇ ਨਾ ਹਰ ਭਜ ਮਨ ਬਉਰਾਰੇ ਗਿਹੁ ਨ ਰਾਮ ਜਹਾਜ ਰਹਾਉ ਮਰਕਟ ਮੁਸਟੀ ਅਨਾਜਗੀ ਮਨ ਬਉਰਾਰੇ ਲੀਨੀ ਹਾਥ ਪਸਾਰ ਛੂਟਣ ਕੋ ਸੰਸਾ ਪਰਿਆ ਮਨ ਬਉਰਾਰੇ ਨਾਚਿਓ ਕਰ ਕਰ ਵਾਰ ਨਜੋ ਨਾਲ ਨੀ ਸੂਟਾ ਗਹਿਓ ਮਨ ਬਉਰਾਰੇ ਮਾਇਆ ਵਿਵਹਾਰ ਜੈਸਾ ਰੰਗ ਕੁਸੁੰਭ ਕਾ ਮਨ ਬਉਰਾਰੇ ਤਿਉ ਪਸਰੇ ਪਾਸਾਰ ਨਾਵਣ ਕੋ ਤੀਰਥ ਘਰੇ ਮਨ ਬਉਰਾਰੇ ਪੂਜਨ ਕੋ ਬੋ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬਉਰਾਰੇ ਛੂਟਣ ਹਰ ਕੀ ਸੇਵ ਗੌੜੀ ਅਗਨ ਦਹ ਪਵਨ ਨਹੀਂ ਮਗਨਾ ਤਸਕਰ ਨੇਰ ਨਾ ਆਵੈ ਰਾਮ ਨਾਮ ਤਨ ਕਰ ਸੰਚੋਣੀ ਸੋ ਤਨ ਕਤ ਹੀ ਨ ਜਾਵੈ ਹਮਰਾ ਧਾਨ ਮਾਧੋ ਗੋਬਿੰਦ ਤਰਨੀ ਤਾਰ ਇਹ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਗ੍ਰਹਾਉ ਇਸ ਧਨ ਕਾਰਨ ਜਿਸ ਸਿਵ ਸਨਕਾਦਕ ਖੋਜਤ ਪਏ ਉਦਾਸੀ ਮਨ ਮੁਕੰਦ ਜਿਹ ਬਾ ਨਾਰਾਇਣ ਪਰਾ ਨ ਜਮਕੀ ਫਸੀ ਨਿਜ ਤਨ ਗਿਆਨ ਭਗਤ ਗੁਰਦੀਨੀ ਤਾਸੁ ਮਤਮਾ ਲਾਗਾ ਜਲਤ ਥਾਂਬ ਥੰਬ ਮਨ ਧਾਵਤ ਪਰਮ ਬੰਧਨ ਪਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲਾ ਕੋਟ ਅਸਵ ਹਸਤੀ ਹਾਮ ਕਰੇ ਕੁਮਰਾਰੀ ਗੌੜੀ ਜੋ ਕਪ ਕੇ ਕਰ ਮੁਸ਼ਟ ਚੰਨਣ ਕੀ ਲੁਬਧ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸਚ ਰਹਿਓ ਰਾਹੋ ਜੋ ਉਦਿਆਨ ਕੁਸਮ ਪ੍ਰਫੁੱਲਤ ਕਿਨੈ ਨਾ ਕਰਾਓ ਲਹਿਓ ਤੈਸੇ ਪ੍ਰਮਤ ਅਨੇਕ ਜੋਨਮੈ ਫਿਰ ਫਿਰ ਕਾ ਲਹਿਓ ਆ ਤਨ ਜੋਬਣ ਅਰ ਸੁਤ ਦੁਆਰਾ ਪੇਖਣ ਕਾਉ ਜੁਧਿਓ ਤਿਨ ਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਨ ਕੋ ਮੰਦਰ ਚੌ ਦਿਸ ਠਾਟ ਠਇਓ ਕਹਿ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਿਗੁਰ ਉੱਠ ਲਇਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾ ਹੀ ਕਛੈ ਨਾ ਮੋਰਾ ਤਨ ਤਨ ਸਬਰਸ ਗੋਬਿੰਦ ਤੁਰ ਰਹਾਉ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿਨਹੂ ਲਾਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇੱਕ ਨੀਮ ਉਸਾਰੀ ਕਿਆ ਖਿਨ ਮੈਂ ਬਿਨ ਸਜਾਏ ਅਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਾਹਾਓ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਘਾਵੈ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਨੀ ਕਹੋ ਕਬੀਰ ਭਾਈ ਸਾਰੰਗ ਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਗੌੜੀ ਨੋਮਾ ਜੋਣ ਛਾੜ ਜੋ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀ ਰਾਹ ਹਰ ਕੇ ਗੁਨਾ ਗਾਓ ਰਹਾਓ ਗਰਭ ਜੋਨ ਮੈਂ ਉਰ ਤਪ ਕਰਤਾ ਤਉ ਜਠਰ ਅਗਨ ਮੈਂ ਰਿਤਾ ਲੱਖ ਚੌਰਾਸੀ ਜੋਨ ਪ੍ਰਮਾਯੋ ਨਬਕੇ ਛੁਟਕੇ ਠੌਰ ਨਾ ਠਾਯੋ ਕਹੋ ਕਬੀਰ ਪਾਇ ਸਾਰੰਗ ਪਾਨੀ ਆਵਤ ਦੀਸਾ ਜਾਤ ਨਾ ਜਾਨੀ ਗੌੜੀ ਪੂਰਬੀ ਸੁਰਗ ਵਾਸਨਾ ਬਾਛੀ ਹੈ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਹੇ ਮਨ ਨ ਕੀਜੈ ਆਸ ਰਮਈਆ ਗੁਣ ਗਾਈਏ ਜਾਂ ਤੇ ਪਾਈਏ ਪਰਮ ਨਿਧਾਨ ਰਹਾਉ ਕਿਆ ਜਾਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸਨਾਨ ਜਾਪ ਲਗ ਜੁਗਤ ਨ ਜਾਨੀ ਹੈ ਪਾਉ ਭਗਤ ਭਗਵਾਨ ਸੰਪਾ ਦੇਖ ਨਾ ਹਰਕੀਐ ਬਿਪਤ ਦੇਖ ਨਾ ਰੋਏ ਜੋ ਸੰਪਾ ਤਿਉਂ ਬਿਪਤ ਹੈ ਬਿਧਨ ਰਚਿਆ ਸੋ ਹੋਏ ਕਹਿ ਕਬੀਰ ਅਭ ਜਾਣਿਆ ਸੰਤਨ ਹਿਰਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਵਸੈ ਮੁਰਾਰ ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਪਾਰ ਬਿਰਖ ਬਸੇਰੋ ਪੰਖ ਕੋ ਤੈ ਸੋ ਇਹ ਸੰਸਾਰ ਰਾਮ ਨਾਮ ਰਾਹ ਰਾਮ ਰਸ ਪੀਆ ਰੇ ਜੇ ਰਸ ਵਿਸਰ ਗਏ ਰਸ ਔਰ ਰਹਾਉ ਔਰ ਮੂਏ ਕਿਆ ਰੋਈਐ ਜੋ ਆਪਾ ਥਿਰ ਨਾ ਰਹਾਏ ਜੋ ਉਪਜੇ ਸੋ ਬਿਨ ਸਹਾਇ ਹੁਕਮੈ ਆਦੁਖ ਕਰ ਰੋਵੈ ਬੁਲਾਏ ਜਹਾਂ ਕੀ ਉਪਜੀ ਤਹਾਂ ਰਖੀ ਰਚੀ ਪੀਵਤ ਮਿਰਤਨ ਲਾਗ ਕਹਿ ਕਬੀਰ ਚੇਤ ਚੇਤੇ ਆ ਰਾਮ ਸਿਮਰ ਬਹਿ ਰਾਗ ਰਾਗ ਗੌੜੀ ਪੰਥ ਨਿਹਾਰਾ ਕਾਮਣੀ ਲੋਚਨ ਭਰੀ ਲਿਓ ਸਾਸਾ ਉਨਾ ਪੀਜੇ ਪਗਨਾ ਖੇ ਸਹ ਦਰਸ਼ਨ ਕੀ ਸਭ ਢੁਣ ਕਾਗਾ ਕਾਰੇ ਬੇਗਮ ਲੀਜੇ ਆਪਣੇ ਰਾਮ ਪਿਆਰ ਰਹਾਉ ਕਹੇ ਕਬੀਰ ਜੀਵਨ ਕਦ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਗਗਰਾ ਗੌੜੀ ਗਿਆਰਵਾਂ ਆਸ ਪਾਸ ਕਰਤ ਕੰਨ ਤੁਰਸੀ ਕਾ ਬਿਰਵਾ ਬਾਜ ਬਨਾਰਸ ਗਾਉ ਰੇ ਉਵਾ ਕਾ ਸਰੂਪ ਦੇਖ ਮੋਹਿ ਗੁਆਰਨ ਮੋਕੋ ਛੋੜਨਾ ਆਉ ਨਾ ਜਾਹੂ ਰੇ ਰਾਹਾ ਤੋਹੇ ਚਰਨ ਮਨ ਲਾਗੋ ਸਾਰੰਗ ਤਾਰ ਸੋ ਮਿਲੈ ਜੋ ਬਡਪਾ ਗੁਰਾਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕਿਸਨ ਜਰਾਵਤ ਗਾਉ ਰੇ ਜਾ ਕਾ ਠਾਕੁਰ ਤੁਹੀ ਸਾਰੰਗ ਥਰ ਮੋਹਿ ਕਬੀਰਾ ਨਾਉ ਰੇ ਗੌੜੀ ਪੂਰਬੀ ਬਾਰਵਾਂ ਬੇਪਲ ਵਸਤਰ ਕੇਤੇ ਹੈ ਪੈਰੇ ਕਿਆ ਬਣ ਮੱਧੇ ਬਾਸਾ ਕਹਾ ਭਇਆ ਨਰ ਦੇਵਾ ਤੋਖੇ ਕਿਆ ਜਲ ਬੋਰਿਉ ਗਿਆਤਾ ਜੀ ਅਰੇ ਜਹਿ ਗਮ ਜਾਨਾ ਅਬਗਦ ਸਮਝ ਏ ਆਨਾ ਜਦ ਜਦ ਦੇਖੋ ਤਾਤਾ ਤੁਮ ਹੀ ਜਦ ਜਦ ਦੇਖੋ ਬਹੁਰ ਨ ਪੇਖੋ ਸੰਗ ਮਾਇਆ ਲਪਟਾ ਨਾ ਰਾਹੋ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜਗ ਸਗਲੋ ਤੰਦਾ ਕਹਿ ਕਬੀਰੇ ਰਾਮ ਨਾਮ ਬੇਨਾ ਆ ਜਗ ਮਾਇਆ ਅੰਧਾ ਗੌੜੀ ਬਾਰਵਾਂ ਮਾਂਡੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਗ ਤੇ ਡਰਪੈ ਸਦੀ ਕੇ ਸਾਚੇ ਭਾਂਡੇ ਡਗਮਗ ਛਾੜ ਡਰੇ ਮਨ ਬੋਰਾ ਆਪ ਤਉ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਰਾਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ ਆਜ ਵੇਦ ਜਗਤ ਬਿਗੂਤਾ ਕਹਿ ਕਬੀ ਰਾਜਾ ਰਾਮ ਨਾ ਛੋਡੋ ਸਗਲ ਉਚਤੇ ਉੱਚਾ ਗੌੜੀ ਤੇਰਵਾਂ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਝੇ ਤਿੰਨ ਸਤਾਰ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾ ਉਹ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ ਗੌੜੀ ਲੱਖ ਚੌਰਾਸੀ ਜੀ ਜੋਨ ਮੈਂ ਪ੍ਰਮਤ ਨੰਦ ਬਹੁ ਥਾਕੁਰੇ ਭਗਤ ਹਿਤ ਅਵਤਾਰ ਲਿਓ ਹੈ ਪਾਗ ਵੱਡੋ ਬਪਰਾ ਕੋਰੇ ਤੁਮ ਜੋ ਕਹਿਤ ਹਉ ਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਾਹੀ ਤਬ ਇਹ ਨੰਦ ਕਹਾਂ ਥੋਰੇ ਰਾਹਾਉ ਸੰਕਟ ਨਹੀਂ ਪਰ ਜੋਨ ਨਹੀਂ ਆਵ ਨਾਮ ਨਿਰੰਜਨ ਜਾਕੁਰੇ ਕਬੀਰ ਕੋ ਸਵਾਮੀ ਐ ਸੋ ਠਾਕੁਰ ਜਾ ਕੈ ਮਾਈ ਨਾ ਬਾਪੂ ਰੇ ਗੌੜੀ ਨਿੰਦੋ ਨਿੰਦੋ ਮੋਹ ਕੋ ਲੋਕ ਨਿੰਦੋ ਨਿੰਦਾ ਜਨ ਕਹੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨਾ ਵਸਾਈਐ ਦਿਦਾ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ ਨਿੰਦਾ ਕਰ ਸੋ ਮਰਾ ਮੀਤ ਨਿੰਦਕ ਮੈਂ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋ ਰੇ ਹਮਰਾ ਜੀਵਨ ਨਿੰਦਕ ਲੋਰਾ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕਉ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਜਾ ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੋ ਹਮ ਨਾਹੀ ਅਬ ਹਮ ਤੁਮ ਏਕ ਪਏ ਹੈ ਏਕਾ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਾਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰੋਹਰੇ ਪਹਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਵਸੈ ਕਰ ਜਾਈ ਰਹਾਓ ਪੰਚ ਪਹਿਰੂਆ ਧਰਮ ਰਹਤੇ ਤਿਨਕਾ ਨਹੀਂ ਪਤਿਆਰਾ ਚੇਤ ਸੁਚੇਤ ਜਿਤ ਹੋਏ ਲਹੋ ਹੋਏ ਰਹੋ ਲੈ ਤਉ ਲੈ ਪ੍ਰਗਾਸ ਉਜਾਰਾ ਨਉ ਕਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਹ ਅਵਰਨਾ ਜਨ ਆਨਾਨਾ ਸਿਵ ਸਨਿਕਾਦ ਜਾਸ ਗੁਣ ਗਾਵੈ ਤਾਸ ਵਸੈ ਮੋਰੇ ਪ੍ਰਾਨਾਨਾ ਰਹਾਉ ਹਿਰਦੈ ਪ੍ਰਗਾਸ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਧਿਆਨਾ ਨਾ ਲਿਖੈ ਰੋਗ ਪਏ ਬੰਧਨ ਪਹਗੇ ਮਨ ਨਿਜ ਕਰ ਸੁਖ ਜਾਨਾ ਨਾ ਏਕ ਸੁਮਤ ਜਤ ਮਜਾਨ ਮਾਨ ਪ੍ਰਭ ਦੂਸਰ ਮਨ ਨ ਆਨਾ ਨਾ ਚੰਦਨ ਬਾਸ ਭਏ ਮਨ ਬਾਸਨ त्याग कट्यो अभिमानना जो जन गाए जाए जास ठाकुर तास प्रभु है थानाना ते पाठ भाग बस्यो मन जाकै ते पाठ भाग बस्यो मन जाकै करम प्रधान मथानाना काठ सक सिव सज प्रगसो एक एक समानाना कह कबीर गुर भेट महासुख प्रमत रहे मन मानाना राग गौड़ी पूर्वी बावन अखरी कबीर जियो की एक ओंकार सतनाम करता पुरख गुर प्रसाद बावन अखर लो अक्षर लोक तय सब किश तिन में ही माहे बावन अक्षर लोक त्रय सब किश इन ही माहे ए अखर खिर जाहेंगे वे अखर इन मैं नाहे जहां बोलत है अक्षर आवा जहां अबोल त मन न रहवा बोल अबोल मद है सोई जस ओ है तस लख न कोई अलह लहो ता क्या कहो कहो तको पुकार बटक बीज मैं रब रहो जाको तीन लोक विस्तार अल रहंता भेद शह काश कश पव भेद उल्ट भेद मन भिद्यो पाय अपंग पव अपंग अशेद तो एक तरीक जानिए हिंदू भेद पुराण मन समझावन कारण कशुक पढ़िए ज्ञान ओंकार आदम जाना लिखर मेट ताहि न माना ओंकार लख जो कोई सोई लख मेटना ना होई कका किरण कमल में पावा ससविघा सोम पढ़ नहीं आवा अरजे तहां कुसम रस पावा अकह कहां कह का समझावा कखा एह खोड़ मान आवा खोड़े छाड़ न दस दिस्तावा खसम जान खिमा कर रह तो हुए लिख्यो अख पद लह गगा गुर के बचन पछाना दूजी बात न धरई काना कह रह बिहंगम कत न जाई अगह गह गह गगन रहाई गगा कड़ कड़ निमस सोई काट फूटे कटक न होई ता काट माहे काट जो पावा सो कट छाड़ अव कट कत तहवा गंगा निग्रह संदेह कार निर्वारो संदेह नाही देख ना पाजी है परम स्यान पेह चचा रचत चित्र है पारी ता चित्र चेथो चित्रकारी चित्र विचित्र एह अवचेरा ताज चित्र रचित राख चतेरा छचा एह छदर पद पासा शक के ना रहा हो छाड़ के ना आसा रे मन मैं तो छिन छिन समझावा ताहे छाड़ कत आप बंधावा जजा जो तन जीवत जराव जो बन जार जुग सो पाव आस जार पार जर जर जब रह तब जाए जोत उजारु लह चजा उज सुरज नहीं जाना रह चजक रहो चजक नाही परवाना कत चक चक औरन समझावा चगर की चगरो ही पावा नन्या निकट जो कट रहो दूर कहाँ तज जाए जा कारण जग ढूंढे नेरो पायो ताहे टटा बिकट घाट कटमाही बोल खोल कपाट महल के ना जाही देख टल करल कत न जावा रह लपट घाट पर चो पावा ठठा एह दूर ठग नीरा नीठ नीठ मन किया तीरा जिन ठग ठगया सगल जग खावा सो ठग ठगया ठौर मन आवा डड्डा डर उपजे डर जाई ता डर मैं डर रहा समाई जो डर डरै ता फिर डर लग नि डर हुआ डर उर हुए पग टड्डा टिक ढूंढे कदयाना ढूंढती टह गए पराना चाड़ सुमेर ढूंढ जब आवा जिह गढ़ गड़े सो गढ़ मैं पावा नाना ना रुतो नर नेही कर ना निवै ना फण संचरा तन जन्म ताही को गणा महारा एक तज जाए कना तता अतर तरयो न जाई तन त्रि पवन में रहे समाई जाओ त्रि पवन तन जाओ त्रि पवन तन माहे समावा तो तत तत मिलया सच पावा तथा अथा था नहीं पावा ओह अथा इथिर ना रहावा थोड़े थल थानक आरंभ बिन ही था बह मंदर थंभ ददा देख जो बिन सनहारा जस आदेश तक राख विचारा ददसवें द्वार कुंची जब दीजै तव दयाल को दर्शन कीजै तदा अर्ध उर्द न बेहरा अर्ध उर्द मंच बसेरा ਅਰਧਾ ਛਾੜ ਉਰਦ ਜੋ ਆਵਾਂ ਤੋ ਅਰਧਾ ਉਰਦ ਮਿਲਿਆ ਸੁਖ ਪਾਵਾਂ। ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਿਤਵਾਈ ਨਿਰਖਤ ਨਿਰਖ ਜਬ ਜਾਏ ਪਾਵਾਂ ਤਬਲੇ ਨਿਰਖ ਨਿਰਖ ਮਿਲਾਵਾਂ ਪਾਪਾ ਅਪਰ ਪਾਰ ਨਹੀਂ ਪਾਵਾਂ ਪਰਮ ਜੋਸ ਪਚੋ ਲਾਵਾ ਪਾਂਚੋ ਇੰਦਰੀ ਨਿਗ੍ਰਹਿ ਕਰਈ ਪਾਪ

ਵਾ ਜੋ ਬਾਹਰ ਸੋ ਪੀਤਰ ਜਾਣਿਆ ਪਿਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਨ ਮਰਮੀ ਹੋਏ ਸੋ ਮਨ ਖੋ ਜਨ ਮਾਤ ਕੋਈ ਮਨ ਮਿਲਤ ਬਿਲਮਾਵਾ ਮਗਨ ਪਿਆ ਤੇ ਸੋ ਸਚ ਪਾਵਾ ਮੰਮਾ ਮਨ ਸੋ ਬੁਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਤੇ ਮਨ ਮਨ ਹੀ ਮਨ ਸੋ ਕਹੇ ਕਬੀਰਾ ਮਨਸਾ ਮਿਲਿਆ ਨਾ ਕੋਈ ਇਮਨ ਸ਼ਕਤੀ ਇਹ ਮਨ ਸੀ ਹੋਏ ਮਨ ਪੰਚ ਤਤ ਕੋ ਜੀਓ ਇਹ ਮਨ ਲੈ ਜਾਓ ਉਣਮਨ ਰਹਾ ਤੋ ਤੀਨ ਲੋਕੀ ਬਾਤਾਂ ਕਹਾ ਜੱਜਾ ਜੋ ਜਈਆ ਜੋ ਚਰਾਨਾ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ ਰਾਂਡੂ ਤੋ ਭਜਨ ਸੁਰੋ ਤਾਰੋ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਵ ਮਨ ਲਾਵਾ ਅਨੰਤ ਨਾ ਜਾਏ ਪਰਮ ਸੱਚ ਪਾਵੈ ਅਰ ਤੋ ਪ੍ਰਾ ਤਹਾਂ ਪ੍ਰੇਮ ਲਿਵ ਲਾਵੈ ਤੋ ਅਲਹ ਲਹ ਲਹ ਚਰਨ ਸਮਾਵੈ ਵਵਾ ਬਾਰ ਬਾਰ ਬਿਸਨ ਸਮਾਰ ਬਿਸਨ ਸਮਾਰ ਨਾ ਆਵੈ ਹਾਰ ਬਾਲ ਬਾਲ ਜੇ ਬਿਸਨ ਤਨਾ ਜਸ ਗਾਵੈ ਬਿਸਨ ਮਿਲੇ ਸਭ ਹੀ ਸੱਚ ਪਾਵੈ ਵਾਹ ਵਾਹ ਵਾਹ ਹੀ ਜਾਣੀਐ ਵਾਹ ਜਾਣੇ ਇਹ ਹੋਏ ਇਹ ਅਰ ਉਹ ਜਬ ਮਿਲੈ ਤਬ ਮਿਲਤ ਨਾ ਜਾਣਾ ਕੋਏ ਸੱਸਾ ਸੋ ਨੀਕਾ ਕਰ ਸੋਧੋ ਘਟ ਪਰਚਾ ਕੀ ਬਾਤ ਨਿਰੁੱਧੋ ਘਟ ਪਰਚਾ ਜੋ ਉਪਜ ਪਹਾਓ ਪੂ ਰਹਿਆ ਤੈ ਤ੍ਰਿਪਵਨ ਰਾਓ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬੋਰ ਨਾ ਹੋਈ ਖੋਜ ਬੂਝ ਜੋ ਕਰਹ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਬਾਰਾ ਸੋ ਸੋਹੋ ਸੇ ਸਹਿਜ ਸਿਵਾਰੈ ਸੋਈ ਸਹੀ ਸੰਦੇਸ਼ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਉਤਰੀ ਉਹ ਕੰਤ ਕਹਾਵਾ ਹਾਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬੈ ਮਨ ਮਾਨਾ ਹੈ ਤੋ ਸਹੀ ਲਖਾ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ ਲਿਉ ਲਿਓ ਕਰਤ ਫਿਰੇ ਸਭ ਲੋਕ ਤਾ ਕਾਰਨ ਵਿਆਪੇ ਬਹੁ ਸੋਗ ਲਖਮੀ ਬਾਰ ਸਿਉ ਜੋ ਲਿਓ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ ਖਖਾ ਖਿਰਤ ਖਪਤ ਗਏ ਕੇਤੇ ਖਿਰਤ ਖਪਤ ਅਜੂਹ ਨੈ ਚਿਤ ਅਬ ਜਗ ਜਾਣ ਜੋ ਮਨਾ ਰਹਿ ਜਹਿ ਕਾ ਬਿਸ਼ਰਾ ਤੈ ਥਿਰ ਲਹ ਬਾਵਨ ਅੱਖਰ ਜੋਰੇ ਆਣ ਸਕਿਆ ਨਾ ਅੱਖਰ ਏਕ ਪਛਾਣ ਸਤ ਕਾ ਸ਼ਬਦ ਕਬੀਰਾ ਕਹਿ ਪੰਡਿਤ ਹੋਏ ਸੋ ਅਣ ਪੈ ਰਹਿ ਪੰਡਿਤ ਲੋਕਾਂ ਕਿਉ ਵਿਵਹਾਰ ਗਿਆਨ ਮੰਤ ਕੋ ਤਤ ਵਿਚਾਰ ਜਾ ਕਹਿ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੈ ਗਾ ਸੋਈ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੰਤੀ ਕਬੀਰ ਜੀ ਕੀ ਸਲੋਕ ਪੰਦਰਾਂ ਥਿੰਤੀ ਸਤ ਵਾਰ ਕਹੇ ਕਬੀਰ ਵਿਵਹਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਓ ਆਪੇ ਕਰਤਾ ਅਪੇਦਿਓ ਥਿੰਤੀ ਅਹਮਾਵਸ ਮੈਂ ਆਸ ਨਿਵਾਰੋ ਅੰਤਰਜਾਮੀ ਰਾਮ ਸੰਹਾਰੋ ਜੀਵਤ ਪਾਵੋ ਮੋਖ ਦੁਆਰ ਅਣਪੋ ਸ਼ਬਦ ਤਤ ਨਿਜ ਸਾਰ ਅਨੁਭਵ ਪੰਚ ਤਤ ਨਿਜ ਸਾਰ ਗੁਰ ਕਹਿ ਸਤਿ ਕਾ ਸ਼ਬਦ ਕਬੀਰਾ ਕਹਿ ਅਮਾਵਸ ਮੈਂ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ ਜੀਵਤ ਪਾਵ ਮੋਖ ਦੁਆਰ ਅਨੁਭਵ ਸ਼ਬਦ ਤਤ ਨਿਜ ਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਪੈ ਮਨ ਨਿਰਮਲ ਹਾਰ ਕੀਰਤਨ ਮੈਂ ਅਨੰਦਨ ਜਾਗ ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲਿਆ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮੈਂ ਰਹਿ ਸਮਾਏ ਦੁਤੀਆ ਦੁੱਖ ਰਜਾਨਾ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਬੜੈ ਨਾ ਘਟਤਾ ਜਾਏ ਅਕੁਲ ਨਿਰੰਜਨ ਏਕ ਪਾਹੇ ਤ੍ਰਿਤੀਆ ਤੀਨੇ ਸਾਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗਾਹੋ ਕਾਮ ਕ੍ਰੋਧ ਸੰਕਪ ਨੋ ਬਾਹੋ ਜਲ ਥਲ ਮਾਹਿ ਆਪੇ ਆਪ ਆਪੇ ਜਾਪੋ ਆਪਣਾ ਜਾਪ ਪਾਂਚਾ ਪੰਜ ਤਤ ਵਿਸਥਾਰ ਕੰਨੇ ਕਾਮਣੀ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪਾਵੈ ਕੋ ਪੀਵੈ ਕੋਏ ਜਰਾ ਮਰਨ ਦੁੱਖ ਫੇਰ ਨਾ ਹੋਵੇ ਛਟਕਰ ਚੱਕਰ ਸ਼ਹੁ ਦਿਸਤਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਧਾ ਮੇਟ ਖਿਮਾ ਗਹਿ ਰਹਾਓ ਕਰਮ ਧਰਮ ਕੀ ਸੂਲ ਨਾ ਸਹਾਓ ਸਾਤਾਂ ਸਤਿਗੁਰ ਬਾਚਾ ਜਾਨ ਆਤਮ ਰਮ ਦੇਹੋ ਪਰਵਾਨ ਛੂਟ ਸੰਸਾ ਮਿਟ ਜਾਹੇ ਦੁੱਖ ਸੁਨ ਸਰੋਵਰ ਪਾਵੋ ਸੁਖ

ਸਪਸ਼ਟ ਸਾ ਧਾਤ ਕੀ ਕਾਇਆ ਤਮ ਹੈ ਕੁਲ ਮਹਾ ਨਿਦਰ ਆਇਆ ਗੁਰ ਗਮ ਗਿਆਨ ਬਤਾਵੇ ਭੇਦ ਉਲਟਾ ਰਹਿ ਅਭੰਗ ਅਛੇਦ ਨੌਮੀ ਨਵੇਂ ਦੁਆਰ ਕੋ ਸਾਧ ਬਹਿਤੀ ਮਨਸਾ ਰਾਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੀਂ ਦਾ ਦਿਸ ਹੋਏ ਆਨੰਦ ਛੂਟੈ ਭਰਮ ਮਿਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਸ਼ਾ ਨਹੀਂ ਧੂਪ ਏਕਾਦਸੀ ਏਕ ਦਿਸਤਾ ਵੈ ਤੋ ਜੋਨੀ ਸੰਕਟ ਬੋਰ ਨ ਆਵੈ ਸੀਤਲ ਨਿਰਮਲ ਪਿਆ ਸਰੀਰਾ ਦੂਰ ਬਤਾਵਤ ਪਾਇਆ ਬਨੀਰਾ ਬਾਰਸ ਬਾਰਾ ਉਗਵੈ ਸੂਰ ਅਹਨਸ ਬਾਜ ਅਨਹਦ ਤੂਰ ਦੇਖਿਆ ਤਿਉਂ ਲੋਕ ਪੀਓ ਤਾ ਚਰਜ ਪਿਆ ਜੀਵ ਤੇ ਸੀਓ ਤੇਰਸ ਤੇਰਾ ਅਗਮ ਬਖਾਨ ਅਰਧ ਉਰਧ ਵਿੱਚ ਸਮ ਪਹਿਚਾਨ ਊ ਨੀਚ ਊਚ ਨਹੀਂ ਰਾਮ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ ਚੌਦਸ ਚੌਦਾਂ ਲੋਕ ਮਝਾਰ ਰੋਮ ਰੋਮ ਬਸ ਮੁਰਾਰ ਸਤਸੰ ਤੋ ਕਾ ਧਰੋ ਧਿਆਨ ਕਥਨੀ ਕਥੀਆ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ ਪਰਸਰਾ ਕਲਾ ਸਹਿਜ ਪ੍ਰਗਾਸ ਆਦਿ ਅੰਤ ਮੱਧ ਹੋਏ ਰਹਿਆ ਥੀਰ ਸੁਖ ਸਾਗਰ ਮੈਂ ਰਮ ਹੈ ਕਬੀਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗਮ ਭੇਜ ਸੋ ਹਰ ਖਾ ਪਾਵੋ ਰਾਹਾਵ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ ਅਹਿਨਸ ਅਖੰਡ ਸੁਰਹੀ ਜਾਏ ਤੋ ਅਣਹਦ ਬੇਨ ਸਹਿਜ ਮੈਂ ਬਾਏ ਸੋਮਵਾਰ ਸਤ ਸੰਮ੍ਰਿਤ ਹਰੈ ਚਾਖਤ ਬੇਗ ਸਗਲ ਬਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਤੋ ਮਨ ਮਤ ਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਹੀਤ ਪੰਚ ਚੋਰ ਕੀ ਜਾਣਾ ਰੀਤ ਕਰ ਛੋਡੇ ਬਾਹਰ ਜੰਜਾਏ ਨਾਤੁਰ ਖਰਾ ਰਿਸਹਿ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮੈਂ ਹਰ ਕਾਹਾ ਵਾਸ ਗੁਰ ਮਿਲ ਤੂ ਏਕ ਸਮਥਰਾ ਉਰਧ ਪੰਕ ਲੈ ਸੁਧਾ ਕਰੈ ਬ੍ਰਹਿਸਪਤਿ ਭਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤੈਂ ਤ੍ਰਿਕੁਟੀ ਮਾਹੇ ਅਹਿਨਸ ਕਸਮਲ ਧੋਵੈ ਨਾਹੇ ਸੁਕ੍ਰਿਤ ਸੁਹਾਰਾ ਜੋ ਇਹ ਬ੍ਰਤ ਚੜੈ ਆਣਦਨ ਆਪ ਆਪ ਸੁ ਲੜੈ ਪਾਂਚੋ ਸੁਰਖੀ ਪਾਂਚੋ ਰੱਖ ਸਬੈ ਤੋ ਦੂਜੀ ਦ੍ਰਿਸ਼ਟ ਨ ਪੈਸੇ ਕਬੈ ਥਾਵਰ ਥਿਰ ਕਰ ਰੱਖ ਸੋਹੇ ਜੋਤ ਦੀ ਵੱਟੀ ਘਟ ਮੈਂ ਜੋਏ ਬਾਹਰ ਪੀਤਰ ਪਿਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਾਬਲਾ ਘਟ ਮੈਂ ਦੂਜੀ ਆਣ ਤੋ ਲਓ ਮਹਿਲ ਨ ਲੱਭ ਹੈ ਜਾਨ ਰਮਤ ਰਾਮ ਸੋ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਹ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਣ ਤਾਰੀਅਲੇ ਰਾਮ ਕਹਿਤ ਜਨ ਕਾ ਸਨਾ ਤਰ ਰਾਹਾਵ ਤਾਰੀਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀਅਲੇ ਚਰਨ ਬਦਕ ਜਨ ਤੇ ਊ ਮੁਕਤ ਪਏ ਹਉ ਬਾਲ ਬਾਲ ਜਨ ਰਾਮ ਕਹੇ ਦਾਸੀ ਸੁਤਜਨ ਬਿਦਰ ਸੁਦਾਮਾ ਉਗਰ ਸੈਨਿਕੋ ਰਾਜ ਦੀਏ ਜਾਪਹੀਨ ਤਾਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸਵਾਮੀ ਤਿਵ ਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਹਾਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਬੰਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹਿਨ ਬਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨ ਕਰੋ ਸੁਪਹਾਈ ਚਰਨ ਨਾ ਛੱਡੋ ਸਰੀਰ ਕਲ ਜਾਈ ਕਹ ਰਵਿਦਾਸ ਪਰੋ ਤੇਰੀ ਸਭਾ ਬੇਗ ਮਿਲੋ ਜਨ ਕਰਨਾ ਬਿਲਾਂਬਾ ਬੇਗੁਮ ਬੇਗਮ ਪੁਰਾ ਸਿਰ ਕੋ ਨਾਉ ਦੁਖ ਅੰਤੋ ਨਹੀਂ ਤੇ ਠਾਉ ਨਾ ਤਸ ਵੀ ਸਿਖ ਰਾਜ ਨਾ ਮਾਲ ਖੋਪਣਾ ਖਤਾ ਨਾ ਤਰਸ ਜਵਾਲ ਆਪ ਮੋਏ ਖੂਬ ਵਤਨ ਗਹਿ ਪਾਈ ਊਹਾਂ ਖੈਰ ਸਦਾ ਮੇਰੇ ਪਹਾਈ ਰਾਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਊਹਾਂ ਗਨੀ ਬਸੈ ਮਾਮੂਰ ਤਿਉਂ ਤਿਉਂ ਸਹਿਲ ਕਰੈ ਜਿਉਂ ਪਵੈ ਮਹਿਰੀ ਮਹਿਰ ਮਹਿਲ ਮਹਿਲ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੌੜੀ ਬੈ ਰਾਗ ਗੰਡਵ ਦਾਸ ਜੀਓ ਕਾਟ ਆਵ ਕੁੱਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਇੱਕ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹੋਂ ਬਨਜਾਰੋ ਰਾਮ ਕੋ ਸਹਿਜ ਕਰੋ ਬਿਉ ਪਾਰ ਮੈਂ ਰਾਮ ਨਾਮ ਤਨ ਲਾਦਿਆ ਵੇਖ ਲਾ ਦੀ ਸੰਸਾਰ ਔਰ ਵਾਰ ਪਾਰ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ ਮੋਹੇ ਜਾਮ ਡਾਂਡ ਨਾ ਲੱਗ ਗਈ ਤਜਲੇ ਸਰਬ ਜੰਜਾਲ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀ ਠਿਕਾ ਕਉ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦੁਰਾ ਕਾਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਾਸ਼ ਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਾਹਾਓ ਮਲਣ ਪਈ ਮਤ ਮਦਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੁ ਸਮਝਾਏ ਜੋ ਗੀਸਰ ਪਾਵਾ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕਹਿ ਕਾਰਨੈ ਕਹੁ ਰਵਿਦਾਸ ਚਮਾਰ ਗੌੜੀ ਬੈਰਾਗਨ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦ੍ਰਿੜੇ ਕਾਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇ ਪੂਰੇ ਮੋਹ ਸੋ ਕਉ ਨਾ ਕਹਿ ਸਮਝਾਏ ਜਾਤੇ ਆਵਾ ਗੁਣ ਬਿਲਾਇ ਰਹਾਉ ਬਹੁ ਵਿਧ ਧਰਮ ਰੂਪੀਐ ਕਰਤਾ ਦੀਸ ਸਭ ਲੋਏ ਕਾਵਣ ਕਰਮ ਤੇ ਛੂਟੀਐ ਜੇ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਣ ਵੇਦ ਪੁਰਾਣ ਸੰਸਾ ਸਾਧ ਹਿਰਦੈ ਵਸੇ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਕਾਟ ਪੀਤਰ ਵਿਵੇਦ ਵਕਾਰ ਸੁਧ ਕਵਣ ਪਰ ਹੋਇ ਬੋ ਸੋਚ ਕੁੰਚਰ ਵਿਧ ਵਿਵਹਾਰ ਟਾਪਰ ਗਾਸ ਰਜਨੀ ਜਥਾ ਗਾਰਤ ਜਾਨਸ ਸਭ ਸੰਸਾਰ ਪਾਰਸ ਮਾਨੋ ਤੰਬੋ ਛੂਏ ਕੰਨਕ ਹੁਤਨੀ ਬਾਰ ਪਰਮ ਪਰ ਸੁਗੁਰ ਭੇਟੀਐ ਪੂਰਬ ਲਿਖਤ ਲਲਾਟ ਉਨ ਮਨ ਮਾਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਘਟ ਵਿਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਣਕ ਜਤਨ ਨਿਗ੍ਰਹਿ ਕੀਐ ਟਾਰੀ ਨਾ ਟਾਰੈ ਭ੍ਰਮ ਫਾਸ ਪ੍ਰੇਮ ਭਗਤ ਨੇ ਉਪਜ ਤਾਂ ਤੇ ਰਵਿਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਕਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਸਰ ਬਿਸ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਬਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹੀਆ ਕੇਤੇ ਤੇਰੇ ਗਾਵਨ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵਰ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦ ਸਵਾਰੇ ਗਾਵਣ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਦ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਤ ਪੜ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆਂ ਮਨਮੋਹਣ ਸੁਰਗ ਮਾਛ ਪਿਆਲੇ ਗਾਵਣ ਤੁਦਨੋ ਰਤਨ ਪਾਏ ਤੇਰੇ ਜੇਤੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਣ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਣ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ
ਸਭ ਧਿਆਵਾ ਸਭ ਧਿਆਵਾ ਤੁਧ ਜੀ ਹਰਿ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਧਿਆਵੋ ਸੰਤੋਖ ਜੀ ਸਭ ਦੁਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪ੍ਰਿਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪੈ ਜਿਨ ਹਰਿ ਧਿਆਇਆ ਜੀਓ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀਓ ਤੇ ਹਰਿ ਹਰਿ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੈ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸੁਰਜ ਸਭ ਗੋਈ ਜਾਣ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਨੋਈ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੇ ਕਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵਟ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕਹਿਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨਹਿ ਨਾ ਪਾਈਆ ਕਰਮ ਮਿਲਣ ਨਾ ਹੀ ਠਾਕਰ ਹਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸਹਿ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਤਿਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋਹਵਾ ਨਾ ਕੋਹੋਏ ਜਿਵੜ ਆਪ ਤੇਵਟ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰਹ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਆਸਾ ਮਹੱਲਾ ਪਹਿਲਾ ਜੇ ਤਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਧੀਰਕ ਭਾਵੈ ਤੱਕੇ ਇੱਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗ ਜਾਤ ਨਾ ਹੇ ਰਹਾਉ ਆਪ ਕਰਾਏ ਆਪ ਕਰੇ ਆਪ ਉਲਾਮੇ ਚਿਤ ਤਰੇ ਜਾਂ ਤੂੰ ਕਰਨ ਹਰ ਕਰਤਾਰ ਕਿਆ ਮੁਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨਹ ਕਰੇ ਗੁਰ ਪ੍ਰਸਾਦ ਵਸੈ ਮਨਾਏ ਦੁੱਖ ਅਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨ ਦੇ ਜੇ ਕਿਸੇ ਦੇਵ ਖਾਣਾ ਨਾਨਕ ਆਗਾ ਪੂਛ ਨ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆਂ ਵਜ ਹਵਾਜ ਨਾਰਦ ਨਾਚੈ ਕਲਕਾ ਪਹਾਉ ਜਤੀ ਸਤੀ ਕਹਿ ਰੱਖ ਪਾਉ ਨਾਨਕ ਨਾ ਮਿਟੋ ਕੁਰਬਾਨ ਅੰਧੀ ਦੁਨੀਆਂ ਸਾਹਿਬ ਜਾਨ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਕਰ ਆਏ ਰਹਾਉ ਜੇ ਸੋ ਵਰਿਆ ਜੀਵਨ ਖਾਨ
ਖਸਮ ਪਛਾਣ ਸੁ ਦਿਨ ਪ੍ਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਏ ਲੈ ਦਿੱਤੇ ਬਿਨ ਰਹਿ ਨ ਕੋਏ ਰਾਜਾ ਨਿਉ ਕਰੇ ਹੱਥ ਹੋਏ ਕਹੇ ਖੁਦਾਇ ਨ ਮੰਨ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਬਾਨ ਗੁਰ ਪ੍ਰਸਾਦ ਜਾਣਾ ਮਹਿਮਾਨ ਤਾਂ ਕਿਸੇ ਦਰਗਹਿ ਭਵੈ ਮਾਨ ਅਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਵਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡਾ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛੁ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਏ ਸਭ ਤੇਰੀ ਵਟਿਆਈ ਕਲ ਕਲ ਵਾਲੀ ਮਾਇਆ ਮਾਦ ਮੀਠਾ ਮਨ ਮਤ ਵਾਲਾ ਪੀਬਤ ਰਹਾ ਆਪੇ ਰੂਪ ਕਰੇ ਬਉ ਰੰਗ ਭਾਂਤੀ ਨਾਨਕ ਬਪੜਾ ਇਵ ਕਹਿ ਅਸਾ ਮਹੱਲਾ ਪਹਿਲਾ ਬਾਜਾ ਮਤ ਪਖਾਵਜ ਭਾਉ ਹੋਏ ਅਨੰਤ ਸਦਾ ਮਨ ਚਾਉ ਏਹਾ ਭਗਤ ਇਹੋ ਤਪਤਾਉ ਇਤਰੰਗ ਨਾਚੋ ਰਖ ਰਖ ਪਾਉ ਪੂਰਾ ਤਾਲ ਜਾਣਾ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਉ ਸਤਸੰਤੋਖ ਬੱਜੇ ਦੁਇ ਤਾਲ ਪੈਰੀ ਬਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਉ ਇਤਰੰਗ ਨਾਚੋ ਰਖ ਰਖ ਪਾਉ ਪਾਉ ਫੇਰੀ ਹੋਵੈ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸਵਾਹ ਇਤਰੰਗ ਨਾਚੋ ਰਖ ਰਖ ਪਾਉ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸੱਚ ਨਾਉ ਨਾਨਕ ਆਖਣ ਵੇਰਾ ਵੇਰ ਇਤਰੰਗ ਨਾਚੋ ਰਖ ਰਖ ਪੈਰ ਆ ਸਮਹੱਲਾ ਪਹਿਲਾ ਪਾਉਣ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਧਲੇ ਦਹਿ ਸਿਰ ਮੂੰਡ ਕਟਾਇਆ ਰਾਵਣ ਮਾਰ ਕਿਆ ਵੱਡਾ ਪਿਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਵ ਲਾਏ ਰਹਾਉ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨੱਥ ਕਿਆ ਵੱਡਾ ਪਿਆ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸਿਸ਼ਟ ਗਿਆ ਆਗੈ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕੇ ਵੱਡਾ ਪਿਆ ਰਤਨ ਉਪਾਏ ਧਰੀਏ ਕੀਰ ਮੱਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੇ ਕਿਉਂ ਛਪੇ ਛਪੇ ਕਿਉਂ ਛਪਿਆ ਏਕੀ ਵੰਡ ਦੀਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੂਆ ਤਿਸ ਰੂਪ ਨਾ ਰੇਖ ਨਾ ਹਦਵਾਜਾ ਸ਼ਬਦ ਨਿਰੰਜਨ ਕੀਆ ਕਰ ਵਖਿਆਣ ਜਾਣਾ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਨ ਪੀਆ ਸੇ ਮਸਤ ਪਏ ਹੈ ਤੂਟੇ ਬੰਧਨ ਫਾਹੇ ਜੋਤੀ ਜੋਤ ਸਮਾਣੀ ਭੀਤਰ ਤਾ ਛੋਟੇ ਮਾਇਆ ਲਗੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰਾ ਰੂਪ ਨਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬਿਨਾਂ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪੇ ਪਾਰਾ ਸ਼ਬਦ ਅਨਾਹਤ ਸੋ ਸੋਹਰਾਤਾ ਨਾਨਕ ਕਹਿ ਵਿਚਾਰਾ ਅਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕਹਿ ਸਿਰ ਪਾਰ ਗੱਲੀ ਗੱਲਾਂ ਸਿਰਜਨਹਾਰ ਖਾਣਾ ਪੀਣਾ ਹੱਸਣਾ ਬਾਦ ਜਬ ਲਗ ਰਿਦਾ ਨਾ ਆਵੈ ਜਾਦ ਤਉ ਪਰਵਾਹ ਕੇਹੀ ਕਹਿ ਕੀਜੈ ਜਨਮ ਜਨਮ ਕਿਛ ਲੀਜੀ ਲੀਜ ਰਹਾਉ ਮਨ ਕੀ ਮਤ ਮਤਾ ਗਲਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੁਹਲੈ ਕੀਚੈ ਅਰਦਾਸ ਪਾਪ ਪੁੰਨ ਦੁਇ ਸਾਖੀ ਪਾਸ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਜ ਬਿਨ ਦੂਜਾ ਨਾ ਹੀ ਖੋਏ ਜੈਸੀ ਜੇਹੀ ਤੂੰ ਦੇਹੇ ਤੇਹੀ ਕੋ ਪਾਵੈ ਤੁਦਾਪੇ ਭਾਵੈ ਤਵੈ ਚਲਾਵੈ ਰਗ ਰਤਨ ਭਰੀਆਂ ਪਰਵਾਰ ਤਿਸ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਰ ਤਨ ਮਾਲ ਜੇ ਕੋ ਬੁਝੇ ਉਹ ਵਿਚਾਰ ਸਮਹੱਲਾ ਪਹਿਲਾ ਕਰ ਕਿਰਪਾ ਆਪਣੇ ਕਰਾਇਆ ਤੈ ਮਿਲ ਸਕੀਆਂ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਪਿਆ ਸਭ ਵਿਆਹਨ ਆਇਆ ਗਵ ਗਵ ਕਾਮਣੀ ਭਵਿੱਖ ਵਿਚਾਰ ਹਮਰੇ ਜਾ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰਦੁਆਰੇ ਹਮਰਾ ਵੀ ਆਹੋ ਜਾ ਹੋਆ ਜੇ ਜਾਂ ਸੋ ਮਿਲਿਆ ਤਾਂ ਜਾਣਿਆ ਤਿਉਹ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਪਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਦਾ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੇ ਕੋਈ ਪੰਡਤ ਨਾਨਕ ਸਪਨਾ ਕਾ ਫਿਰ ਏਕੋ ਸੋਏ ਜਿਸਨੋ ਨਦਰ ਕਰੇ ਸਾ ਸੁਹਾਗਨ ਹੋਏ ਆਸਾ ਮਹੱਲਾ ਪਹਿਲਾ ਗ੍ਰਹਿ ਬਾਣ ਸੰਸਰ ਸਿਸੁਪਾਏ ਦੁਰਮਤ ਗਾਤ ਪਈ ਕੀਰਤ ਠਾਏ ਸੱਚ ਪੌੜੀ ਸੱਚ ਮੁਖ ਨਾਉ ਸਤਿਗੁਰ ਸੇਵ ਪਾਏ ਨਿਜ ਥਾਉ ਮਨ ਚੂਰੇ ਖੜ ਦਰਸ਼ਨ ਜਾਣ ਆ ਸਰਬ ਜੋਤ ਪੂਰਨ ਭਗਵਾਨ ਰਹਾਉ ਅਧਿਕ ਇਤਿਹਾਸ ਭੇਖ ਬਹੁ ਕਰੈ
ਦੁੱਖ ਭਿਖਿਆ ਸੁਖ ਧਨ ਪਰ ਹਰੈ, ਕਾਮ ਕ੍ਰੋਧ ਅੰਤਰ ਧਨ ਹਿਰਾ, ਅਦੁਬਦਾ ਛੋੜ ਨਾਮ ਨਿਸਤਰ, ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ, ਆਪ ਕਰੇ ਆਪੇ ਕਰੇ ਆਪੇ ਬਖਸ਼ਿੰਦ, ਤਾਣ ਮਨ ਹਰ ਪਏ ਅੱਗੇ ਜਿੰਦ, ਝੂਠ ਵਿਕਾਰ ਮਹਾਂ ਦੁੱਖ ਦੇ, ਭੇਖ ਵਰਨ ਦੀਸੈ ਸਭ ਖੇ, ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ, ਅਸਮਹੱਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਬ ਗਿਆਸੈ ਪਰਮਲ ਰੂਪ, ਉਜਲ ਮੋਤੀ ਚੋਗਾ ਹੰਸ, ਸਰਬ ਕਲਾ ਜਗਦੀਸੈ ਅੰਸ਼, ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨ ਦੀਸਰੋ, ਬਿਰਲਾ ਬੁਝੇ ਪਾਵੈ ਭੇਦ, ਸਾਖਾ ਤਿਨਕਾ ਨਿਤ ਬੇਦ, ਨਾਦ ਬਿੰਦ ਕੀ ਸੁਰ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ, ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਬਿਕਸੰਤੋ, ਜਿਸ ਤੂੰ ਰਾਖੈ ਕਿਰਪਾ ਤਾਰ, ਬੂਡਤ ਪਾਹਣ ਤਾਰ ਤਾਰ, ਤ੍ਰਿਪਵਨ ਮੈਂ ਜੋਤ, ਤ੍ਰਿਪਵਨ ਮੈਂ ਜੋਤ, ਤ੍ਰਿਪਵਨ ਮੈਂ ਜਾਣਿਆ, ਉਲਟ ਪਈ ਕਾਰ ਘਰ ਮੈਂ ਆਣਿਆ, ਅਹਿਨਸ ਭਗਤ ਕਰਹਿ ਲਿਵਲਾਏ, ਨਾਨਕ ਤਿਨਕੈ ਲਾਗੈ ਪਾਏ, ਆਸਾ ਮਹੱਲਾ ਪਹਿਲਾ, ਗੁਰਮਤਿ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ, ਲਾਗੀ ਮੈਲ ਮਿਟੈ ਸਚ ਨਾਏ, ਗੁਰ ਪ੍ਰਸਾਦਿ ਰਹਿ ਲਿਵਲਾਏ, ਹੈ ਹਜੂਰ ਹਾਜਰ ਅਰਦਾਸ, ਦੁਖ ਸੋ ਸਾਚ ਕਰਤੈ ਪ੍ਰਪਾਸ ਰਹਾਉ, ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ, ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਬੂਝੇ ਮਾਣ ਤ੍ਰਿਪਤ ਨਾ ਆਵੈ, ਜੋ ਜਨਮੈ ਸਿਰੋਗ ਵਿਆਪੇ, ਹਉਮੈ ਰੋਗ ਹਉਮੈ ਮਾਇਆ ਦੁਖ ਸੰਤਾਪੇ, ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ, ਸੱਚ ਸ਼ਬਦ ਮੁਤਗਤ ਪਾਏ, ਨਾਨਕ ਵਿੱਚੋਂ ਆਪ ਗਵਾਏ, ਆਸਾ ਮਹੱਲਾ ਪਹਿਲਾ, ਜੋ ਤਿਨ ਕੀਆ ਸੋ ਸੱਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਹਿਰਦੈ ਨਾਮ ਨਾਹੀ ਮਨ ਭੰਗ, ਅਣਦਿਨ ਨਾਲ ਪਿਆਰੇ ਸੰਗ, ਹਰ ਜੀ ਰਾਖੋ ਆਪਣੀ ਸ਼ਰਨਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ ਰਹਾਉ, ਕਰਮ ਧਰਮ ਸਚਾ ਨਾਉ, ਤਾਂ ਕੈ ਸਦ ਬਲ ਹਾਰੇ ਜਾਉ, ਜੋ ਹਾਰ ਰਾਤੇ ਸੇ ਜਨ ਪ੍ਰਵਾਨ, ਆਹਾ ਤਿਨਕੀ ਸੰਗਤ ਪਰਮ ਨਿਧਾਨ, ਹਰ ਵਰ ਜਨ ਪਾਇਆ ਤਨ ਨਾਰੀ, ਹਰ ਸੋ ਰਾਤੀ ਸ਼ਬਦ ਵਿਚਾਰੀ, ਆਪ ਤਰੈ ਸੰਗਤ ਕੁਲ ਤਾਰਾ, ਸਤਿਗੁਰ ਸੇਵ ਤਤ ਵਿਚਾਰ, ਹਮਰੀ ਜਾਤ ਪਤ ਸਚ ਨਾਉ, ਕਰਮ ਧਰਮ ਸੰਜਮ ਸਤ ਪਾਉ, ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੈ ਇੱਕ ਸੋਏ, ਅਸਾ ਮਹੱਲਾ ਪਹਿਲਾ, ਇੱਕ ਆਵੈ ਇੱਕ ਜਾਵੈ ਆਈ, ਇੱਕ ਹਰ ਰਾਤੇ ਰਹਿਸ ਸਮਾਈ, ਇੱਕ ਤਰਨ ਗਗਨ ਮੈਂ ਠੌਰ ਨਾ ਪਾਵੈ, ਸੇ ਕਰਮਹੀਨ ਹਰ ਨਾਮ ਨਾ ਤੇ ਆਵੈ, ਗੁਰ ਪੂਰੇ ਤੇ ਗਤ ਮਿਤ ਪਾਈ, ਇਹ ਸੰਸਾਰ ਵੇਖ ਵੱਤ ਅਤ ਪਉਜਲ, ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ, ਜਿਨਕੋ ਆਪ ਲੈ ਪ੍ਰਮੇਲ, ਤਿਨਕੋ ਕਾਲ ਨ ਸਾਕੈ ਪੇਲ, ਗੁਰਮੁਖ ਨਿਰਮਲ ਰਹਿ ਪਿਆਰੇ, ਜਿਨਕੋ ਅੰਬ ਜਿਉਂ ਜਾਲ ਅੰਬ ਉਪਰ ਕਮਲ ਨਿਰਾਰੇ, ਬੁਰਾ ਭਲਾ ਕੋ ਕਿਸ ਨੂੰ ਕਹੀਐ, ਦੀਸੈ ਬ੍ਰਹਮ ਗੁਰਮੁਖ ਸਚ ਲਹੀਐ, ਕਥ ਕਥੋ ਗੁਰਮਤਿ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ, ਸਾਸਤ ਬੇ ਸਿਮਰਤ ਬਹੁ ਭੇਦਾਮ, ਅੱਠ ਸੜ ਮੱਜਨ ਹਰ ਰਸ ਰੇ ਦਾਮ, ਗੁਰਮੁਖ ਨਿਰਮਲ ਮੈਲ ਨ ਲੱਗ, ਨਾਨਕ ਹਿਰਦਾ ਨਾਮ ਵੱਡੇ ਤੁਰ ਪੱਗ, ਅਸਾ ਮਹੱਲਾ ਪਹਿਲਾ, ਨਿਮ ਨਿਮ ਪਾਏ ਲੱਗੋ ਗੁਰ ਆਪਣੇ, ਆਤਮ ਰਾਮ ਨਿਹਰਿਆ, ਕਰਤ ਵਿਚਾਰ ਹਿਰਦੈ ਹਰ ਰਵਿਆ, ਦੇਖ ਹਿਰਦੈ ਦੇਖ ਵਿਚਾਰਿਆ, ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲੱਭ, ਮਿਟੇ ਅਗਿਆਨ ਹੋਏ ਉਜਿਆਰਾ, ਰਾਹੋ ਰਵਣੀ ਰਵੈ ਬੰਧਨ ਨੀ ਤੂਟਾ, ਵਿੱਚ ਹੋਮੈ ਭਰਮ ਨ ਜਾਈ, ਸਤਿਗੁਰ ਮਿਲਤ ਹੋਮੈ ਤੂਟਾ, ਤਾਂ ਕੋ ਲੇਖ ਪਾਈ, ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ, ਸੁਖ ਸਾਗਰ ਉਰਤਾਰੇ, ਭਗਤ ਵਸ਼ਲ ਜਗ ਜੀਵਨ ਦਾਤਾ, ਗੁਰਮਤਿ ਹਰ ਨਿਸਤਾਰੇ, ਮਨਸ ਜੂਜ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ, ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਭਾਏ ਲਿਵ ਲਾਏ, ਅਸਾ ਮਹੱਲਾ ਪਹਿਲਾ, ਕਿਸ ਕੋ ਕਹਾ ਸੁਣਾਵੈ ਕਿਸ ਕੋ, ਕਿਸ ਸਮਝਾਵਾ ਸਮਝ ਰਹੇ,
ਕਿਸੈ ਪੜਾਵਾ ਪੜ ਗੁਣ ਬੂਝੈ ਸਤਿਗੁਰ ਸ਼ਬਦ ਸੰਤੋਖ ਲਹੈ ਐਸਾ ਗੁਰਮਤਿ ਰਾਮ ਸਰਮਤਿ ਸਰੀਰਾ ਹਰਿ ਭਜ ਮੇਰੇ ਮਨ ਗੈਰ ਗੰਭੀਰ ਰਹਾਉ ਅਣਤ ਤਰੰਗ ਭਗਤ ਰੰਗਾ ਅਣਦਿਨ ਸੂਚੇ ਹਰਿ ਗੁਣ ਸੰਗਾ ਮਿਥੇ ਜਨਮ ਸਾਖ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰਿ ਗੁਣ ਗਾਇਆ ਤਮ ਚਿੰਨ ਰਹਿ ਲਿਵਲਾਇਆ ਆਦ ਪਰ ਪਰੰਪਰ ਹੀਰਾ ਲਲਿਤ ਮੇਰਾ ਮਾਨ ਧੀਰਾ ਕਥਨਿ ਕਹਿ ਕੈਸੇ ਮੂਹੇ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਸਮਹਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖੇ ਖਾਏ ਕੋਈ ਰਾਜਾ ਰਹਿ ਸਮਾਏ ਕੋਈ ਕਿਸੇ ਮਾਣ ਕਿਸੇ ਅਭਿਮਾਨ ਅਪਮਾਨ ਢਾਹੇ ਸਾਰੇ ਧਰੇ ਧਿਆਨ ਤੋਂ ਇੱਤੇ ਵੱਡਾ ਨਾਹੀ ਕੋਈ ਕਿਸੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਕੇ ਤੂੰ ਦਾਤਾ ਕਰਨ ਹਰ ਕਰਤਾਰ ਰਹਾਓ ਬਾਟ ਨਾ ਪਾਵੋ ਵਿੰਗਾ ਜਾਓ ਦਰਗਾਹ ਬੈਸਨ ਨਾਹੀ ਥਾਓ ਮਨ ਕਾ ਅੰਧਲਾ ਮਾਇਆ ਕਾ ਬੰਧ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਬਹੁਤੀ ਆਸ ਲੇਖਾ ਤੇਰਾ ਸਾਸ ਗ੍ਰਾਸ ਅਹਨਸ ਅੰਧਲੇ ਦੀਪਕ ਦੇ ਪਾਉ ਜਲ ਡੂਬ ਚਿੰਤ ਕਰੇ ਕਹਾ ਸੁਣੇ ਜੋ ਮਾਨੇ ਨਾਉ ਹਉ ਬਲਿਹਾਰ ਤਾਕ ਜਾਓ ਨਾਨਕ ਏਕ ਕਹ ਅਰਦਾਸ ਜੀਉ ਪਿੰਡ ਸਭ ਤੇਰਾ ਪਾਸ ਜਾ ਤੂੰ ਦੇਹੇ ਜਪੀ ਨਾ ਤੇਰਾ ਨਾਉ ਦਰਗਹ ਬੈਸਨ ਹੋਵੇ ਥਾਉ ਜਾ ਤੁਧ ਭਾਵਤ ਦੁਰਮਤ ਜਾਏ ਗਿਆਨ ਰਤਨ ਬਸੈ ਮਾਵਾਨ ਬਸੈ ਆਏ ਨਦਰ ਕਰਿਤ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਵ ਜਲ ਤਰਾ ਆਸਾ ਮਹੱਲਾ ਪਹਿਲਾ ਪੰਚਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮ ਨਾਹੀ ਕਿਆ ਸੁਲਤਾਨ ਸਲਾਮੀ ਹੋਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਨੀ ਚਲਾ ਪੁਜੀਤਾ ਆਗੈ ਬਿਨ ਸੇਵਾ ਫਲ ਲਾਗੇ ਅੱਖਰ ਬਿਰਖ ਬਾਗ ਪੋਇ ਚੋਖੀ ਸਿੰਚਿਤ ਭਾਉ ਕਰੇਹੀ ਸਭਨਾ ਫਲ ਲਾਗੈ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜੇਤੇ ਜੀਤ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਤੁਕ ਸੁਭ ਭਾਣਾ ਤੇਰਾ ਹੋਵੈ ਬਿਨ ਨਾਵੈ ਜੀਉ ਰਹਾ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾਂ ਤਾਂ ਜੁਗਤ ਨਾਹੀ ਕਹਿ ਨਾਨਕ ਜੀ ਵਾਲੇ ਜੀ ਅਜ ਭਾਵੈ ਤੈਰਾਕ ਤੋਹੀ ਅਸਮਹੱਲਾ ਪਹਿਲਾ ਖਾਇਆ ਪ੍ਰੇਮਾ ਮਨ ਹੈ ਤੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰਨਾਮਾ ਜਸ ਜਾਚੋ ਨਾਉ ਗੁਰਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜੋ ਨਾਮੇ ਚੱਜ ਅਚਾਰ ਰਹਾਉ ਬਾਹਰ ਜਨੇਵ ਚੁੱਚਰ ਜੋਤ ਹੈ ਨਾਲ ਤੋਤੀ ਟਿੱਕਾ ਨਾਮ ਸਮਾਲ ਇੱਥੇ ਉੱਥੇ ਨਿਭਿ ਨਾਲ ਵਿਨਾਵੈ ਹੋਰ ਕਰਮ ਨਾਮ ਭਾਲ ਪੂਜਾ ਪ੍ਰੇਮ ਮਾਇਆ ਪ੍ਰਜਾਲ ਏਕੋ ਵੇਖੋ ਅਵਰਨਾ ਭਾਲ ਚੀਨੇ ਤਾਤ ਗਗਨ ਦਾਸ ਦੁਆਰ ਹਰ ਮੁਖ ਪਾਠ ਪੜ ਵਿਚਾਰ ਪੂਜਨ ਭਾਉ ਪਰਮ ਭਉ ਪਾਗੈ ਪਾਹਰੁਆ ਛਬ ਚੋਰ ਨਾ ਲਾਗੈ ਤਿਲਕ ਲਾਟ ਜਾਣਾ ਪ੍ਰਭ ਏਕ ਮੋਜੈ ਬਹਿਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜ ਨੀ ਕੀਮਤ ਪਾਏ ਅਸ਼ਟ ਤਦ ਅਸੀਂ ਚੋ ਭੇਦ ਨਾ ਪਾਇਆ ਸਾਚ ਨਾਨਕ ਸਤਿਗੁਰ ਬ੍ਰਹਮ ਦਿਖਾ ਸਮਹੱਲਾ ਪਹਿਲਾ ਸੇਵਕ ਦਾਸ ਭਗਤਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿਨ ਫਿਰ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਸਾਚ ਨਮਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਤਿਸ ਬਿਨ ਦੂਜਾ ਅਵਰ ਨਾ ਕੋਈ ਮਹਿਲੀ ਖਸਮ ਸੁਣੈ ਸਾਬਾਦ ਸੱਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚਾ ਦਰਬਾਰ ਰਹਾਉ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਭਾ ਸੱਚਾ ਤਖਤ ਬੁਲਾਵੈ ਸੋਏ ਦੇਵ ਡਿਆਈ ਕਰੇ ਸੋ ਹੋਏ ਤੇਰਾ ਤਾਣ ਤੂੰ ਹੈ ਦੀਬਾਣ ਗੁਰ ਕਾ ਸ਼ਬਦ ਸੱਚ ਨਿਸਾਨ ਮੰਨੈ ਹੁਕਮ ਸੋ ਪ੍ਰਗਟ ਜਾਏ ਸੱਚ ਨਿਸਾਨ ਠਾਕ ਨਾ ਪਾਏ ਪੰਡਿਤ ਪੜੈ ਵਖਾਣਾ ਵੇਦ ਅੰਤਰ ਵਸਤ ਨਾ ਜਾਣੈ ਭੇਦ ਗੁਰਬਿਨ ਸੋਚੀ ਪੂਜਨਾ ਹੋਏ ਸਾਚਾ ਰਬ ਰਹੇ ਆ ਪ੍ਰਭ ਸੁਇਰਾ ਜਿਨ ਕੋ ਕਿਆ ਹੋ ਆਖਾਂ ਆਖ ਵਖਾਣੀ ਤੂੰ ਆਪੇ ਜਾਣਾ ਸਰਬ ਵਡਾਣੀ ਨਾਨਕ ਏਕੋ ਦਰਦੀ ਬਾਣ ਗੁਰਮੁਖ ਸਾਜ ਤਹਾਂ ਗੁਦਰਾਨ ਅਸਮਹੱਲਾ ਪਹਿਲਾ ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨਸ ਦੁਖ ਪਾਈ ਇਹ ਜਗ ਸਾਗਰ ਦੁੱਤਰਕ ਤਰੀਐ ਹਾ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨਾ ਕੋਈ ਹਰੇ
ਸਰਬੀ ਰੰਗੀ ਰੂਪੀ ਹੈ ਤੂੰ ਹੈ, ਜਿਸ ਬਖਸ਼ੈ ਜਿਸ ਨਦਰ ਕਰੀ ਰਹਾਉ। ਸਾਸ ਬੁਰੀ ਕਰ ਵਾਸ ਨ ਦੇਵ, ਫਿਰ ਸੁ ਮਿਲਨ ਦੇ ਬੁਰੀ, ਸਖੀ ਸਾਜਨੀ ਕਹਿਓ ਚਰਨ ਸੇਵੋ। ਹਾਰ ਗੁਰ ਕਿਰਪਾ ਤੇ ਨਦਰ ਧਰੀ, ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ, ਜੋ ਤੂੰ ਰਾਖਾ ਤਿਵ ਹੀ ਰਹਿਣਾ, ਦੁਖ ਸੁਖ ਦੇਵੈ ਕਰਹ ਸੋਈ, ਆਸਾ ਮਨਸਾ ਦੋ ਬਿਨਾਸ, ਤ੍ਰਿਗੁਣ ਆਸ ਨਿਰਾਸ ਪਈ, ਤੁਰਿਆਵਸਥਾ ਗੁਰਮੁਖ ਪਾਈ, ਸੰਸਭਾ ਕੀ ਉੱਟ ਲਹੀ, ਗਿਆਨ ਧਿਆਨ ਸਗਲੇ ਸਭ ਜਾਪ ਤਪ, ਜਿਸ ਹਰ ਹਿਰਦੈ ਲਖਿ ਪਹਿਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮਤਿ ਪਾਏ ਸਹਿਜ ਸੇਵਾ, ਆਸਾ ਮਹੱਲਾ ਪਹਿਲਾ ਪੰਚਪਦੇ, ਮੋਹ ਕੁਟੰਬ ਮੋਹ ਸਵਕਾਰ, ਮੋਹ ਆਰ ਤੁਮ ਤਜੋ ਸਗਲ ਬੇਕਾਰ, ਮੋਹ ਆਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੈ ਰਵੈ ਸਰੀਰ, ਰਹਾਉ ਸਾਚ ਨਾਮ ਜਨ ਨਵ ਨਿਧ ਪਾਈ, ਰੋਵੈ ਪੂਤ ਨ ਕਲਪ ਮਾਈ, ਏਤ ਮੋਹ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਏਤ ਮੋਹ ਫਿਰ ਜੋਨੀ ਪਾਹੇ, ਮੋਹੇ ਲਾਗਾ ਜਾਮ ਪੁਰ ਜਾਹੇ, ਗੁਰ ਦੀਖਿਆ ਲਈ ਜਾਪ ਤਪ ਕਮਾਹੇ, ਨਾ ਮੋਹ ਟੂਟੈ ਨਾ ਥਾਂਏ ਪਾਹੇ, ਨਜ਼ਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹਿ ਸਮਾਏ, ਆਸਾ ਮਹੱਲਾ ਪਹਿਲਾ, ਆਪ ਕਰੇ ਸਚਾ ਅਲਾਖੇ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਪਾਣਾ ਸਭ ਕਿਛ ਹੋਵੈ, ਮਨ ਹਟ ਕੀਚੈ ਅੰਤ ਵਿਗੋਵੈ ਰਹਾਉ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਾਰ ਸਿਮਰਨ ਪਵ ਸੰਤਾਪੀ, ਦੁਰਮ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਾਖੇ ਅਪਹਿਵੋ, ਐਸਾ ਹਮਰਾ ਸਖਾ ਸਹਾਈ, ਗੁਰ ਹਰਿ ਮਿਲਿਆ ਭਗਤ ਰੜਾਈ, ਸਗਲੀ ਸੌਦੀ ਤੋਟਾ ਆਵੈ, ਨਾਨਕ ਰਾਮ ਨਾਮ ਮਨ ਭਾਵੈ, ਆਸਾ ਮਹੱਲਾ ਪਹਿਲਾ ਚੌਪਦੇ, ਵਿਦਿਆ ਵਿਚਾਰੀ ਤਾਂ ਪਰਿ ਉਪਕਾਰੀ, ਜਾਂ ਪੰਛ ਰਾਸੀ ਤਾਂ ਤੀਰਥ ਵਾਸੀ, ਘੁੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾ ਕਰ ਮੋਹ ਸਿਓ ਅੱਗ ਰਹਾਉ, ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਦ ਜੋਗੀ ਤਾਂ ਕਾਇਆ ਭੋਗੀ, ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰ ਅਵਰਾ ਨਹਿ ਮਾਰੀ, ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣਾ ਚੋਜ ਨ ਤੇਰੇ, ਆਸਾ ਮਹੱਲਾ ਪਹਿਲਾ, ਏਕ ਨ ਪਰੀਆ ਗੁਣ ਕਰ ਤੋਵਾਂ, ਮੇਰਾ ਸੋ ਜਾਗਿਆ ਹੁਣ ਨਿਸਪਰ ਸੋਵਾਂ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸੋ ਜਾਗਿਆ ਹੁਣ ਨਿਸਪਰ ਸੋਵਾਂ, ਰਹਾਉ ਆਸ ਪਿਆਸੀ ਸੇਜੇ ਆਵਾਂ, ਅੱਗ ਸੇ ਪਵਾ ਕੇ ਨਾ ਪਾਵਾਂ, ਕਿਆ ਜਾਨਾ ਕਿਆ ਹੋਏ ਗਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਇਆ ਸੁਜੋਬਣ ਧਨ ਪਛਤਾਨੀ, ਅਜੇ ਸੁਜਾਗੋ ਆਸ ਪਿਆਸੀ, ਪਹਿਲੇ ਉਦਾਸੀ ਰਹੋ ਨਿਰਾਸੀ, ਰਹਾਉ ਹਉਮੈ ਖੋਏ ਕਰੇ ਸਿੰਗਾਰ, ਤੋ ਕਾਮਣ ਸੇਜੈ ਰਵੈ ਪਤਾਰ, ਤੋ ਕਾਮਣ ਕੰਤ ਮਨ ਭਾਵੈ, ਛੋਟ ਵਡਾਈ ਆਪਣੇ ਖਸਮ ਸਮਾਵੈ, ਤੋ ਨਾਨਕ ਕੰਤ ਮਨ ਭਾਵੈ, ਛੋਟ ਵਡਾਈ ਆਪਣੇ ਖਸਮ ਸਮਾਵੈ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸੰਗਤ ਜੀਓ, ਆਪ ਲੜੀਵਾਰ ਚੱਲ ਰਹੇ ਸ੍ਰੀ ਸਾਹਿਬ ਪਾਠ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋਦਾਰ ਜੀ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ।